ਬੋਲ ਜੀ ਵਾਹੇ ਗੁਰ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠ ਸਭ ਦੁਖ ਜਾਏ। ਤੇਕ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰ

ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ। ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ।

ਪੌੜੀ ਜਤ ਸਤਿਗੁਰੂ ਬਿਠਮ ਵਾਰਿਆ ਜਿਤ ਮੇਰੇ ਅਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜੰਦੀਆ ਨੀ ਨਿਤ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਗੁਰ ਠਾਕੁਰ ਲੇਖ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ

0: ਮਹੱਲਾ ਪਹਿਲਾ ਸਿਮਲ ਰੁਖਸਰਾ ਇਰਾਦੀ ਗਲਮੁੱਚ ਓਏ ਜੇ ਆਵੇ ਆਸ ਕਰ ਜਾ ਇੰਦਰਾ ਸਿੱਕੇ ਤੋਂ ਫਲ ਫਿੱਕੇ ਫੁੱਲ ਪੱਕ ਬੱਕੇ ਕੰਮ ਲਾਵੇ ਪੱਤ ਮਿੱਠਤ ਨੀਵੇ ਨਾਨਕਾ ਗੁੰਜਗੀਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀ ਹੈ ਨਿਵੇ ਸੋ ਗੌਰਾ ਹੋ ਅਪਰਾਧੀ ਦੂਣਾ ਨਿਵੇ ਜੁਹੰਤਾ ਮਿਰਗਾ ਹੈ ਸੀਸ ਨਵਾਇਆ ਕਿਆਤੀ ਹੈ ਜਾ ਹਿਰਦੈ ਕੁਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸ ਸੰਧਿਆ ਬਾਦੰ ਸਿਲ ਪੁਸ ਬਗਲ ਸਮਾਦੰ ਮੁਖ ਝੂਤ ਭੂਖੂ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਖੋਤੀ ਬਤਰਕ ਪਾਟੰ ਜੇ ਜਾਂਚ ਬ੍ਰਹਮੰ ਕਰਮ ਸਾਪੂ ਕੁਟ ਨਿਚਾਉ ਕਰਮ ਕਹੋ ਨਾਨਕ ਨਿਚੋ ਤਿਆਵੇ ਮਿਨ ਸਤਿਗੁਰੂ ਵਾਟ ਨ ਪਾਵੇ ਪੌੜੀ ਕਪੜੂ।

ਕੌੜੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਕਮ ਕੀ ਮਨ ਭੰਗ ਦੇ ਰਾਹੀ ਭੀੜੇ ਅੱਗੇ ਜਾਵਣਾ ਨੰਗਾ ਦੋ ਜਿਤ ਚਾਲਿਆ ਤੰਦ ਸਿਖਰਾ ਡਰਾਵਣਾ ਕਰਿਆ ਉਗਣ ਪਸ਼ੂ ਤਾਵਣਾ ਕਰਿਆ ਉਗਣ ਪਸ਼ੂ ਤਾਵਣਾ।

ਜਾਖਣ ਗੀ ਸੱਤ ਵੱਟ ਇਹੋ ਜਿਨੇ ਉਜੀਕਾ ਹਈ ਤਾਂ ਭਾਂਡੇ ਖੱਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਤਣ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਸੌਕਣ ਮੁੱਲ ਨਾਇਆ ਬੈ ਚੌਕੇ ਪਾਇਆ ਸਿੱਖਾਂ ਖਨ ਚੜਾਈਆਂ।

ਸਿੱਖਿਆ ਇੱਕ ਸੁਚੇਤ ਅਤੇ ਸੋਚੀ ਸਮਝੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਵਿਅਕਤੀ ਗਿਆਨ ਫੈਲਾਉਣ ਦੇ ਰਾਹੀਂ ਦੂਸਰੇ ਵਿਅਕਤੀ ਦੇ ਵਿਕਾਸ ਨੂੰ ਸੋਧਦਾ ਹੈ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਜਿਹੜਾ ਟਾਈਮ ਲੰਘੇ
1: ਵਧੀਆ ਜੀ।
0: ਹਾਂ
1: ਦੇਖੋ, ਜਿਹੜਾ ਸਮਾਂ ਲੰਘਾਉਣਾ ਅਤੇ ਠੀਕ ਢੰਗ ਨਾਲ ਕੰਮ ਕਰਨਾ, ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਜੀ।
0: ਬਿਲਕੁਲ ਸਹੀ ਗੱਲ ਹੈ।
1: ਦੇਖੋ ਆਪਣੀ ਰਫ਼ਤਾਰ ਨਾਲ ਲੰਘ ਹੀ ਜਾਣਾ।
0: ਹਾਂ ਬਿਲਕੁਲ ਬਿਲਕੁਲ। ਦੇਖੋ ਸੰਧੂ ਸਾਹਿਬ, ਗੱਲ ਹੈ ਵੀ ਸਮਾਂ ਤਾਂ ਗਪੌੜੀਏ ਵੀ ਲੰਘਾ ਲੈਂਦੇ ਨੇ ਵਿਹਲੀਆਂ ਗੱਪਾਂ ਮਾਰ ਕੇ, ਪਰ ਉਹ ਸਮਾਂ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਜਿਹੜਾ ਰੁਝੇਵੇਂ 'ਚ ਕੰਮ ਦੇ ਵਿੱਚ, ਕਿਉਂਕਿ ਕੰਮ ਦਾ ਵਿਗਾੜ ਆਪਾਂ ਖੇਤੀਬਾੜੀ ਵਾਲੇ ਬੰਦੇ ਆ, ਫਸਲ ਬਾੜੀ ਦੇਖ ਰੇਖ ਮੰਗਦੀ ਆ, ਉਹ ਤਾਂ ਤੂੰ ਪੈਸੇ ਤਾਂ ਮੰਗਦੀ ਨਹੀਂ, ਤੁਹਾਨੂੰ ਪੈਸੇ ਦਿੰਦੀ ਹੈ ਅਤੇ ਦੇਖ ਰੇਖ ਮੰਗਦੀ ਹੈ। ਦੇਖ ਰੇਖ ਜੇ ਤੁਸੀਂ ਕਰਦੇ ਨਹੀਂ, ਕਿਉਂਕਿ ਬਿਜਾਈ ਤੋਂ ਬਾਅਦ ਜਿਹੜਾ ਅਮੂਮਨ ਆਪਾਂ ਦੇਖਦੇ ਹਾਂ ਕਿ ਲੋਕ ਜਿਹੜਾ ਹੈ ਉਹ ਥੋੜ੍ਹਾ ਅਲਗਰਜ਼ੀ ਕਰਨੀ ਸ਼ੁਰੂ ਕਰ ਦਿੰਦੇ ਆ, ਜ਼ਿਆਦਾਤਰ ਕਾਮਿਆਂ ਦੇ ਸਿਰ 'ਤੇ ਛੱਡਦੇ ਹੈ। ਸੋ ਇਹਦੇ 'ਚ ਅਸੀਂ ਸਾਰੇ ਹੀ ਸ਼ਾਮਿਲ ਹਾਂ। ਇੱਥੇ ਹੀ ਜਾ ਕੇ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਕਾਂਪ ਖਾਂਦੇ ਹਾਂ ਜਾਂ ਮਾਰ ਖਾਂਦੇ ਹਾਂ, ਜਿਹਦੇ ਨਾਲ ਫਿਰ ਝਾੜ ਦੇ ਉੱਤੇ ਜਾ ਕੇ ਸਾਨੂੰ ਪਤਾ ਚੱਲਦਾ ਹੈ ਕਿ ਕਮੀ ਪੇਸ਼ੀ ਕਿੱਥੇ ਸਾਤੋਂ ਰਹੀ ਹੈ, ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ
1: ਪੈਂਦਾ ਹੈ ਜੀ। ਦੇਖੋ ਕਈ ਵਾਰ ਤਾਂ ਇਹ ਹੁੰਦਾ ਰੁਲੀਆ ਰਾਮ ਜੀ ਕਿ ਫਸਲ ਬੀਜਣ ਤੋਂ ਲੈ ਕੇ ਅਤੇ ਉਹਦੀ ਮੰਡੀ ਕਰੇ ਤੱਕ ਸਾਨੂੰ ਹਰ ਸਮੇਂ ਜਿਹੜਾ ਹੈਗਾ ਪੱਬਾਂ ਭਾਰ ਰਹਿਣਾ ਚਾਹੀਦਾ,
0: ਚੁਕੰਨੇ ਬਿਲਕੁਲ,
1: ਕਿਉਂਕਿ ਜੇ ਥੋੜ੍ਹੀ ਜਿਹੀ ਵੀ ਕਿਤੇ ਵੀ ਗਲਤੀ ਹੋ ਗਈ, ਕਈ ਵਾਰ ਅਸੀਂ ਦੇਖਦੇ ਹਾਂ ਕਿ ਆਪਾਂ ਕਿੰਨੀ ਮਿਹਨਤ ਕੀਤੀ ਆ ਪਰ ਉਹਨਾਂ ਵਧੀਆ ਨਤੀਜੇ ਨਹੀਂ ਮਿਲਦੇ, ਅਤੇ ਸਾਡੇ ਜਿਹੜੇ ਗੁਆਂਢ ਦੇ ਵਿੱਚ ਆਪਾਂ ਦੇਖੋ ਕਿ ਕਿੰਨੀ ਵਧੀਆ ਫਸਲ ਹੋਈ ਹੈ। ਯਾਨੀ ਕਿ ਅਸੀਂ ਲਗਾਤਾਰ ਆਪਣੀ ਫਸਲ ਦਾ ਦੇਖੋ ਇੱਕ ਤਾਂ ਸਰਵੇਖਣ ਕਰਨਾ, ਅਤੇ ਸਰਵੇਖਣ ਕਰਨ ਦੇ ਨਾਲ ਰੁਲੀਏ ਰਾਮੀ ਸਾਨੂੰ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਫਸਲ ਦੇ ਵਿੱਚ ਕੀ ਸਮੱਸਿਆ ਹੈ, ਕਿਹੜੀ ਚੀਜ਼ ਦੀ ਕਮੀ ਹੈ, ਔਰ ਕਿਸ ਤਰੀਕੇ ਨਾਲ ਫਿਰ ਉਸ ਘਾਟ ਨੂੰ ਆਪਾਂ ਦੂਰ

0: ਕਰ ਸਕਦੇ ਹਾਂ ਜੀ?
1: ਦੇਖੋ ਸੰਧੂ ਸਾਹਿਬ, ਕੋਈ ਵੀ ਸਮੱਸਿਆ ਹੈ, ਚਾਹੇ ਉਹ ਆਪਾਂ ਆਪਣੀ ਵੀ ਗੱਲ ਕਰ ਲਈਏ, ਉਹ ਸ਼ੁਰੂ 'ਚ ਤਾਂ ਫੜ ਲਓਗੇ ਅਤੇ ਉਹ ਕਾਬੂ ਆ ਜੂ। ਜਦੋਂ ਸਿਰੋਂ ਭਾਰ ਹੋ ਜਾਂਦਾ ਕੋਈ ਸਮੱਸਿਆ ਜਿਹੜੀ ਹੈ, ਜਿੱਦਾਂ ਹੁਣ ਆਪਾਂ ਕੀੜਿਆਂ ਦੀ ਗੱਲ ਕਰਦੇ ਹਾਂ, ਕੀੜੇ ਮਕੌੜੇ ਸਾਰੀਆਂ ਫਸਲਾਂ ਨੂੰ ਪੈਂਦੇ ਆ,
2: ਕਮਾਦ ਨੂੰ ਬਹੁਤ ਪੈਂਦਾ,
1: ਕਮਾਦ ਨੂੰ ਪੈਂਦੇ ਆ, ਕਮਾਦ ਦੀ ਫਸਲ ਹੁਣ ਖੇਤਾਂ 'ਚ ਖੜੀ ਹੈ ਅਤੇ ਬਹੁਤ ਸਾਰੇ ਕੰਮ ਆ ਜਿਹੜੇ ਕਮਾਦ ਦੀ ਫਸਲ ਦੇ ਵਿੱਚ ਆਪਾਂ ਕਰਨੇ ਹੈ। ਮਿੱਠੀ ਫਸਲ ਹੈ ਚਾਹੇ ਸਖ਼ਤ ਜਾਨ ਫਸਲ ਹੈ, ਪਰ ਗੜੂਏ ਦਾ ਖੱਡਾ ਨਹੀਂ ਛੱਡਦੇ।
2: ਹਾਂ, ਬਹੁਤ ਹਮਲਾ ਕਰਦੇ ਆ ਜੀ, ਸਿਉਂਕ ਆ ਤੋ ਵੱਖ ਵੱਖ ਕਿਸਮ ਦੇ ਗੜੂਏ ਤਾਂ ਤੁਸੀਂ ਕਿਹਾ ਹੀ ਹੈ।
1: ਹਾਂ,
2: ਕਈ ਤਾਂ ਚਲੋ ਆਪਾਂ ਕੀੜਿਆਂ 'ਤੇ ਕਾਬੂ ਪਾ ਲੈਂਦੇ ਹਾਂ, ਕਈ ਵਾਰ ਬਿਮਾਰੀਆਂ ਆ ਜਾਂਦੀਆਂ ਜਿਹਦਾ ਹੱਲ ਹੀ ਕੋਈ ਨਹੀਂ ਜੀ।
1: ਦੇਖੋ ਜੀ, ਕਮਾਦ ਦੀ ਫਸਲ ਦੇ ਵਿੱਚ ਬਿਮਾਰੀ ਦਾ ਤਾਂ ਕੋਈ ਹੱਲ ਹੈ ਹੀ ਨਹੀਂ,
2: ਬਿਮਾਰੀ ਬਚਾ ਹੀ ਆ,
1: ਉਹਦਾ ਤਾਂ ਬਚਾਅ ਹੈ। ਅਤੇ ਉਹਦਾ ਜਿੱਦਾਂ ਆਪਾਂ ਮਾਹਰ ਵੀ ਕਹਿੰਦੇ ਹੈ ਕਿ ਕਮਾਦ ਦੀ ਬਿਜਾਈ ਵੇਲੇ ਹੀ ਹੈ, ਜੋ ਉਪਰਾਲਾ ਤੁਸੀਂ ਕਰ ਲਿਆ ਬਿਜਾਈ ਵੇਲੇ, ਉਹੀ ਕਮਾਦ ਦੀ ਫਸਲ ਦੇ ਸਿਰੇ ਤੱਕ ਚੱਲਣਾ ਹੈ। ਉਸੇ ਟਾਈਮ ਆਪਾਂ ਕਹਿੰਦੇ ਹਾਂ ਵੀ ਭਾਈ, ਜ਼ਮੀਨ ਦੀ ਸੋਧ, ਬੀਜ ਦੀ ਸੋਧ, ਇਹ ਸਾਰੀਆਂ ਚੀਜ਼ਾਂ ਜਦੋਂ, ਔਰ ਨਰੋਆ ਬੀਜ, ਭਰੋਸੇਮੰਦ ਵਸੀਲੇ ਤੋਂ ਲਿਆ ਬੀਜ ਜੇ ਆਪਾਂ ਬੀਜਾਂਗੇ, ਫਿਰ ਤੋਕੋ ਕਰਦੇ ਹਾਂ ਕਿ ਸਾਡੀ ਫਸਲ ਨਰੋਈ ਹੋਏਗੀ। ਜੇ ਅਸੀਂ ਬੀਜ ਹੀ ਉਸ ਲਿਹਾਜ਼ ਨਾਲ ਨਹੀਂ ਬੀਜਿਆ, ਅਤੇ ਫਿਰ ਸੰਧੂ ਸਾਹਿਬ ਆਪਾਂ ਦੇਖਦੇ ਹਾਂ ਕਿ ਫਸਲ ਪੂਰੀ ਦੇ ਪੂਰੇ ਖੇਤ ਵੀ ਤਬਾਹ ਹੋ ਜਾਂਦੇ
2: ਆ। ਤਾਂ ਕਹਿ ਰਿਹਾ ਕਿ ਸਰਵੇਖਣ ਕਰ, ਕਈ ਵਾਰ ਨਾ ਅਸੀਂ ਕੀੜਾ ਹੁੰਦਾ ਕਿ ਜਿਹੜੇ ਸਾਨੂੰ ਮਾਹਰਾਂ ਦੇ ਮੁਤਾਬਕ ਜੋ ਰਸਾਇਣ ਸਿਫਾਰਿਸ਼ ਕੀਤੇ ਹਨ ਉਹ ਅਸੀਂ ਨਹੀਂ ਵਰਤਦੇ, ਜਾਂ ਖਾਸ ਕਰਕੇ ਕਮਾਦ ਦੇ ਵਿੱਚ ਜਿੱਦਾਂ ਆਪਾਂ ਗੜੂਏ ਦੀ ਗੱਲ ਕਰ ਲਓ ਨਾ, ਅਤੇ ਇਹਦਾ ਬਾਇਓਲੋਜੀਕਲ ਕੰਟਰੋਲ ਬੜਾ ਵਧੀਆ ਹੈ ਜੀ। ਜਿਹੜੇ ਆਪਣੇ ਨਾ ਇਹਦੇ ਆਂਡੇ ਜਿਹਾ ਲੱਗ ਜਾਂਦੇ ਆ ਜੀ,
1: ਉਹ ਕਾਰਡ ਲਾ ਦਿੰਦੇ,
2: ਕਾਰਡ ਲੱਗ ਜਾਂਦੇ
1: ਆ ਇਕੋਗ੍ਰਾਮ,
2: ਹਾਂ ਉਹ ਥੱਲੇ ਲਾ ਦਿਓ,
1: ਉਹ ਬਹੁਤ ਸਾਰੇ ਜ਼ਿਮੀਦਾਰ ਕਰਦੇ, ਮਿੱਲਾਂ ਵਾਲੇ ਵੀ ਦਿੰਦੇ ਹੁਣ,
2: ਤਾਂ
1: ਉਹ ਨੱਥੀ ਹੋ ਜਾਂਦੇ ਆ।
2: ਹਾਂ, ਘੱਟੋ ਘੱਟ 40 ਆਂਡੇ ਹੋਣੇ ਚਾਹੀਦੇ ਜੇ ਕਾਰਡ 'ਤੇ, ਅਤੇ ਆਪਾਂ ਜਿਹੜਾ ਪੱਤੇ ਦੇ ਥੱਲੇ ਨੱਥੀ ਕਰ ਦਈਏ।
1: ਬਸ ਇਹ ਹੈ ਵੀ ਉਹਨਾਂ ਨੂੰ ਬਦਲਣਾ ਪੈਂਦਾ, ਆਂਡੇ ਲਾ ਕੇ ਭੁੱਲਣਾ ਜਾਓ,
2: ਇਹ ਤਾਂ ਫਿਰ ਧਿਆਨ ਰੱਖਣਾ ਪਊਗਾ ਨਾ ਸਮੇਂ ਸਮੇਂ।
1: ਉਪਰਾਲਾ ਹੈ, ਉਪਰਾਲਾ ਹੈ, ਖੇਚਲ ਹੈ, ਪਰ ਉਹਦਾ ਸਿੱਟਾ ਵੀ ਹੈ, ਐਸੀ ਗੱਲ।
2: ਬਹੁਤ ਵਧੀਆ ਹੈ ਜੀ। ਦੇਖੋ, ਅਸੀਂ ਕਈ ਵਾਰ ਲੋੜ ਤੋਂ ਵੱਧ ਜਿਹੜੇ ਖੇਤੀ ਰਸਾਇਣ ਵਰਤ ਲੈਂਦੇ ਹਾਂ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੱਕ ਪਹੁੰਚ ਜਾਂਦੇ ਆ ਜੀ,
1: ਪਹੁੰਚ ਵੀ ਜਾਂਦੇ ਆ। ਤੁਸੀਂ ਇਹ ਦੇਖੋ ਵੀ ਰਸਾਇਣਾਂ ਮਹਿੰਗੀਆਂ ਵੀ ਕਿੰਨੀਆਂ ਹੋ ਗਈਆਂ,
2: ਖੇਤੀ ਖਰਚੇ ਵੀ ਵਧਾਉਂਦੇ ਆ,
1: ਖੇਤੀ ਖਰਚੇ ਵੀ ਤਾਂ ਵੱਧਦੇ ਆ ਉਹਦੇ ਨਾਲ,
2: ਕਈ ਵਾਰ ਰੋਕਥਾਮ ਵੀ ਨਹੀਂ ਹੁੰਦੀ ਜੀ। ਖਾਸ ਕਰਕੇ ਜਿੱਦਾਂ ਹੁਣ ਗੱਲ ਕਰ ਰਹੇ ਸੀ ਨਾ ਕਿ ਅਸੀਂ ਜਿਹੜਾ ਆਪਣੇ ਪੜਸੂਏ ਵਗੈਰਾ ਦੇਖੋ, ਜੇ ਪੁੱਟ ਕੇ ਨਸ਼ਟ ਕਰ ਦਿਓ ਇੱਕ ਅੱਧਾ ਹੀ, ਜੇ ਪਹਿਲਾਂ ਹੀ ਉਹਦਾ ਜਿੱਦਾਂ ਆਪਾਂ ਕਾਬੂ ਕਰ ਲਈਏ,
1: ਬਿਲਕੁਲ ਸਹੀ,
2: ਤਾਂ ਕਿ ਕੀੜਾ ਅੱਗੇ ਵਧੇ ਹੀ ਨਾ ਜੀ।
1: ਇਹ ਤਾਂ ਦੇਖੋ ਜੀ, ਗੱਲ ਆ ਵੀ ਫਿਰ ਤੁਹਾਡੇ ਵਾਲੀ ਗੱਲ ਆ ਜਾਂਦੀ ਵੀ ਸਰਵੇਖਣ ਕਰਾਂਗੇ, ਫਸਲ 'ਚ ਜਾਵਾਂਗੇ, ਦੇਖਾਂਗੇ, ਫਿਰ ਸਾਨੂੰ ਪਤਾ ਚੱਲੂ। ਇਹ ਤਾਂ ਜੀ, ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਇਹ ਵੀ ਬੜੀ ਵਧੀਆ ਉਪਰਾਲਾ ਹੈ, ਜੇ ਇੱਕ ਅੱਧਾ ਗੰਨਾ ਸਾਨੂੰ ਲੱਗਦਾ ਹੈ ਇੱਦਾਂ ਦੀ ਪੋਰੀ ਲੱਗਦੀ ਹੈ, ਉਹਨੂੰ ਪੁੱਟ ਕੇ ਉਸੇ ਟਾਈਮ ਨਸ਼ਟ
2: ਕਰ ਦਿਓ,
1: ਉਹਦੇ ਨਾਲ ਵੀ ਰੋਕਥਾਮ ਹੋ ਜਾਂਦੀ, ਅੱਗੇ ਨਹੀਂ ਫੈਲਦੀ।
2: ਵੱਟਾਂ ਬੰਨੇ ਸਾਫ਼ ਰੱਖੀ,
1: ਸਾਫ਼ ਰੱਖੀ,
2: ਤਾਂ ਕਿ ਜਿਹੜੇ ਕੀੜਿਆਂ ਨੂੰ ਲੁਕਣ ਵਾਸਤੇ ਨਾ ਕਿਹਦੀ ਬਦਲਵੀਂ ਜਗ੍ਹਾ ਨਾ ਲੱਭੇ। ਬਾਕੀ ਦੇਖੋ, ਸਾਡੇ ਮਾਹਰਾਂ ਤੋਂ ਹੁਣ ਤਾਂ ਸਾਡੇ ਕੋਲ ਹਰ ਬੰਦੇ ਦੇ ਕੋਲ ਸਮਾਰਟ ਫੋਨ ਆ,
1: ਵਾਹੋ ਜੀ,
2: ਫੋਟੋ ਖਿੱਚੋ ਭੇਜ ਦਿਓ ਮਾਹਰ ਕੋਲੋਂ ਰਾਏ ਲਾ ਕੇ,
1: ਇੱਕ ਬੰਦਾ ਆਪ ਸਮਾਰਟ, ਉੱਪਰੋਂ ਸਮਾਰਟ ਫੋਨ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਖੇਤੀ ਅਸਲ 'ਚ ਸਮਾਰਟ ਬਣੇ ਦੀ ਹੋ ਗਈ ਜੀ ਹੁਣ, ਜੇ ਦੇਖਿਆ ਜਾਵੇ ਵੀ ਹੁਣ ਜਿੱਦਾਂ ਉਹ ਪਹਿਲੇ ਵਾਲੀ ਸੋਚ ਜਾਂ ਪਹਿਲੇ ਵਾਲੇ ਢੰਗ ਤਰੀਕੇ ਵਾਲੀ ਖੇਤੀ ਨਹੀਂ, ਹੁਣ ਖੇਤੀ ਬਹੁਤ ਇੱਕ ਸੂਝ ਬੂਝ ਦਾ ਕਿੱਤਾ ਹੈ,
2: ਤਕਨੀਕਾਂ ਆ ਗਈਆਂ ਨਾ।
1: ਹਾਂ,
2: ਉਹ ਤਕਨੀਕਾਂ ਨੂੰ ਵਰਤਣਾ,
1: ਬਿਲਕੁਲ,
2: ਉਹਦੇ ਨਾਲ ਤਕਨੀਕ ਦੇ ਨਾਲ ਦੇਖੋ, ਇੱਕ ਤਾਂ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਜੇ ਖਰਚਾ ਘੱਟ ਗਿਆ, ਉਹ ਸਾਡੀ ਪਹਿਲੀ ਬੱਚਤ ਉਹ ਹੋ ਗਈ ਜੀ ਉੱਥੇ ਹੀ ਆ ਵੀ,
1: ਬਿਲਕੁਲ,
2: ਕਿਉਂਕਿ ਜਿਹੜੇ ਕੀਟਨਾਸ਼ਕ ਜਿਹੜੇ ਸਸਤੇ ਨੇ ਇਹ ਵੀ ਬਹੁਤ ਮਹਿੰਗੇ ਆ।
1: ਹੁਣ ਤੁਸੀਂ ਦੇਖੋ ਵੀ ਹੈ ਤਾਂ ਉਪਰਾਲਾ ਛੋਟਾ ਜਿਹਾ ਹੈ, ਵੀ ਹੁਣ ਕਮਾਦ ਦੀ ਫਸਲ ਹੈ, ਜੇ ਤੁਸੀਂ ਵੇਲੇ ਸਿਰ ਉਹਦੇ ਮੂਹੇ ਨਾ ਬੰਨੇ, ਜਦੋਂ ਤੁਸੀਂ ਕਿਹਾ ਨੇ ਵੱਟਾਂ ਬੰਨਿਆਂ ਦੀ ਸਫਾਈ ਹੈ,
2: ਕਈ ਵਾਰ ਡਿੱਗ ਪੈਂਦੀ ਆ,
1: ਉਹ ਡਿੱਗ ਪੈਂਦੀ ਆ, ਅਤੇ ਡਿੱਗੀ ਫਸਲ ਦੀ ਕਮਾਦ ਦੀ ਫਸਲ ਦੇ ਵਿੱਚ ਮਿੱਠੇ ਦੀ ਵੀ ਦੇਖੋ ਮਾਤਰਾ ਘਟਣੀ ਆ, ਸਾਰਾ ਕੁਛ ਉਹਦਾ ਨੁਕਸਾਨ,
2: ਚੂਹਾ ਬੜਾ ਨੁਕਸਾਨ ਕਰਦਾ,
1: ਚੂਹਾ ਬੜਾ ਨੁਕਸਾਨ ਕਰਦਾ, ਕਮਾਦ ਦੀ ਫਸਲ ਚੂਹਾ ਬਹੁਤ ਪੈਂਦਾ।
2: ਹਾਂ, ਇਸ ਕਰਕੇ ਜਿਹੜਾ ਆਪਾਂ ਨੂੰ ਮਾਹਰ ਕਹਿੰਦੇ ਆ ਨਾ ਕਿ ਮਿੱਟੀ ਚਾੜਨੀ, ਫਿਰ ਆਪਾਂ ਨੇ ਮੂਹੇ ਬੰਨ ਦਿਓ, ਮੂਹੇ ਵੀ ਇਸ ਤਰੀਕੇ ਨਾਲ ਬੰਨੋ ਕਿ ਉਹਦੇ ਵਾਧੇ ਵਿੱਚ ਰੁਕਾਵਟ ਨਾ ਪਵੇ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਜੋ ਉਸ ਤਰ੍ਹਾਂ ਸਾਨੂੰ ਮਾਹਰਾਂ ਦੱਸਿਆ ਜੋ ਤਰੀਕਾ ਉਹ ਅਪਣਾਈਏ।
1: ਇੱਕ ਤਾਂ ਦੇਖੋ ਸੰਧੂ ਸਾਹਿਬ, ਇਹ ਫਸਲ ਇੱਕ ਐਸੀ ਫਸਲ ਹੈ, ਇਹ ਫਸਲ ਬਦਲਣ ਲਈ ਬੜੀ ਵਧੀਆ, ਜਿੱਦਾਂ ਆਪਾਂ ਕਹਿੰਦੇ ਵੀ ਖੇਤੀ ਭਿੰਨਤਾ ਦੇ ਵਿੱਚ ਕਮਾਦ ਦੀ ਫਸਲ ਇੱਕ ਬਹੁਤ ਵੱਡਾ ਬਦਲ ਹੈ, ਕਿਉਂਕਿ ਹੁਣ ਮਿੱਲਾਂ ਦੀ ਸਮਰੱਥਾ ਵੀ ਜਿਹੜੀ ਸਰਕਾਰ ਵਧਾ ਰਹੀ ਹੈ, ਬਹੁਤ ਸਾਰੇ ਜਿਹੜੀਆਂ ਰੁਕੇ ਹੋਏ ਪੈਸੇ ਸੀ ਉਹਨਾਂ ਬਾਰੇ ਵੀ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਇਸ ਕਰਕੇ ਜੇ ਕਮਾਦ ਦੀ ਫਸਲ ਨੂੰ ਅਪਣਾਉਣਾ ਥੋੜ੍ਹਾ ਜਿਹਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮਿੱਲਾਂ ਨਾਲ ਸੰਪਰਕ ਕਰਕੇ, ਕਿਉਂਕਿ ਮਿੱਲਾਂ ਦੇ ਨਾਲ ਜਦੋਂ ਤੁਸੀਂ ਸੰਪਰਕ ਕਰਕੇ ਚੱਲਦੇ ਹੋ, ਕਿਉਂਕਿ ਫਿਰ ਉਹਦੇ 'ਚ ਇਹੀ ਹੁੰਦਾ ਕਿ ਕਿਹੜਾ ਗੰਨਾ ਕਿਸ ਟਾਈਮ 'ਤੇ ਅਸੀਂ ਲੈ ਕੇ ਜਾਣਾ ਹੈ।

0: ਹਾਂ ਇਹ ਤਾਂ ਹੀ ਪਤਾ ਲੱਗੂਗਾ ਨਾ ਕਿ ਢੁਕਵੇਂ ਸਮੇਂ 'ਤੇ ਜਿਸ ਤਰ੍ਹਾਂ ਆਪਾਂ ਨੂੰ ਵਾਰ ਵਾਰ ਮਾਹਰ ਕਹਿੰਦੇ ਆ ਨਾ ਕਿ 3-2-1 ਦਾ
1: ਅਨੁਪਾਤ
0: ਰੇਸ਼ੋ ਰੱਖੋ,
1: ਬਿਲਕੁਲ
0: 3 ਗੇਤੀਆਂ 2 ਦਰਮਿਆਨੀ 1 ਪਛੇਤੀ ਕਿਸਮ ਲਾਓ।
1: ਹੁਣ ਤਾਂ ਜੀ ਦੇਖੋ ਆ ਜਿਹੜੇ ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆਪਣੇ ਕੋਲ ਵੀ ਪਾਉਂਦੇ ਹੈ ਵੀ ਜਿਨ੍ਹਾਂ ਨੇ ਗੁੜ ਦਾ ਐਸਾ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਵੀ ਉਹ ਗੁੜ ਦੀ ਬਰਫੀ ਔਰ ਕਿੰਨੇ ਹੀ ਤਰ੍ਹਾਂ ਦੀ ਗੁੜ ਦੀ ਜਿਹੜੀ ਬਰਫੀ
0: ਬਾਹਰ ਜਾਣ ਲੱਗ ਪਿਆ ਜੀ,
1: ਬਾਹਰ ਜਾਣ ਲੱਗ ਪਿਆ ਜੀ। ਗੁੜ ਸ਼ੱਕਰ ਹੁਣ ਲੋਕਾਂ ਨੇ ਖਾਣਾ ਸ਼ੁਰੂ ਕਰਤਾ, ਪਹਿਲਾਂ ਲੋਕ ਛੱਡ ਗਏ ਸੀ, ਆ ਸ਼ਹਿਰਾਂ ਵਾਲੇ ਬੜਾ ਖਾਣ ਲੱਗ ਗਏ, ਹੁਣ ਗੁੜ ਸ਼ੱਕਰ
0: ਬੜੀ ਮੰਗ ਆ,
1: ਬਹੁਤ ਮੰਗ ਹੈ। ਸੋ ਇਸ ਵਪਾਰਕ ਸਮਰੱਥਾ ਇਸ ਕਰਕੇ ਵੀ ਅਸੀਂ ਵਧਾ ਸਕਦੇ, ਆਪਣਾ ਮੁਨਾਫਾ ਵੀ ਵੱਧਦਾ ਇਹਦੇ ਨਾਲ।
0: ਹਾਂ ਗੱਲ ਇਹ ਆ ਗਈ ਨਾ ਕਿ ਤਕਨੀਕ ਨੂੰ ਅਪਣਾਉਣ ਦੀ ਗੱਲ ਹੈਗੀ, ਕਿ ਵਧੀਆ ਤਰੀਕੇ ਨਾਲ ਆਪਾਂ ਜੇ ਢੁਕਵੀਂ ਕਿਸਮ ਦੀ ਚੋਣ ਕਰਕੇ ਤਰੀਕੇ ਨਾਲ ਬੀਜੀਏ, ਸੰਭਾਲ ਕਰੀਏ ਅਤੇ ਫਿਰ ਉਹਦਾ ਖੁਦ ਮੰਡੀਕਰਨ ਕਰੀਏ, ਜਿਸ ਤਰ੍ਹਾਂ ਵੱਖ ਵੱਖ ਪਦਾਰਥ ਗੁੜ ਵਗੈਰਾ ਤਿਆਰ ਹੋ ਸਕਦੀ ਹੈ, ਸ਼ੱਕਰ ਤਿਆਰ ਹੋ ਸਕਦੀ ਹੈਗੀ ਹੈ, ਅਤੇ ਸਾਨੂੰ ਕਈ ਗੁਣਾ ਮੁਨਾਫਾ ਇਸ ਤੋਂ ਵੱਧ ਮਿਲੇਗਾ ਜੀ। ਫਿਰ
1: ਗੱਲ ਤਾਂ ਇਹੀ ਹੈ ਜੀ ਵੀ ਦੇਖੋ ਕਮਾਦ ਦੀ ਫਸਲ ਦੇ ਵਿੱਚ ਵਕਤ ਦੇ ਲਿਹਾਜ਼ ਨਾਲ ਜਿਹੜੇ ਜਿਹੜੇ ਉਪਰਾਲੇ ਸੰਧੂ ਸਾਹਿਬ ਆਪਾਂ ਕਰਨੇ ਹੈ ਉਹਨਾਂ ਦੇ ਵਿੱਚ ਦੇਰ ਨਹੀਂ ਕਰਨੀ ਆਪਾਂ ਨੇ,
0: ਆਪਾਂ ਵੀ ਚੱਲੀਏ ਜੀ।
1: ਜੈ ਹਿੰਦ ਜੀ,
0: ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 meters ਯਾਨੀ 873 kHz 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਲਈ ਕਰੋ ਥੋੜ੍ਹਾ ਜਿਹਾ ਇੰਤਜ਼ਾਰ।

ਇਸ ਵੇਲੇ ਸਵੇਰ ਦੇ 6:40 ਹੋਏ ਨੇ। ਆਓ ਸਰਵਨ ਕਰੀਏ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 205 ਕੜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਹੁਣ ਤੁਸੀਂ ਸੁਣੋਗੇ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੇ ਸੁਣੋਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:30 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਗੀਤ ਸੁਣ ਸਕੋਗੇ। ਸੁਰ ਸਾਧਨਾ, ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਸਵੇਰੇ 9:02 ਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਦਾ ਬਾਂਸੁਰੀ 'ਤੇ ਵਜਾਇਆ ਰਾਗ ਪਟਿਆਰ ਸੁਣੋਗੇ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 10:02 'ਤੇ ਪ੍ਰੋਗਰਾਮ ਸੁਣੋਗੇ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲ ਕਰਕੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣ ਪਾਓਗੇ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 11:05। ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਵਟਸਐਪ ਰਾਹੀਂ ਭੇਜੀਆਂ ਗਈਆਂ ਫਰਮਾਇਸ਼ਾਂ ਦੇ ਗੀਤ ਸੁਣਵਾਏ ਜਾਣਗੇ। ਦੁਪਹਿਰ 12:05 'ਤੇ ਪਰਿਵਾਰਕ ਪ੍ਰੋਗਰਾਮ ਵਸ ਦੇ ਵਿਹੜੇ ਪੇਸ਼ ਕੀਤਾ ਜਾਵੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੀ ਕਲਮ ਤੋਂ ਸਿਲਸਿਲੇ ਤਹਿਤ ਸੰਗੀਤਾ ਪੁਖਰਾਜ ਦੀ ਕਹਾਣੀ ਸੁਣਵਾਈ ਜਾਏਗੀ। ਇਸ ਦੇ ਨਾਲ ਹੀ ਸਾਂਝ ਦੇ ਤਹਿਤ ਪ੍ਰਵਾਸੀ ਭਾਰਤੀਆਂ ਲਈ ਕਾਨੂੰਨ ਬਾਰੇ ਜਾਣਕਾਰੀ ਦੇਣਗੇ ਐਡਵੋਕੇਟ ਓਮ ਪ੍ਰਕਾਸ਼। ਨਾਲ ਹੀ ਪ੍ਰੋਗਰਾਮ ਸ਼ਕਤੀ ਰੂਪਾ ਵੀ ਪੇਸ਼ ਕੀਤਾ ਜਾਵੇਗਾ। ਫੌਜੀ ਵੀਰਾਂ ਲਈ ਪ੍ਰੋਗਰਾਮ ਦੁਪਹਿਰ 1:15 'ਤੇ ਪੇਸ਼ ਕੀਤਾ ਜਾਵੇਗਾ।

ਸ਼ਾਮ 4:30 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਦਾ ਵੇਲਾ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ।

ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਹਾਜ਼ਰ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਸੋਹਣੀ ਸਵੇਰ ਨਵੀਆਂ ਤਾਜ਼ਗੀਆਂ ਨਾਲ, ਨਵੀਆਂ ਉਮੀਦਾਂ ਨਾਲ ਫਿਰ ਆ ਗਈ ਹੈ। ਉਮੀਦ ਹੈ ਕਿ ਤੁਸੀਂ ਵੀ ਸੁਪਨਿਆਂ ਦੀ ਮਿੱਠੀ ਨੀਂਦ ਦੀ ਦੁਨੀਆ ਤੋਂ ਬਾਹਰ ਆ ਗਏ ਹੋਵੋਗੇ। ਵੈਸੇ ਜ਼ਿੰਦਗੀ ਦੀ ਫਿਲਾਸਫੀ ਲਈ ਤਾਂ ਇਹ ਕਹਿੰਦੇ ਨੇ ਕਿ ਜਬ ਜਾਗੋ ਤਭੀ ਸਵੇਰਾ, ਪਰ ਅਸਲ ਦੇ ਵਿੱਚ ਸਵੇਰਾ ਤੇ ਜਾਂ ਕਹਿ ਲਓ ਕਿ ਪੂਰਾ ਦਿਨ ਉਹਨਾਂ ਦਾ ਹੀ ਹੁੰਦਾ ਹੈ ਜੋ ਸੂਰਜ ਦੇ ਨਾਲ ਨਾਲ ਜਾਗਦੇ ਨੇ, ਪੰਛੀਆਂ ਦੇ ਮਿੱਠੇ ਗੀਤਾਂ ਦੇ ਨਾਲ, ਵਾਤਾਵਰਣ ਦੀਆਂ ਆਵਾਜ਼ਾਂ 'ਚ ਫਿਰ ਰਮ ਜਾਂਦੇ ਨੇ, ਜਿਨ੍ਹਾਂ ਨੂੰ ਸੁਪਨੇ ਪੂਰੇ ਕਰਨ ਦੇ ਚਾਅ ਜਗਾ ਦਿੰਦੇ ਨੇ, ਜਿਨ੍ਹਾਂ ਨੂੰ ਜ਼ਿੰਮੇਦਾਰੀਆਂ ਪੁਕਾਰਦੀਆਂ ਨੇ ਤੇ ਉਹ ਸਮੇਂ ਸਿਰ ਆਪਣੀ ਮੰਜ਼ਿਲ ਦੇ ਲਈ ਚੱਲ ਪੈਂਦੇ ਨੇ। ਜੇ ਤੁਸੀਂ ਇਸ ਵੇਲੇ ਉੱਠ ਗਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਤਾਂ ਮੁਬਾਰਕ ਹੈ, ਤੁਸੀਂ ਉਹਨਾਂ ਚੰਦ ਖੁਸ਼ਨਸੀਬ ਤੇ ਉੱਦਮੀ ਲੋਕਾਂ 'ਚੋਂ ਹੀ ਇੱਕ ਹੋ। ਇਹ ਦਿਨ ਦੀ ਸ਼ੁਰੂਆਤ ਦੇ ਪਲ ਨੇ, ਇਹ ਸ਼ਾਂਤ ਮਾਹੌਲ ਦੇ ਪਲ ਨੇ, ਇਹ ਪਲ ਨੇ ਪਰਿਵਾਰ ਸੰਗ ਬਿਤਾਉਣ ਦੇ, ਇਹ ਪਲ ਨੇ ਜੀਵਨ ਦੀਆਂ ਬਰਕਤਾਂ ਗਿਣਾਉਣ ਦੇ, ਸ਼ੁਕਰਾਨੇ ਦੇ ਚਾਹਵਾਂ ਦੇ, ਇਹ ਪਲ ਨੇ ਸੋਹਣੀ ਸਵੇਰ ਦੇ।

ਜ਼ਿੰਦਗੀ ਦੇ ਕੰਮ ਕਾਜ ਇਸਦੀ ਦੌੜ ਭੱਜ ਇੰਨੀ ਵੱਧ ਗਈ ਹੈ ਕਿ ਅਸੀਂ ਬਹੁਤੀ ਵਾਰੇ ਭੁੱਲ ਜਾਂਦੇ ਹਾਂ ਕਿ ਅੱਜ ਕੋਈ ਜ਼ਰੂਰੀ ਕੰਮ ਕਰਨਾ ਸੀ ਜੋ ਸੋਚ ਰੱਖਿਆ ਸੀ। ਬਹੁਤੇ ਲੋਕ ਅਜਿਹੇ ਵੀ ਨੇ ਜੋ ਆਪਣੇ ਕਰੀਬੀਆਂ ਨੂੰ ਜਨਮਦਿਨ ਜਾਂ ਫਿਰ ਐਨੀਵਰਸਰੀ ਵਿਸ਼ ਕਰਨਾ ਭੁੱਲ ਜਾਂਦੇ ਨੇ। ਸੋ ਅਸੀਂ ਤੁਹਾਨੂੰ ਯਾਦ ਦਿਲਾ ਰਹੇ ਹਾਂ ਜੀ ਕਿ ਸੋਚ ਲਓ ਧਿਆਨ ਨਾਲ, ਕਿਸੇ ਨੂੰ ਵਿਸ਼ ਤਾਂ ਨਹੀਂ ਕਰਨਾ ਜਾਂ ਅੱਜ ਦੀ ਤਰੀਕ ਦੇ ਵਿੱਚ ਕੋਈ ਜ਼ਰੂਰੀ ਕੰਮ ਤਾਂ ਨਹੀਂ ਕਰਨਾ। ਨਾਲ ਹੀ ਇਹ ਵੀ ਯਾਦ ਦਿਲਾ ਰਹੇ ਹਾਂ ਕਿ ਅੱਜ ਦੀ ਤਰੀਕ ਹੋਰ ਕੀ ਯਾਦ ਦਿਲਾ ਰਹੀ ਹੈ। 23 ਸਤੰਬਰ ਦਾ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਅੱਜ ਦੇ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ 1965 ਦੀ ਜੰਗ ਦੀ ਯੁੱਧ ਵਿਰਾਮ ਦੀ ਘੋਸ਼ਣਾ ਹੋ ਗਈ ਸੀ। 1929 'ਚ ਬਾਲ ਵਿਆਹ ਨਿਸ਼ੇਧ ਵਿਧੇਕ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਸ਼ਾਰਦਾ ਕਾਨੂੰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 2009 'ਚ ਅੱਜ ਦੇ ਦਿਨ ਇਸਰੋ ਨੇ ਭਾਰਤੀ ਉਪਗ੍ਰਹਿ ਓਸ਼ਨ ਸੈੱਟ 2 ਸਮੇਤ 7 ਉਪਗ੍ਰਹਿ ਕਕਸ਼ਾ 'ਚ ਸਥਾਪਿਤ ਕੀਤੇ ਸਨ। 2020 'ਚ ਭਾਰਤੀ ਸੰਸਦ ਨੇ ਜੰਮੂ ਕਸ਼ਮੀਰ ਅਧਿਕਾਰਿਕ ਭਾਸ਼ਾ ਵਿਧੇਯਕ 2020 ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ, ਜਿਸ ਵਿੱਚ 5 ਭਾਸ਼ਾਵਾਂ ਹਿੰਦੀ, ਅੰਗਰੇਜ਼ੀ,

ਦੋ ਕਸ਼ਮੀਰੀ ਤੇ ਡੋਗਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਿਕ ਭਾਸ਼ਾ ਦਾ ਦਰਜਾ ਦੇਣ ਦਾ ਪ੍ਰਾਵਧਾਨ ਸੀ। ਇਸੇ ਤਰ੍ਹਾਂ ਅੱਜ ਦੇ ਦਿਨ 1949 'ਚ ਵਿਸ਼ਵ ਪ੍ਰਸਿੱਧ ਨਿਊਰੋਲੋਜਿਸਟ ਸਿਗਮੰਡ ਫ੍ਰਾਇਡ ਦਾ ਨਿਧਨ ਹੋਇਆ ਸੀ। 1803 'ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਅਸਾਈ ਦੀ ਲੜਾਈ 'ਚ ਮਰਾਠਾ ਸੈਨਾ ਨੂੰ ਪਰਾਜਿਤ ਕੀਤਾ ਸੀ। 1846 'ਚ ਖਗੋਲ ਸ਼ਾਸਤਰੀਆਂ ਨੇ ਗਣਿਤ ਗਣਨਾਵਾਂ ਦੇ ਆਧਾਰ 'ਤੇ ਨੈਪਚੂਨ ਗ੍ਰਹਿ ਦੀ ਖੋਜ ਕੀਤੀ। 1932 'ਚ ਸਾਊਦੀ ਅਰਬ ਦਾ ਸਾਮਰਾਜ ਸਥਾਪਿਤ ਹੋਇਆ, ਜਿਸ ਨੂੰ ਉੱਥੇ 23 ਸਤੰਬਰ ਨੂੰ ਸਾਊਦੀ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 1879 'ਚ ਰਿਚਰਡ ਰੋਡਸ ਨੇ ਸੁਣਨ 'ਚ ਮਦਦ ਕਰਨ ਵਾਲੀ ਸ਼ੁਰੂਆਤੀ ਮਸ਼ੀਨ ਬਣਾਈ, ਜਿਸ ਨੂੰ ਉਦੋਂ ਆਡੀਓ ਫੋਨ ਦਾ ਨਾਮ ਦਿੱਤਾ ਗਿਆ। ਅਜਿਹੇ ਹੀ ਵਿਸ਼ੇ ਨਾਲ ਜੁੜਿਆ ਇੱਕ ਹੋਰ ਬਹੁਤ ਮਹੱਤਵਪੂਰਨ ਅੱਜ ਦਿਨ ਹੈ, ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜਸ। ਇਸ ਬਾਰੇ ਵੀ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ, ਪਰ ਪਹਿਲਾਂ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਵੱਲ ਲੈ ਚੱਲਦੇ ਹਾਂ।

ਮੌਸਮ ਆਉਂਦੇ ਨੇ ਜਾਂਦੇ ਨੇ, ਕੁਦਰਤ ਦਾ ਇਹ ਚੱਕਰ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ। ਪੀੜ੍ਹੀ ਦਰ ਪੀੜ੍ਹੀ ਲੋਕ ਆਉਂਦੇ ਜਾਂਦੇ ਨੇ, ਪਰ ਸ੍ਰਿਸ਼ਟੀ ਇੰਝ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਚੱਲਦੀ ਰਹੇਗੀ। ਇਹ ਕੁਦਰਤ ਦੇ ਫਲਸਫੇ ਦੀ ਖੂਬਸੂਰਤੀ ਵੀ ਹੈ। ਸੋ ਜੀ, ਸਤੰਬਰ ਵੀ ਲੰਘਦਾ ਜਾਂਦਾ ਹੈ ਅਤੇ ਤਾਪਮਾਨ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਉਨਾ ਹੀ ਬਣਿਆ ਹੋਇਆ ਹੈ। ਕੱਲ੍ਹ ਸੂਬੇ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਰਿਹਾ 32.6 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ। ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 34.2 ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 36.2 ਅਤੇ ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਇਹ ਅਨੁਮਾਨ ਹੈ ਕਿ ਰਾਜ ਵਿੱਚ ਅਗਲੇ 3 ਦਿਨਾਂ ਦੌਰਾਨ ਕੁਝ ਕੁ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੌਸਮ ਦਾ ਹਾਲ ਸੀ। ਵੈਸੇ ਅਧਿਕਾਰਿਕ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਵਿੱਚੋਂ ਮੌਨਸੂਨ ਦੀ ਹੁਣ ਵਾਪਸੀ ਹੋ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚੋਂ ਦੱਖਣ ਪੱਛਮੀ ਮੌਨਸੂਨ ਨੇ ਹੁਣ ਵਾਪਸੀ ਕਰ ਲਈ ਹੈ ਅਤੇ ਇਹਨਾਂ ਖੇਤਰਾਂ ਸਣੇ ਉੱਤਰ ਭਾਰਤ ਦੇ ਵਿੱਚ ਅਗਲੇ ਕੁਝ ਦਿਨਾਂ 'ਚ ਆਮ ਤੌਰ 'ਤੇ ਮੌਸਮ ਸਾਫ਼ ਬਣਿਆ ਰਹੇਗਾ ਅਤੇ ਦਿਨ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋ ਇਹ ਮੌਸਮ ਹੈ, ਮੌਸਮ ਦਾ ਮਿਜ਼ਾਜ ਹੈ ਜੋ ਆਪਣੇ ਮੁਤਾਬਕ ਹੀ ਚੱਲਦਾ ਹੈ। ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਹੁਣ ਪ੍ਰੋਗਰਾਮ 'ਚ ਜੋ ਅਗਲਾ ਗੀਤ ਚੱਲਣ ਜਾ ਰਿਹਾ ਹੈ ਉਹ ਸੁਣਦੇ ਹਾਂ ਕਸ਼ਮੀਰ ਕੀ ਕਲੀ ਫਿਲਮ 'ਚੋਂ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ।

ਇਸ਼ਾਰੋਂ ਇਸ਼ਾਰੋਂ ਮੈਂ ਦਿਲ ਲੈਣੇ ਵਾਲੇ, ਵਾਕਈ ਜਿੱਥੇ ਆਵਾਜ਼ ਨਹੀਂ ਹੁੰਦੀ ਉੱਥੇ ਇਸ਼ਾਰੇ ਵੀ ਬੋਲਦੇ ਨੇ। ਕਦੇ ਸੋਚਿਆ ਤੁਸੀਂ ਕਿ ਜੇਕਰ ਸਾਡੇ ਕੋਲ ਬੋਲਣ ਲਈ ਆਵਾਜ਼ ਨਾ ਹੋਵੇ ਤਾਂ ਕੀ ਸਾਡੇ ਵਿਚਾਰ ਚੁੱਪ ਹੋਣਗੇ? ਬਿਲਕੁਲ ਨਹੀਂ, ਕਿਉਂਕਿ ਜੋ ਸੰਚਾਰ ਹੈ ਉਹ ਸਿਰਫ ਆਵਾਜ਼ ਨਾਲ ਨਹੀਂ ਹੁੰਦਾ, ਕਈ ਵਾਰੀ ਹੱਥ ਬੋਲਦੇ ਨੇ, ਕਈ ਵਾਰੀ ਅੱਖਾਂ ਬੋਲਦੀਆਂ ਨੇ, ਕਈ ਵਾਰੀ ਮੁਸਕਾਨ ਅਤੇ ਕਈ ਵਾਰੀ ਚਿਹਰੇ ਦੇ ਹਾਵ ਭਾਵ ਪੂਰੀ ਤਰ੍ਹਾਂ ਕਹਾਣੀ ਬਿਆਨ ਕਰ ਦਿੰਦੇ ਨੇ। ਇਸੇ ਖੂਬਸੂਰਤ ਸੰਚਾਰ ਦੀ ਭਾਸ਼ਾ ਹੈ ਸਾਈਨ ਲੈਂਗੁਏਜ, ਯਾਨੀ ਕਿ ਸੰਕੇਤਕ ਭਾਸ਼ਾ। ਹਰ ਸਾਲ 23 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੁਨੀਆ ਭਰ ਦੀਆਂ ਸਾਈਨ ਲੈਂਗੁਏਜਸ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਭਾਈਚਾਰੇ ਦੇ ਭਾਸ਼ਾਈ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਸੋ ਕੁਝ ਲੋਕ ਸੋਚਦੇ ਨੇ ਕਿ ਸਾਈਨ ਲੈਂਗੁਏਜ ਸਿਰਫ ਹੱਥਾਂ ਨਾਲ ਕੀਤੇ ਕੁਝ ਇਸ਼ਾਰੇ ਨੇ, ਪਰ ਅਸਲ ਦੇ ਵਿੱਚ ਇਹ ਪੂਰੀਆਂ ਭਾਸ਼ਾਵਾਂ ਨੇ ਜਿਨ੍ਹਾਂ ਦੀ ਆਪਣੀ ਗ੍ਰੈਮਰ, ਵੋਕੈਬਲਰੀ ਅਤੇ ਲਿੰਗੁਇਸਟਿਕ ਸਟਰਕਚਰ ਹੁੰਦਾ ਹੈ। ਅਤੇ ਦੁਨੀਆ ਵਿੱਚ ਸਿਰਫ ਇੱਕ ਹੀ ਸਾਈਨ ਲੈਂਗੁਏਜ ਨਹੀਂ ਹੈ, ਵੱਖ ਵੱਖ ਦੇਸ਼ਾਂ ਅਤੇ ਭਾਈਚਾਰਿਆਂ ਵਿੱਚ ਵੱਖਰੀ ਸਾਈਨ ਲੈਂਗੁਏਜਸ ਵਰਤੀਆਂ ਜਾਂਦੀਆਂ ਨੇ। ਅਤੇ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਚੁੱਪ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਸੀਮਾਵਾਂ ਨੂੰ, ਆਪਣੇ ਆਪ ਨੂੰ ਇਸ ਦੇ ਵਿੱਚ ਕੈਦ ਨਹੀਂ ਕੀਤਾ, ਬਲਕਿ ਇਸ ਤੋਂ ਪਰੇ ਹੋ ਕੇ ਆਜ਼ਾਦ ਹੋ ਕੇ ਆਪਣੇ ਸੁਪਨੇ ਸਾਕਾਰ ਕੀਤੇ ਅਤੇ ਦੂਸਰਿਆਂ ਦੇ ਲਈ ਉਹ ਮਿਸਾਲ ਬਣੇ। ਸੋ ਆਓ ਇਸ

ਦਾ ਮਕਸਦ ਸਮਝੀਏ ਕਿ ਅਸੀਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਬੇਸਿਕ ਸਾਇੰਸ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਉਹਨਾਂ ਨਾਲ ਵੀ ਆਪਣੀ ਗੱਲਬਾਤ ਕਰ ਸਕੀਏ ਜੋ ਬੋਲਣ ਦੀ ਇਸ ਕਲਾ ਦੇ ਨਾਲ ਵਾਕਿਫ ਨਹੀਂ ਜਾਂ ਫਿਰ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ। ਇਸ ਨਾਲ ਅਸੀਂ ਮਨੁੱਖਤਾ ਦੇ ਨੇੜੇ ਇੱਕ ਕਦਮ ਹੋਰ ਅੱਗੇ ਆ ਜਾਵਾਂਗੇ। ਪ੍ਰੋਗਰਾਮ 'ਚ ਹੁਣ ਅੱਗੇ ਵਧਦਿਆਂ ਹੋਇਆਂ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਨਾਲ ਜੋੜਦੇ ਹਾਂ।

ਜਲੰਧਰ 'ਚ ਸੋਢਲ ਮੇਲਾ ਹਰ ਸਾਲ ਵਾਂਗ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਨੇ। ਸਾਡੇ ਦੇਸ਼ ਦੇ ਮੇਲਿਆਂ ਦੀ ਇਹ ਖਾਸੀਅਤ ਹੈ ਕਿ ਸ਼ਰਧਾਲੂ ਲੰਗਰ ਦਾ ਵੀ ਭਰਪੂਰ ਆਨੰਦ ਲੈਂਦੇ ਨੇ। ਇਸ ਵਾਰ ਇਸ ਸੰਬੰਧੀ ਖਾਸ ਗੱਲ ਇਹ ਹੈ ਕਿ ਜਲੰਧਰ ਨਗਰ ਨਿਗਮ ਨੇ ਸਕੂਲਾਂ ਨਾਲ ਮਿਲ ਕੇ ਇੱਕ ਮੁਹਿੰਮ ਚਲਾਈ ਹੈ, ਜਿਸ ਤਹਿਤ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਲੰਗਰ ਕਮੇਟੀਆਂ ਪਲਾਸਟਿਕ ਦੀ ਜਗ੍ਹਾ ਪੱਤਲ ਅਤੇ ਗੱਤੇ ਦੀਆਂ ਪਲੇਟਾਂ ਦਾ ਇਸਤੇਮਾਲ ਕਰਨ, ਨਾਲ ਹੀ ਸਿੰਗਲ ਯੂਜ ਪਲਾਸਟਿਕ ਤੋਂ ਪਰਹੇਜ਼ ਕਰਨ ਅਤੇ ਮੇਲੇ ਦੌਰਾਨ ਸਾਫ਼ ਸਫਾਈ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ, ਜੋ ਕਿ ਇੱਕ ਬਹੁਤ ਹੀ ਚੰਗੀ ਪਹਿਲ ਵੀ ਹੈ। ਵਾਤਾਵਰਣ ਨੂੰ ਬਚਾਏ ਰੱਖਣ ਦੇ ਲਈ ਅਜੇ ਸ਼ਲਾਘਾਯੋਗ ਕਦਮਾਂ ਦੀ ਵਾਕਈ ਬੜੀ ਲੋੜ ਹੁੰਦੀ ਹੈ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੰਗਰ ਤੋਂ ਬਾਅਦ ਪਲਾਸਟਿਕ ਦੀਆਂ ਬੋਤਲਾਂ ਭਾਂਡਿਆਂ ਦਾ ਢੇਰ ਅਕਸਰ ਜਮ੍ਹਾਂ ਹੋ ਜਾਂਦਾ ਹੈ। ਸੋ ਖਾਸ ਤੌਰ 'ਤੇ ਸਿੰਗਲ ਯੂਜ ਪਲਾਸਟਿਕ ਬਹੁਤ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਵਾਰ ਵਰਤਣ ਤੋਂ ਬਾਅਦ ਅਸੀਂ ਸੁੱਟ ਦਿੰਦੇ ਹਾਂ। ਸੋ ਇਹ ਜ਼ਰੂਰੀ ਹੈ ਕਿ ਅਸੀਂ ਇਸ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਈਏ ਅਤੇ ਪਲਾਸਟਿਕ ਨੂੰ ਨਾ ਕਹੀਏ। ਅਤੇ ਤੁਸੀਂ ਇਸ ਗੱਲ ਤੋਂ ਬਿਲਕੁਲ ਇਨਕਾਰੀ ਨਹੀਂ ਹੋਵੋਗੇ ਕਿ ਜੋ ਹੁਣ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਇਹ ਵਾਕਈ ਬਹੁਤ ਹੀ ਖੂਬਸੂਰਤ ਹੈ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਉਂਝ ਤਾਂ ਸਾਡੇ ਦੇਸ਼ 'ਚ ਤਿਉਹਾਰ ਪੂਰਾ ਸਾਲ ਹੀ ਚੱਲਦੇ ਰਹਿੰਦੇ ਨੇ, ਪਰ ਸਿਤੰਬਰ ਮਹੀਨੇ ਤੋਂ ਖਾਸ ਤੌਰ 'ਤੇ ਇਹ ਸ਼ੁਰੂ ਹੋ ਜਾਂਦੇ ਨੇ। ਸੋ ਦੀਵਾਲੀ ਤੱਕ ਲਗਾਤਾਰ ਚੱਲਦੇ ਰਹਿੰਦੇ ਨੇ ਅਤੇ ਬਿਨਾਂ ਸਵਾਦਿਸ਼ਟ ਮਿਠਾਈਆਂ ਦੇ ਤਾਂ ਤਿਉਹਾਰ ਅਧੂਰੇ ਹੀ ਹੁੰਦੇ ਨੇ। 2024 'ਚ ਪੰਜਾਬ ਦੇ 16 ਜ਼ਿਲ੍ਹਿਆਂ 'ਚ ਇੱਕ ਸਰਵੇ ਕੀਤਾ ਗਿਆ ਸੀ, ਜਿਸ ਵਿੱਚ 18% ਲੋਕਾਂ ਨੇ ਇਹ ਮੰਨਿਆ ਸੀ ਕਿ ਉਹ ਰੋਜ਼ ਖਾਣੇ ਤੋਂ ਬਾਅਦ ਕੋਈ ਨਾ ਕੋਈ ਮਿਠਾਈ ਜ਼ਰੂਰ ਖਾਂਦੇ ਨੇ। ਮਿਠਾਈਆਂ ਦੀ ਗੱਲ ਕਰੀਏ ਤਾਂ ਹਰ ਖੁਸ਼ੀ ਨਾਲ ਹੀ ਸ਼ੁਰੂ ਹੋ ਜਾਂਦੀਆਂ ਨੇ ਅਤੇ ਸਾਡੀ ਰੂਟੀਨ ਦਾ ਵੀ ਇੱਕ ਜ਼ਰੂਰੀ ਹਿੱਸਾ ਹੁੰਦੀਆਂ ਨੇ। ਸੋ ਜੀ, ਫੂਡ ਸੇਫਟੀ ਵਿੰਗ ਵੱਲੋਂ ਅੱਜ ਕੱਲ੍ਹ ਅਚਾਨਕ ਕਾਰਵਾਈ ਕਰਦਿਆਂ ਸਾਫ਼ ਸਫਾਈ ਅਤੇ ਮਿਠਾਈਆਂ ਦੀ ਗੁਣਵੱਤਾ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜੋ ਕਿ ਜ਼ਰੂਰੀ ਵੀ ਹੈ। ਖੋਏ ਦੀਆਂ ਮਿਠਾਈਆਂ 'ਚ, ਦੁੱਧ 'ਚ, ਪਨੀਰ 'ਚ ਇਹ ਮਿਲਾਵਟ ਆਮ ਤੌਰ 'ਤੇ ਨਜ਼ਰ ਆਉਂਦੀ ਹੈ। ਸੋ ਇਸ ਪਾਸੇ ਨਜ਼ਰ ਤੁਸੀਂ ਵੀ ਜ਼ਰੂਰ ਮਾਰੋ ਕਿ ਤੁਸੀਂ ਕਿਤੇ ਮਿਲਾਵਟੀ ਮਿਠਾਈਆਂ, ਮਿਲਾਵਟੀ ਭੋਜਨ ਤਾਂ ਨਹੀਂ ਖਾ ਰਹੇ, ਅਤੇ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਇਹ ਚੌਕਸੀ ਹੋਰ ਵੀ ਜ਼ਿਆਦਾ ਵੱਧ ਜਾਣੀ ਹੈ। ਜਦੋਂ ਵਿਆਹਾਂ ਦਾ ਸੀਜ਼ਨ ਵੀ ਆ ਜਾਣਾ ਹੈ ਅਤੇ ਤਿਉਹਾਰ ਵੀ ਆਪਣੇ ਪੂਰੇ ਜੀਵਨ 'ਤੇ ਹੋਣਗੇ। ਸੋ ਭੋਜਨ ਦੀ ਗੁਣਵੱਤਾ ਪ੍ਰਤੀ ਆਓ ਅਸੀਂ ਸਾਰੇ ਸਤਰਕ ਰਹੀਏ ਅਤੇ ਪ੍ਰੋਗਰਾਮ 'ਚ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਹੁਣ ਤੁਹਾਨੂੰ ਇਸ ਖੂਬਸੂਰਤ ਗੀਤ ਦੇ ਨਾਲ ਜੋੜਦੇ ਹਾਂ, ਜੋ ਮੁਸਰਤ ਨਾਜ਼ਰ ਹੋਣਾਂ ਦੀ ਆਵਾਜ਼ ਵਿੱਚ ਹੈ।

0: ਆਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ
0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ
3: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ ਸਾਡੇ ਦੇਸ਼ ਦੇ ਆਰਥਿਕ ਵਿਕਾਸ ਲਈ ਇਸ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਬਿਹਤਰ ਬਣਾਉਣ ਦੇ ਲਈ ਜਾਂ ਕਹਿ ਲਈਏ ਕਿ ਅਗਾਂਹ ਵਧੂ ਬਣਾਉਣ ਦੇ ਲਈ ਸਮੇਂ ਸਮੇਂ 'ਤੇ ਕਈ ਬਦਲਾਅ ਕੀਤੇ ਜਾਂਦੇ ਰਹੇ ਨੇ ਇਹਨਾਂ 'ਚੋਂ ਹੀ ਇੱਕ ਹੈ GST ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣਾਂ ਦੇ 25 ਸਾਲਾਂ ਦਾ ਵਤਨ ਪ੍ਰਤੀ ਦੇਸ਼ ਵਾਸੀਆਂ ਪ੍ਰਤੀ ਸਮਰਪਣ ਦੇ ਸਾਲਾਂ 'ਚ GST ਦਾ ਸੰਕਲਪ ਅੱਗੇ ਵਧਿਆ ਹੈ ਇਸੇ ਲੜੀ ਤਹਿਤ GST ਵਨ ਨੇਸ਼ਨ ਵਨ ਟੈਕਸੇਸ਼ਨ ਬਾਰੇ ਜਾਣਕਾਰੀ ਦੇ ਰਹੇ ਨੇ ਅੱਜ ਪ੍ਰੋਗਰਾਮ ਦੇ ਵਿੱਚ ਅਰਥ ਸ਼ਾਸਤਰੀ ਡਾਕਟਰ ਰਾਜੀਵ ਖੋਸਲਾ
4: ਜਦੋਂ ਅਸੀਂ ਸੇਵਾ ਅਤੇ ਵਸਤੂ ਕਰ ਭਾਵ GST ਦੀ ਗੱਲ ਕਰਦੇ ਹਾਂ ਤਾਂ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਟੈਕਸ 1 ਜੁਲਾਈ 2017 ਤੋਂ ਸ਼ੁਰੂ ਹੋਇਆ ਸੀ ਔਰ ਇਹਨੂੰ ਲੈ ਕੇ ਆਉਣ ਦਾ ਵੀ ਮੰਤਵ ਇਹ ਸੀ ਕਿ 2017 ਤੋਂ ਪਹਿਲਾਂ ਕਈ ਤਰ੍ਹਾਂ ਦੇ ਦਰਜਨਾਂ ਹੀ ਟੈਕਸ ਲੱਗਦੇ ਸਨ ਚਾਹੇ ਉਹ ਆਬਕਾਰੀ ਡਿਊਟੀ ਹੋਵੇ ਵੈਲਿਊਏਟਡ ਟੈਕਸ VAT ਹੋਵੇ ਸਰਵਿਸ ਟੈਕਸ ਹੋਵੇ ਐਂਟਰੀ ਟੈਕਸ ਹੋ ਗਿਆ ਕੋਈ ਓਕਟ੍ਰੋਏ ਹੋ ਗਿਆ ਅਤੇ ਇਸ ਦੇ ਨਾਲ ਨਾਲ ਰਾਜਾਂ ਦੇ ਆਪਣੇ ਬਹੁਤ ਸਾਰੇ ਟੈਕਸ ਸਨ ਜਦੋਂ ਇੱਕ ਟਰੱਕ ਮੰਨ ਲਓ ਚੰਡੀਗੜ੍ਹ ਤੋਂ ਤਾਮਿਲਨਾਡੂ ਨੂੰ ਜਾਂਦਾ ਸੀ ਉਹ ਇੰਨਾ ਸਮਾਂ ਤਾਂ ਸਫ਼ਰ ਦਾ ਨਹੀਂ ਸੀ ਲਾਉਂਦਾ ਜਿੰਨਾ ਸਮਾਂ ਉਹ ਸਰਹੱਦਾਂ 'ਤੇ ਚੈੱਕ ਪੋਸਟਾਂ 'ਤੇ ਖੜ੍ਹਾ ਰਹਿੰਦਾ ਸੀ ਇੱਕ ਵਸਤੂ 'ਤੇ ਕਈ ਵਾਰ ਟੈਕਸ ਉੱਤੇ ਟੈਕਸ ਲੱਗਦਾ ਸੀ ਜਿਸ ਨੂੰ ਅਸੀਂ ਆਮ ਤੌਰ 'ਤੇ ਕੈਸਕੇਡਿੰਗ ਇਫੈਕਟ ਕਹਿੰਦੇ ਹਾਂ ਛੋਟੇ ਵਪਾਰੀਆਂ ਦੇ ਲਈ ਦਰਜਨਾ ਹੀ ਵੱਖ ਵੱਖ ਰਿਟਰਨ ਭਰਨੇ ਪੈਂਦੇ ਸੀ ਉਹਨਾਂ ਦੇ ਲਈ ਇੱਕ ਸਿਰਦਰਦੀ ਬਣੀ ਹੋਈ ਸੀ ਉਹ 1 ਜੁਲਾਈ 2017 ਨੂੰ ਇਹ ਸਭ ਬਦਲ ਗਿਆ ਦੇਸ਼ ਭਰ ਵਿੱਚ ਇੱਕ ਹੀ ਟੈਕਸ ਪ੍ਰਣਾਲੀ ਲਾਗੂ ਹੋਈ ਮੋਦੀ ਸਾਹਿਬ ਨੇ ਜਿਸ ਨੂੰ ਉਚਾਰਿਆ ਇੱਕ ਦੇਸ਼ ਇੱਕ ਟੈਕਸ ਇੱਕ ਬਾਜ਼ਾਰ ਕੇਂਦਰ ਅਤੇ ਰਾਜਾਂ ਦੇ ਵੱਖ ਵੱਖ ਟੈਕਸਾਂ ਨੂੰ ਇਕੱਠਾ ਕਰਕੇ ਉਹਦੇ 'ਚ ਭਾਵੇਂ CGST ਜਿਹੜਾ ਹੈ ਜਿਹਦੇ ਨਾਲ ਕੇਂਦਰ ਦੀ ਸਰਕਾਰ ਨੂੰ ਟੈਕਸ ਮਿਲਦਾ ਸੀ SGST ਜਿਹਦੇ ਨਾਲ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਟੈਕਸ ਮਿਲਦਾ ਸੀ ਉਹਨਾਂ ਨੂੰ ਸੌਖਾ ਕਰਤਾ ਇਨਪੁੱਟ ਟੈਕਸ ਕ੍ਰੈਡਿਟ ਨਾਲ ਟੈਕਸ ਉੱਤੇ ਟੈਕਸ ਦੀ ਸਮੱਸਿਆ ਖਤਮ ਹੋਈ ਪੂਰਾ ਸਿਸਟਮ ਔਨਲਾਈਨ ਹੋ ਗਿਆ ਜਿਸ ਨਾਲ ਲੱਖਾਂ ਛੋਟੇ ਕਾਰੋਬਾਰੀ ਪਹਿਲੀ ਵਾਰੀ ਅਰਥ ਵਿਵਸਥਾ ਦਾ ਹਿੱਸਾ ਬਣੇ ਪਰੰਤੂ GST ਇੱਥੇ ਹੀ ਨਹੀਂ ਰੁਕਿਆ ਪਿਛਲੇ ਸਾਲ 22 ਸਤੰਬਰ 2025 ਨੂੰ ਇੱਕ ਇਹਦੇ ਵਿੱਚ ਹੋਰ ਵੱਡਾ ਸੁਧਾਰ ਆਇਆ ਜਿਹੜੀਆਂ GST ਦੀਆਂ ਸਲੈਬਸ ਸੀਗੀਆਂ ਟੈਕਸ ਦੀਆਂ ਦਰਾਂ ਸਨ ਉਹ ਜਿਹੜੀਆਂ ਪਹਿਲਾਂ 5, 12, 18 ਅਤੇ 28% 'ਤੇ ਲੱਗਦੀਆਂ ਸੀ ਉਹਨਾਂ ਨੂੰ 5% 'ਤੇ 18% 'ਤੇ ਲਿਆ ਦਿੱਤਾ ਗਿਆ। ਇਹਦਾ

0: ਮੁੱਖ ਕਾਰਨ ਇਹ ਸੀਗਾ ਬਈ ਅਸੀਂ ਟੈਕਸ ਜਿਹੜਾ ਹੈ ਇਹ ਨਾ ਹੋਵੇ ਕਿ ਟੈਕਸ ਕਿਸੇ ਤਰੀਕੇ ਦੇ ਨਾਲ ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਹੈ ਉਹਨੂੰ ਘਟਾਵੇ। ਤਾਂ ਸਰਕਾਰ ਨੇ 5% ਅਤੇ 18% ਦੀਆਂ ਦੋ ਸਲੈਬਸ ਤੱਕ ਇਹਨੂੰ ਰਿਸਟ੍ਰਿਕਟ ਕਰਤਾ। ਫਿਰ ਸਿਰਫ ਇੱਕ ਜਿਹੜੀ 40% ਦੀ ਲਗਜ਼ਰੀ ਗੁੱਡਸ ਦੀ ਸਲੈਬ ਹੈਗੀ ਹੈ, ਉਹਦਾ ਮਤਲਬ ਇਹ ਹੈ ਵੀ ਨੁਕਸਾਨਦੇਹ ਵਸਤੂਆਂ ਜਿਹੜੀਆਂ ਨੇ ਜਾਂ ਸਾਨੂੰ ਨਹੀਂ ਜਿਹੜੀਆਂ ਖਰੀਦਣੀਆਂ ਚਾਹੀਦੀਆਂ, ਜਿਸ ਤਰ੍ਹਾਂ ਤੰਬਾਕੂ ਦੀਆਂ ਚੀਜ਼ਾਂ ਹੋ ਗਈਆਂ, ਉਹਨਾਂ ਉੱਤੇ 40% ਦੀ ਵਿਸ਼ੇਸ਼ ਇੱਕ ਦਰ ਰੱਖੀ ਗਈ ਹੈ। ਇਸ ਦਾ ਅਸਰ ਆਮ ਘਰ ਤੱਕ ਵੀ ਪਹੁੰਚਿਆ। ਸਾਬਣ, ਸ਼ੈਂਪੂ, ਬਿਸਕੁਟ, ਚੋਕਲੇਟ, ਹੇਅਰ ਓਇਲ, ਆ ਜਿਹੜੀਆਂ ਇੱਦਾਂ ਦੀਆਂ ਰੋਜ਼ਮਰ੍ਰਾ ਦੀਆਂ ਵਸਤਾਂ ਨੇ, ਇਹ ਕੁਛ ਸਸਤੀਆਂ ਜ਼ਰੂਰ ਹੋਈਆਂ। ਇਸ ਦੇ ਨਾਲ ਹੀ ਇਹ ਨਹੀਂ ਹੈ ਕਿ ਇਹੀ ਸਸਤੀਆਂ ਹੋਈਆਂ ਨੇ, ਛੋਟੀਆਂ ਗੱਡੀਆਂ, ਸੀਮੈਂਟ, ਏਸੀ, ਇੱਦਾਂ ਦੇ ਜਿਹੜੇ ਘਰੇਲੂ ਸਮਾਨ ਨੇ ਉਹਨਾਂ ਉੱਤੇ ਵੀ ਜਿਹੜੀ ਸਲੈਬ ਸੀ, ਜਿਹੜੀ ਟੈਕਸ ਦੀ ਦਰ ਸੀ ਪਹਿਲਾਂ 28% ਸੀ, ਉਹਨੂੰ ਘਟਾ ਕੇ 18% ਤੱਕ ਲੈ ਆਉਂਦਾ। ਇਹਦੇ ਨਾਲ ਇਹਨਾਂ ਚੀਜ਼ਾਂ ਦੀ ਵੀ ਵਰਤੋਂ ਜਿਹੜੀ ਹੈ ਉਹ ਕਿਤੇ ਨਾ ਕਿਤੇ ਵੱਧ ਗਈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜਾ ਪੁਰਾਣੇ 12% ਸਲੈਬ ਵਿੱਚ ਪੈਂਦੀਆਂ ਲਗਭਗ 99% ਵਸਤੂਆਂ ਹੁਣ ਉਹ 5% ਦੀ ਸਲੈਬ ਦੇ ਵਿੱਚ ਆ ਗਈਆਂ, ਅਤੇ 28% ਦੀ ਸਲੈਬ ਦੇ ਵਾਲੀਆਂ ਜਿਹੜੀਆਂ ਪੁਰਾਣੀਆਂ ਵਸਤੂਆਂ ਸੀ ਉਹ 90% ਜਿਹੜੀਆਂ ਉਹਨਾਂ 'ਚੋਂ ਵਸਤਾਂ ਨੇ ਉਹ 18% ਦੇ ਵਿੱਚ ਆ ਗਈਆਂ। ਇਸ ਤਰੀਕੇ ਦੇ ਨਾਲ ਆਮ ਖਪਤਕਾਰ ਦੇ ਲਈ ਇਹ ਜਿਹੜਾ ਹੈ ਰਾਹਤ ਦੇ ਤੌਰ 'ਤੇ ਪੇਸ਼ ਹੋਇਆ। ਖਾਸ ਕਰਕੇ ਜਦੋਂ ਪਿਛਲੇ ਸਾਲ ਦੀਵਾਲੀ ਦਾ ਮੌਸਮ ਸੀਗਾ, ਕਿਉਂਕਿ ਮੈਨੂੰ ਜਿੱਥੇ ਤੱਕ ਯਾਦ ਹੈ ਪਹਿਲੇ ਨਵਰਾਤਰੇ 'ਤੇ ਇਹ ਜਿਹੜੀ ਮੋਦੀ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ। ਸਾਥੀਓ, GST ਇੱਕ ਅਜਿਹੀ ਮਿਸਾਲ ਹੈ ਜੋ ਦੱਸਦੀ ਹੈ ਕਿ ਕਿਵੇਂ ਵੱਡੇ ਢਾਂਚਾਗਤ ਸੁਧਾਰ ਭਾਵੇਂ ਸ਼ੁਰੂ ਵਿੱਚ ਚੁਣੌਤੀਪੂਰਨ ਲੱਗਣ, ਪਰੰਤੂ ਲੰਬੇ ਸਮੇਂ ਵਿੱਚ ਦੇਸ਼ ਦੀ ਆਰਥਿਕ ਦਿਸ਼ਾ ਨੂੰ ਉਹ ਜ਼ਰੂਰ ਬਦਲ ਦਿੰਦੇ ਨੇ। ਈਜ਼ ਆਫ ਡੂਇੰਗ ਬਿਜ਼ਨਸ ਤੋਂ ਲੈ ਕੇ ਈਜ਼ ਆਫ ਲਿਵਿੰਗ ਤੱਕ GST ਸਿਰਫ ਇੱਕ ਟੈਕਸ ਸੁਧਾਰ ਨਹੀਂ, ਸਗੋਂ ਆਮ ਆਦਮੀ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਇੱਕ ਉਪਰਾਲਾ ਹੈ। ਬੇਸ਼ੱਕ ਇਹ ਸਫ਼ਰ ਬਿਨਾਂ ਚੁਣੌਤੀਆਂ ਦੇ ਨਹੀਂ ਰਿਹਾ। ਅਸੀਂ ਨਹੀਂ ਕਹਿ ਸਕਦੇ ਕਿ ਇਹਦੇ 'ਚ ਸਾਡੇ ਕੋਈ ਚੁਣੌਤੀਆਂ ਨਹੀਂ ਆਈਆਂ ਜਾਂ ਸਾਨੂੰ ਚੁਣੌਤੀਆਂ ਹੁਣ ਦਰਪੇਸ਼ ਨਹੀਂ ਆ ਰਹੀਆਂ। ਦਰਾਂ ਘਟਣ ਨਾਲ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਮਾਲੀਏ ਦੇ ਨੁਕਸਾਨ ਬਾਰੇ ਸਵਾਲ ਅਜੇ ਤੱਕ ਕਾਇਮ ਹਨ, ਅਤੇ ਕਈ ਰਾਜ ਜਿਹੜੇ ਨੇ ਉਹ ਮੁਆਵਜ਼ੇ ਨੂੰ ਲੈ ਕੇ ਕੇਂਦਰ ਨਾਲ ਲਗਾਤਾਰ ਚਰਚਾ ਹੁਣ ਵੀ ਕਰ ਰਹੇ ਹਨ, ਔਰ ਕਈ ਕੇਸਿਸ ਦੇ ਵਿੱਚ ਉਹ ਲਿਟੀਗੇਸ਼ਨ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਵੀ ਚਲੇ ਗਏ ਨੇ। ਛੋਟੇ ਕਾਰੋਬਾਰੀਆਂ ਲਈ ਅਜੇ ਵੀ ਕੰਪਲਾਇੰਸ ਅਤੇ ਰਿਫੰਡ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸੌਖੀ ਨਹੀਂ ਹੋਈ ਹੈ। ਇਹ ਦੱਸਦਾ ਕਿ ਕੋਈ ਵੀ ਵੱਡਾ ਸੁਧਾਰ ਜਿਹੜਾ ਹੈ ਉਹ ਇੱਕ ਦਿਨ ਦਾ ਕੰਮ ਨਹੀਂ, ਸਗੋਂ ਲਗਾਤਾਰ ਸੁਧਾਰ ਦੀ ਮੰਗ ਕਰਦਾ ਹੈ, ਔਰ ਇਹ ਸੁਧਾਰ ਹੋ ਰਹੇ ਹਨ। ਸਰਕਾਰ ਜਦੋਂ ਜਦੋਂ ਇਹ ਮਹਿਸੂਸ ਕਰਦੀ ਹੈ ਕਿ ਹਾਂ ਹੁਣ ਇਸ ਟੈਕਸ ਦੇ ਵਿੱਚ ਕਿਸੇ ਸੁਧਾਰ ਦੀ ਲੋੜ ਹੈ, ਤਾਂ ਸਰਕਾਰ ਇੱਕ ਕਮੇਟੀ ਦੇ ਰਾਹੀਂ ਉਹਨਾਂ ਦੇ ਉੱਤੇ ਜ਼ਰੂਰ ਰਾਹਤ ਵਾਲੇ ਕਦਮ ਜਿਹੜੇ ਹੈ ਲੈਂਦੀ ਹੈ। ਅੰਤ ਵਿੱਚ ਮੈਂ ਇਹੀ ਕਹਾਂਗਾ, ਟੈਕਸ ਪ੍ਰਣਾਲੀ ਜਿੰਨੀ ਸਾਦਾ ਅਤੇ ਪਾਰਦਰਸ਼ੀ ਹੋਵੇਗੀ, ਦੇਸ਼ ਦੀ ਅਰਥਵਿਵਸਥਾ ਉਨੀ ਹੀ ਮਜ਼ਬੂਤ ਅਤੇ ਆਤਮ ਨਿਰਭਰ ਬਣੇਗੀ। GST ਇਸ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਹੈ ਅਤੇ ਇਹ ਸਫ਼ਰ ਅੱਗੇ ਵੀ ਜਾਰੀ ਰਹੇਗਾ।
1: ਸੋ ਇਹ ਸਨ ਅਰਥ ਸ਼ਾਸਤਰੀ ਡਾਕਟਰ ਰਾਜੀਵ ਖੋਸਲਾ, ਜੋ GST ਵਨ ਨੇਸ਼ਨ ਵਨ ਟੈਕਸੇਸ਼ਨ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ, ਅਤੇ ਇਸ ਜਾਣਕਾਰੀ ਤੋਂ ਬਾਅਦ ਹੁਣ ਤੁਹਾਡੇ ਲਈ ਲੈ ਕੇ ਆਏ ਇੱਕ ਖੂਬਸੂਰਤ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਅਤੇ 8:30 ਖਬਰਾਂ ਪੰਜਾਬੀ ਵਿੱਚ।

ਉਹਨਾਂ ਕਿਹਾ ਕਿ ਜੰਗ ਦੌਰਾਨ ਪੱਛਮੀ ਏਸ਼ੀਆਈ ਦੇਸ਼ਾਂ 'ਤੇ ਹੋਏ ਕਈ ਹਮਲਿਆਂ ਨੂੰ ਦੇਖਦੇ ਹੋਏ ਪੱਛਮੀ ਏਸ਼ੀਆ ਵਿੱਚ ਊਰਜਾ ਬੁਨਿਆਦੀ ਢਾਂਚੇ ਨੂੰ ਈਰਾਨੀ ਸਰਹੱਦੀ ਖੇਤਰਾਂ ਤੋਂ ਦੂਰ ਤਬਦੀਲ ਕਰਨ ਦੀ ਲੋੜ ਏ। ਰਾਸ਼ਟਰਪਤੀ ਟਰੰਪ ਨੇ ਇਹ ਟਿੱਪਣੀਆਂ ਕੱਲ੍ਹ ਸੰਯੁਕਤ ਰਾਸ਼ਟਰ ਮਹਾਂਸਭਾ ਕੌਂਸਲ ਅਤੇ ਨਿਊਯਾਰਕ ਵਿੱਚ ਅਰਬ ਨੇਤਾਵਾਂ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤੀਆਂ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲਿਆਂ ਨੇ ਖੇਤਰ ਵਿੱਚ ਊਰਜਾ ਬੁਨਿਆਦੀ ਢਾਂਚੇ ਨੂੰ ਬਦਲਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। 2023 ਵਿੱਚ ਸ਼ੁਰੂ ਕੀਤੇ ਗਏ ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਲਾਂਘੇ ਵਿੱਚ ਭਾਰਤ ਨੂੰ ਖਾੜੀ ਖੇਤਰ ਅਤੇ ਯੂਰਪ ਨਾਲ ਜੁੜਨ ਵਾਲਾ ਇੱਕ ਪੂਰਬੀ ਲਾਂਘਾ ਸ਼ਾਮਿਲ ਏ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਆਰਥਿਕ ਉਪਾਵਾਂ ਰਾਹੀਂ ਈਰਾਨ ਨੂੰ ਮਾਲੀ ਤੌਰ 'ਤੇ ਅਲੱਗ ਥਲੱਗ ਕਰ ਦਿੱਤਾ। ਉਨ੍ਹਾਂ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਅਜਿਹਾ ਸਮਾਂ ਆ ਸਕਦਾ ਹੈ ਜਦੋਂ ਸਥਿਤੀ ਨੂੰ ਹੱਲ ਕਰਨ ਵਿੱਚ ਬਹੁਤ ਦੇਰ ਹੋ ਜਾਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਡੋਦਰਾ ਵਿੱਚ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣਗੇ। 75ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਰਾਸ਼ਟਰਪਤੀ ਮੁਰਮੂ 12,600 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਵਿੱਚ ਕਾਮਰਸ ਫੈਕਲਟੀ ਦੇ 6,713 ਅਤੇ ਤਕਨਾਲੋਜੀ ਅਤੇ ਇੰਜੀਨੀਅਰਿੰਗ ਫੈਕਲਟੀ ਦੇ 1,102 ਵਿਦਿਆਰਥੀ ਸ਼ਾਮਿਲ ਨੇ। ਸਮਾਰੋਹ ਦੌਰਾਨ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਅਕਾਦਮਿਕ ਪ੍ਰਾਪਤੀਆਂ ਲਈ 160 ਵਿਦਿਆਰਥੀਆਂ ਨੂੰ ਕੁੱਲ 201 ਗੋਲਡ ਮੈਡਲ ਦਿੱਤੇ ਜਾਣਗੇ। ਉਹ ਬ੍ਰਹਮ ਕੁਮਾਰੀ ਦੀ ਮੁਹਿੰਮ ਵਿਸ਼ਵ ਦੇ ਪੁਨਰ ਨਿਰਮਾਣ ਲਈ ਅਧਿਆਤਮਿਕ ਜਾਗਰੂਕਤਾ ਦੀ ਸ਼ੁਰੂਆਤ ਵੀ ਕਰਨਗੇ ਅਤੇ ਵਡੋਦਰਾ ਵਿੱਚ ਗਲੋਬਲ ਸਪਿਰਿਚੁਅਲ ਪੈਲੇਸ ਦਾ ਉਦਘਾਟਨ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਆਯੁਸ਼ ਮੰਤਰਾਲਾ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬਿਹਤਰ ਕੱਲ੍ਹ ਲਈ ਆਯੁਰਵੇਦ ਵਿਸ਼ੇ ਤਹਿਤ 11ਵਾਂ ਆਯੁਰਵੇਦ ਦਿਵਸ ਮਨਾਏਗਾ। ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੀਆਂ ਆਯੁਰਵੇਦ ਸੰਸਥਾਵਾਂ ਅਤੇ ਸੰਗਠਨ ਸਬੰਧਿਤ ਸਮਾਗਮਾਂ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਕਿਹਾ ਕਿ ਇਹ ਸਮਾਗਮ ਆਯੁਰਵੇਦ ਈਕੋਸਿਸਟਮ ਵਿੱਚ ਮੁੱਖ ਹਿੱਸੇਦਾਰਾਂ ਨੂੰ ਇਕੱਠੇ ਕਰਨ ਅਤੇ ਗਿਆਨ ਦੇ ਵਟਾਂਦਰੇ ਅਤੇ ਵਿਆਪਕ ਸ਼ਮੂਲੀਅਤ ਲਈ ਇੱਕ ਮੰਚ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਯੁਰਵੇਦ ਦਿਵਸ ਦੇ ਮੌਕੇ 'ਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਸਿਰਫ ਇਲਾਜ ਦਾ ਇੱਕ ਤਰੀਕਾ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤੀ ਨਾਲ ਅਪਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵੱਡੇ ਸ਼ਹਿਰਾਂ ਵਿੱਚ ਏਕੀਕ੍ਰਿਤ ਵਪਾਰ ਅਤੇ ਸਨਅਤ ਦਫ਼ਤਰ ਕਾਇਮ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਨਾਲ ਕਾਰੋਬਾਰ ਇੱਕ ਛੱਤ ਹੇਠ ਕਈ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਤੱਕ ਪਹੁੰਚ ਕਰ ਸਕਣਗੇ। ਉਨ੍ਹਾਂ ਨੇ ਇਹ ਐਲਾਨ ਕੱਲ੍ਹ ਨਵੀਂ ਦਿੱਲੀ ਵਿੱਚ ਸਨਅਤ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਕਰਾਈ ਗਈ ਇੱਕ ਹਿੱਸੇਦਾਰ ਵਰਕਸ਼ਾਪ ਵਿੱਚ ਕੀਤਾ। ਵਪਾਰ ਅਤੇ ਸਨਅਤ ਰਾਜ ਮੰਤਰੀ ਜਿਤਿਨ ਪ੍ਰਸਾਦ ਵੀ ਸਮਾਗਮ ਵਿੱਚ ਸ਼ਾਮਿਲ ਹੋਏ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਭੌਤਿਕ ਅਤੇ ਡਿਜੀਟਲ ਦੋਵਾਂ ਮਾਧਿਅਮਾਂ ਰਾਹੀਂ ਬਰਾਮਦ ਦੀ ਸਹੂਲਤ ਲਈ ਕੰਮ ਕਰ ਰਹੀ ਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਵਿੱਚ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਜਾਪਾਨੀ ਸੰਸਦ ਮੈਂਬਰਾਂ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਇਸ ਵਫਦ ਦੀ ਅਗਵਾਈ ਪਾਰਟੀ ਦੇ ਅੰਤਰਰਾਸ਼ਟਰੀ ਬਿਊਰੋ ਦੇ ਡਾਇਰੈਕਟਰ ਜਨਰਲ ਤਾਰੋ ਕੋਨੋ ਕਰ ਰਹੇ ਨੇ। ਸ਼੍ਰੀ ਕੋਨੋ ਪਹਿਲਾਂ ਜਾਪਾਨ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਡਿਜੀਟਲ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਨੇ। ਇਹ ਵਫਦ ਭਾਰਤ ਜਾਪਾਨ ਡਿਸਟਿੰਗੁਇਸ਼ਡ ਵਿਜ਼ਟਰ ਪ੍ਰੋਗਰਾਮ ਤਹਿਤ ਭਾਰਤ ਦੇ 5 ਦਿਨਾਂ ਦੌਰੇ 'ਤੇ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਸਨਅਤ ਨੂੰ ਆਪਣੇ ਕਾਰੋਬਾਰ ਦੇ ਆਕਾਰ ਨੂੰ ਵਧਾਉਣ ਦੀ ਬਜਾਏ ਮਜ਼ਬੂਤ, ਸੁਸ਼ਾਸਿਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਵਾਲੀਆਂ ਕੰਪਨੀਆਂ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਗੁਣਵੱਤਾ ਆਧਾਰਿਤ ਹੋਣਾ ਚਾਹੀਦਾ ਅਤੇ ਕਾਰਪੋਰੇਟ ਸੈਕਟਰ ਨੂੰ ਖੋਜ ਅਤੇ ਵਿਕਾਸ ਵਿੱਚ ਵਧੇਰੇ ਨਿਵੇਸ਼ ਕਰਨ ਦੀ ਜ਼ਰੂਰਤ ਹੋਏਗੀ। ਕੱਲ੍ਹ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਇਹ ਗੱਲ ਕਹੀ। ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਵੈਰਮਗੜ੍ਹ ਥਾਣਾ ਇਲਾਕੇ ਦੇ ਲੰਕਾ ਪਹਾੜੀ ਪਿੰਡ ਦੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਨੇ ਨਕਸਲੀਆਂ ਵੱਲੋਂ ਜ਼ਮੀਨ ਦੇ ਅੰਦਰ ਲੁਕਾਏ ਗਏ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਸੁਰੱਖਿਆ ਬਲਾਂ ਨੇ ਸੰਘਣੇ ਜੰਗਲੀ ਇਲਾਕੇ ਵਿੱਚ ਇੱਕ ਵਿਆਪਕ ਤਲਾਸ਼ੀ ਤੇ ਬਾਰੂਦੀ ਸੁਰੰਗ ਹਟਾਉਣ ਦੀ ਮੁਹਿੰਮ ਚਲਾਈ, ਜਿਸ ਦੌਰਾਨ ਇਹ ਬਰਾਮਦਗੀ ਹੋਈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਨ੍ਹਾਂ ਵੀਡੀਓਜ਼ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਰਾਣੇ ਨੋਟਾਂ ਤੇ ਸਿੱਕਿਆਂ ਦੀ ਖਰੀਦ ਨਾਲ ਸਬੰਧਿਤ ਐਲਾਨ ਦਾ ਦਾਅਵਾ ਕੀਤਾ ਗਿਆ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਵੀਡੀਓਜ਼ ਜਾਲੀ ਨੇ ਅਤੇ AI ਤਕਨਾਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਨੇ। ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋਹਰਾ ਓਲੰਪਿਕ ਤਮਗਾ ਜੇਤੂ ਮਨੂ ਭਾਖੜ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ ਮਨੂ ਸੁਰੁਚੀ ਸਿੰਘ ਅਤੇ ਈਸ਼ਾ ਸਿੰਘ ਦੀ ਤਿਕੜੀ ਟੀਮ ਮੁਕਾਬਲੇ ਵਿੱਚ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ। ਹਾਕੀ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਸਵੇਰੇ ਆਪਣੇ ਤੀਜੇ ਪੂਲ ਬੀ ਮੈਚ ਵਿੱਚ ਥਾਈਲੈਂਡ ਦਾ ਸਾਹਮਣਾ ਕਰੇਗੀ। ਮੈਚ ਸਵੇਰੇ 11:30

0: ਬੱਚੇ ਸ਼ੁਰੂ ਹੋਏਗਾ। ਭਾਰਤ ਦੀ ਮਰਦਾਂ ਦੀ ਅਤੇ ਔਰਤਾਂ ਦੀ ਕਬੱਡੀ ਟੀਮਾਂ ਵੀ ਆਪਣੀਆਂ ਗਰੁੱਪ ਪੜਾਅ ਦੀਆਂ ਮੁਹਿੰਮਾਂ ਜਾਰੀ ਰੱਖਣਗੀਆਂ। ਭਾਰਤੀ ਤੈਰਾਕ ਵਿਨਸਟਨ ਬੈਨੇਡਿਕਟਨ ਨੇ ਮਰਦਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਦੀ ਫਾਈਨਲ ਲਈ ਕੁਆਲੀਫਾਈ ਕਰ ਲਿਆ। ਰੋਇੰਗ ਵਿੱਚ ਬਲਰਾਜ ਪਵਾਰ ਨੇ ਮਰਦਾਂ ਦੇ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਮਰਦਾਂ ਦੇ ਡਬਲ ਸਕਲਸ ਮੁਕਾਬਲੇ ਵਿੱਚ ਵੀ ਫਾਈਨਲ ਸਥਾਨ ਹਾਸਲ ਕਰ ਲਿਆ। ਆਖਿਰ ਚ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਸੰਘਰਸ਼ਾਂ, ਆਰਥਿਕ ਚੁਣੌਤੀਆਂ ਤੇ ਜਲਵਾਯੂ ਆਫਤਾਂ ਦੌਰਾਨ ਵਿਕਾਸਸ਼ੀਲ ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਲਾਂਘੇ ਦੀ ਜ਼ੋਰਦਾਰ ਹਮਾਇਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਡੋਦਰਾ ਵਿੱਚ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ ਤੇ 11ਵਾਂ ਆਯੁਰਵੇਦ ਦਿਵਸ ਅੱਜ ਦੇਸ਼ ਭਰ ਵਿੱਚ ਮਨਾਇਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋਏ ਨੇ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
2: ਫਸਿਆ। UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
6: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
7: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
6: ਉਹ ਕਿਹੜੀ ਤਬਦੀਲੀ ਹੈ ਬਈ?
7: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
6: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣਕਿਆ ਕਰਨਗੇ।
7: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
6: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਡੋਦਰਾ ਸਥਿਤ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ ਦੇ 75ਵੇਂ ਸਾਲਾਨਾ ਕਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣਗੇ। ਰਾਸ਼ਟਰਪਤੀ ਮੁਰਮੂ ਨੇ ਕੱਲ੍ਹ ਗੁਜਰਾਤ 'ਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਾਲ 2024 ਲਈ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕੀਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾ ਕੁੰਨ ਵਾਰ ਕਰਨ ਦਾ ਸਮਾਂ ਆ ਗਿਆ ਹੈ। ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਜੜੋਂ ਪੁੱਟ ਦੇਵੇਗੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਦੂਤ ਵਜੋਂ ਕੰਮ ਕਰਨ ਦੀ ਅਪੀਲ। ਪੰਜਾਬ ਭਾਜਪਾ ਦੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ। ਵੱਖ ਵੱਖ ਥਾਵਾਂ ਦੇ ਲੋਕਾਂ ਵੱਲੋਂ ਉਸਾਰੂ ਸ਼ਮੂਲੀਅਤ। ਆਯੁਸ਼ ਮੰਤਰਾਲੇ ਅੱਜ ਮਹਾਰਾਸ਼ਟਰ ਵਿੱਚ ਇੱਕ ਸਿਹਤਮੰਦ ਕੱਲ ਲਈ ਆਯੁਰਵੇਦ ਵਿਸ਼ੇ ਹੇਠ 11ਵਾਂ ਆਯੁਰਵੇਦ ਦਿਵਸ ਮਨਾਏਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਕੋਦਰ ਦੇ ਉਸ ਸਮੇਂ ਦੇ ਸਬ ਪੋਸਟ ਮਾਸਟਰ ਨੂੰ 16 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਬਿਜਲੀ ਨਿਗਮ ਦੇ ਡਾਇਰੈਕਟਰ ਜਨਰੇਸ਼ਨ ਪੁਨਰਦੀਪ ਸਿੰਘ ਬਰਾੜ ਨੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਕਾਰੀ ਥਰਮਲ ਪਲਾਂਟਾਂ ਦੇ ਬਿਜਲੀ ਉਤਪਾਦਨ ਯੂਨਿਟਾਂ ਦੇ ਬੰਦ ਹੋਣ ਸੰਬੰਧੀ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਖਬਰਾਂ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਹਨਾਂ ਵਿੱਚ ਦਰਸਾਈ ਜਾ ਰਹੀ ਸਥਿਤੀ ਤੱਥਾਂ ਮੁਤਾਬਕ ਨਹੀਂ ਹੈ। ਅੰਮ੍ਰਿਤਸਰ ਕਮਿਸ਼ਨਰੇਟ ਨੇ ਕਿਹਾ ਕਿ ਗੈਰ ਹਾਈ ਸਿਕਿਉਰਿਟੀ ਪਲੇਟ ਜਾਂ ਨੁਕਸਾਨੀ ਹੋਈ ਜਾਂ ਟੁੱਟੀ ਹੋਈ ਨੰਬਰ ਪਲੇਟ ਵਾਲੇ ਵਾਹਨ ਨੂੰ ਪੈਟਰੋਲ ਜਾਂ CNG ਨਹੀਂ ਦਿੱਤਾ ਜਾਵੇਗਾ। ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ਅਤੇ ਟੈਂਪਰੇਰੀ ਨੰਬਰ ਵਾਲੇ ਵਾਹਨਾਂ ਨੂੰ ਛੋਟ। ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਵੋਲਕਰ ਟਰੱਕ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਵਿਰੋਧ ਮੁਜ਼ਾਹਰਿਆਂ ਨੂੰ ਦਬਾਉਣ ਲਈ ਬਹੁਤ ਜ਼ਿਆਦਾ ਮਾਰੂ ਤਾਕਤਾਂ ਦੀ ਵਰਤੋਂ ਦਾ ਇਲਜ਼ਾਮ ਲਾਇਆ। ਏਸ਼ੀਆਈ ਖੇਡਾਂ ਵਿੱਚ ਹਾਕੀ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਸਵੇਰੇ ਆਪਣੇ ਤੀਜੇ ਪੂਲ ਬੀ ਮੈਚ ਵਿੱਚ ਥਾਈਲੈਂਡ ਖਿਲਾਫ਼ ਖੇਡੇਗੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 meters ਯਾਨੀ 870 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ ਅਤੇ ਹੁਣ ਵੇਲਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਰਵਿੰਦਰ ਸਿੰਘ ਦਾ ਬਾਂਸੁਰੀ 'ਤੇ ਵਜਾਇਆ ਰਾਗ ਪਟਿਆਰ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਰਵਿੰਦਰ ਸਿੰਘ ਦਾ ਬਾਂਸੁਰੀ 'ਤੇ ਵਜਾਇਆ ਰਾਗ ਪਟਿਆਰ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸੁਣੀਏ ਗਜ਼ਲਾਂ।

ਕੁਝ ਗਜ਼ਲਾਂ ਸਿਰਫ ਸੁਣੀਆਂ ਨਹੀਂ ਜਾਂਦੀਆਂ, ਉਹ ਦਿਲ ਵਿੱਚ ਉਤਰਦੀਆਂ ਨੇ, ਅਹਿਸਾਸ ਜਗਾਉਂਦੀਆਂ ਨੇ ਅਤੇ ਲੰਮੇ ਸਮੇਂ ਤੱਕ ਆਪਣੀ ਮਿੱਠੀ ਗੂੰਜ ਛੱਡ ਜਾਂਦੀਆਂ ਨੇ। ਪੰਕਜ ਉਦਾਸ ਦੀ ਆਵਾਜ਼ ਦੀ ਇਹ ਮਿਠਾਸ ਸ਼ਾਇਦ ਇਸੇ ਲਈ ਦਿਲ ਵਿੱਚ ਟਿਕ ਜਾਂਦੀ ਹੈ ਕਿ ਇਸ ਵਿੱਚ ਦਿਖਾਵਾ ਨਹੀਂ, ਸਿਰਫ ਇੱਕ ਸੱਚਾ, ਨਰਮ ਅਤੇ ਖੂਬਸੂਰਤ ਅਹਿਸਾਸ ਹੈ। ਅਜਿਹਾ ਅਹਿਸਾਸ ਜੋ ਦੇਰ ਤੱਕ ਦਿਲ ਵਿੱਚ ਗੂੰਜਦਾ ਰਹਿੰਦਾ ਹੈ।

ਕੁਝ ਰਿਸ਼ਤੇ ਸ਼ਬਦਾਂ ਦੇ ਮੁਹਤਾਜ਼ ਨਹੀਂ ਹੁੰਦੇ। ਉਹ ਯਾਦਾਂ ਵਿੱਚ, ਖਾਮੋਸ਼ੀਆਂ ਵਿੱਚ ਅਤੇ ਦਿਲ ਦੀਆਂ ਧੜਕਣਾਂ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਨੇ।

ਕਦੇ ਕਦੇ ਕਿਸੇ ਦੀ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ। ਕਿਸੇ ਦੀ ਬੇਚੈਨੀ, ਕਿਸੇ ਦੀ ਉਡੀਕ ਅਤੇ ਕਿਸੇ ਦੀਆਂ ਅੱਖਾਂ ਵਿੱਚ ਛੁਪੇ ਸਵਾਲ, ਇਹ ਸਭ ਜਦੋਂ ਸ਼ਾਇਰੀ ਦਾ ਰੂਪ ਲੈ ਲੈਂਦੇ ਨੇ ਤਾਂ ਇੱਕ ਖੂਬਸੂਰਤ ਗਜ਼ਲ ਜਨਮ ਲੈਂਦੀ ਹੈ। ਅਜਿਹੇ ਹੀ ਨਰਮ ਅਤੇ ਦਿਲ ਨੂੰ ਛੂਹ ਜਾਣ ਵਾਲੇ ਅਹਿਸਾਸਾਂ ਨਾਲ ਸਜੀ ਹਰੀ ਹਰਨ ਦੀ ਗਜ਼ਲ ਹੁਣੇ ਤੁਸੀਂ ਸੁਣੀ, ਯੂੰ ਹੀ ਬੇਸਬਬ ਨਾ ਫਿਰਾ ਕਰੋ। ਗਜ਼ਲਾਂ ਦੇ ਪ੍ਰੋਗਰਾਮ 'ਚ ਅਗਲੀ ਗਜ਼ਲ ਚੰਦਨ ਦਾਸ ਦੀ ਆਵਾਜ਼ 'ਚ।

ਚੰਦਨ ਦਾਸ ਦੀ ਗਾਈ ਇਸ ਗਜ਼ਲ ਨਾਲ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੰਘਰਸ਼ਾਂ, ਆਰਥਿਕ ਚੁਣੌਤੀਆਂ ਅਤੇ ਜਲਵਾਯੂ ਆਫਤਾਂ ਦੌਰਾਨ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਲਈ ਕਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਪੱਛਮੀ ਏਸ਼ੀਆ

0: ਯੂਰਪ ਆਰਥਿਕ ਲਾਂਘੇ ਦੀ ਜ਼ੋਰਦਾਰ ਹਮਾਇਤ ਕੀਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਡੋਦਰਾ ਵਿੱਚ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ ਦੇ 75ਵੇਂ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। 11ਵਾਂ ਆਯੁਰਵੇਦ ਦਿਵਸ ਅੱਜ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾ ਕੁੰਨ ਵਾਰ ਕਰਨ ਦਾ ਸਮਾਂ ਆ ਗਿਆ ਹੈ। ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਜੜੋਂ ਪੁੱਟ ਦੇਵੇਗੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਦੂਤ ਵਜੋਂ ਕੰਮ ਕਰਨ ਦੀ ਅਪੀਲ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹਿਰੀ ਅਤੇ ਦਿਹਾਤੀ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਮਾਲੀ ਢਾਂਚੇ ਦੀ ਵਕਾਲਤ ਕੀਤੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੈਕਟਰ ਬੋਨ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ। ਪੰਜਾਬ ਦੀ 5 ਸਹਿਕਾਰੀ ਖੰਡ ਮਿੱਲਾਂ ਨੇ ਜਿੱਤੇ ਕੌਮੀ ਅਵਾਰਡ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵੱਡੇ ਸ਼ਹਿਰਾਂ ਵਿੱਚ ਏਕੀਕ੍ਰਿਤ ਵਪਾਰ ਅਤੇ ਸਨਅਤ ਦਫ਼ਤਰ ਕਾਇਮ ਕਰਨ ਦੀ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਨਾਲ ਕਾਰੋਬਾਰ ਇੱਕ ਛੱਤ ਹੇਠ ਕਈ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਤੱਕ ਪਹੁੰਚ ਕਰ ਸਕਣਗੇ। ਅਤੇ ਏਸ਼ੀਆਈ ਖੇਡਾਂ ਵਿੱਚ ਮਹੇਸ਼ਵਰੀ ਸਿੰਘ, ਪਰਿਨਾਸ ਧਾਲੀਵਾਲ ਅਤੇ ਰਾਇਜ਼ਾ ਢਿੱਲੋਂ ਦੀ ਭਾਰਤੀ ਟਿਕੜੀ ਨੇ ਔਰਤਾਂ ਦੇ ਟੀਮ ਸਕੀਟ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹਾਕੀ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਅੱਜ ਸਵੇਰੇ ਆਪਣੇ 3 ਪੂਲ ਬੀ ਮੈਚ ਵਿੱਚ ਥਾਈਲੈਂਡ ਦਾ ਸਾਹਮਣਾ ਕਰੇਗੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋਏ ਨੇ ਅਤੇ ਹੁਣ ਵੇਲਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਬਸ ਇਸ ਅੰਤਰਾਲ ਤੋਂ ਬਾਅਦ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ, ਐਤਵਾਰ 27 ਸਤੰਬਰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਹੀ ਇਸਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬੀ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 2342173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ
1: ਨਮਸਕਾਰ ਮੈਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਪਿੰਡ ਪੜਿਆਲਾ ਤੋਂ ਕੁਲਦੀਪ ਝੰਗੜਾ ਬੋਲ ਰਿਹਾ ਜੀ।
0: ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਨੇ?
1: ਠੀਕ ਆ ਭੈਣ ਜੀ, ਤੁਸੀਂ ਸੁਣਾਓ?
0: ਜੀ ਜੀ, ਬਹੁਤ ਵਧੀਆ। ਦੇਖੋ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਤੇ ਸਾਡਾ ਆਪੇ ਵਧੀਆ ਹੋ ਜਾਂਦਾ। ਚਲੋ ਦੇਖੋ, ਸਾਰੇ ਕਾਲਰ ਲਗਾਉਂਦੇ ਨੇ ਨਾ, ਸਾਰੇ ਸੁਣਨ ਵਾਲੇ ਸਾਰਿਆਂ ਨੇ ਆਪਣੀਆਂ ਫਰਮਾਇਸ਼ਾਂ ਵਾਲੇ ਗੀਤ ਸੁਣਨੇ ਨੇ। ਨਹੀਂ ਨਹੀਂ, ਏਦਾਂ ਨਹੀਂ ਹੁੰਦਾ ਜੀ। ਦੇਖੋ ਸਾਰੇ ਜਣੇ ਜਦੋਂ ਕਾਲਸ ਕਰਦੇ ਨੇ ਨਾ, ਫਿਰ ਏਦਾਂ ਹੀ ਇੱਕ ਸਮਝ ਲਓ ਜਿੱਦਾਂ ਲੋਟਰੀ ਵਾਲਾ ਸਿਸਟਮ ਹੀ ਆ, ਜਿਹਦਾ ਜਿਹਦੀ ਕਿਸਮਤ ਹੋਈ ਉਹਦਾ ਲੱਗ ਜਾਣਾ। ਦੇਖੋ ਅੱਜ ਤੁਹਾਡਾ ਕਾਲ ਲੱਗ ਗਈ। ਕਹਿੰਦੇ ਨਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਤੇ ਦੇਖੋ ਤੁਸੀਂ ਕੋਸ਼ਿਸ਼ ਕੀਤੀ ਤੇ ਅੱਜ ਕਾਲ ਲੱਗ ਗਈ। ਹੋਰ ਕੀ ਚਾਹੀਦਾ? ਹਾਂ ਤੇ ਚਲੋ ਹੁਣ ਜੀ ਗਾਣਾ
1: ਜੀ
0: ਲੋ ਜੀ, ਇਹ ਗੀਤ ਮੈਂ ਜ਼ਰੂਰ ਅਸੀਂ ਤੁਹਾਨੂੰ ਸੁਣਾਵਾਂਗੇ, ਪਰ ਵੇਲਾ ਹੋ ਗਿਆ ਇੱਕ ਅੰਤਰਾਲ ਦਾ, ਅੰਤਰਾਲ ਤੋਂ ਬਾਅਦ ਇਹ ਗੀਤ ਇੰਜੋਏ ਕਰਨਾ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ।
0: ਸ਼ੁਕਰੀਆ ਜੀ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
3: एक जमाने से कहानी है सुना रही आकाशवाणी।

0: ਨਾਲ ਚੁੰਮੇਗਾ ਜਿੱਤ ਦਾ ਸਿਖਰ। ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ। ਅੰਤਰਾਲ ਤੇ ਜਾਣ ਤੋਂ ਪਹਿਲੇ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਕੇ ਸੀ, ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਤੇ ਪ੍ਰੋਗਰਾਮ ਚ ਅਗਲਾ ਗੀਤ ਸੁਣਨ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ ਚ। ਤੇ ਜੇ ਤੁਸੀਂ ਵੀ ਆਪਣਾ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੀ ਕੀ ਕਰਨਾ, ਬਈ ਤੁਸੀਂ ਨੰਬਰ ਡਾਇਲ ਕਰਨਾ 01 81 23 42 173 ਤੇ ਜਦੋਂ ਤੱਕ ਅਸੀਂ ਆਪਣੇ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ, ਆਓ ਸੁਣੀਏ ਮੁਹੰਮਦ ਰਫੀ ਦਾ ਗਾਇਆ ਇੱਕ ਗੀਤ।

0: ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਜੀ
0: ਜੀ ਹਾਲ ਚਾਲ ਤੇ ਵਧੀਆ ਰਹਿਣਾ ਚਾਹੀਦਾ ਜੀ ਸਾਡੇ ਸਰੋਤਿਆਂ ਦਾ ਦੇਖੋ ਸਾਡੇ ਸਰੋਤੇ ਜਦੋਂ ਉਹਨਾਂ ਦਾ ਹਾਲ ਚਾਲ ਵਧੀਆ ਹੁੰਦਾ ਨਾ ਸਾਡਾ ਤਾਂ ਸੁਣ ਕੇ ਹੀ ਵਧੀਆ ਹੋ ਜਾਂਦਾ ਜੀ ਜੀ ਤੇ ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਹੋ ਕਿਹੜਾ ਗੀਤ ਸੁਣਾ ਦੀਏ ਤੁਹਾਡੇ ਵੀਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ ਸਤਿ ਸ੍ਰੀ ਅਕਾਲ ਜੀ

0: ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਅਗਲੇ ਕਾਲਰ ਵੀ ਸਾਡਾ ਨੰਬਰ 243-143 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਮੈਡਮ ਜੀ, ਰਾਮ ਰਾਮ।
0: ਰਾਮ ਰਾਮ ਜੀ, ਕੌਣ ਬੋਲ ਰਹੇ ਨੇ?
1: ਹਾਂਜੀ, ਸ਼ਰਵਣ ਕੁਮਾਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਚੋਂ ਬੋਲ ਰਹੇ
0: ਜੀ। ਜੀ ਸ਼ਰਵਣ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਜੀ ਬੜੀਆ ਹੀ ਚਾਹੀਦਾ। ਤੇ ਸ਼ਰਵਣ ਕੁਮਾਰ ਜੀ, ਕਿਹੜਾ ਗੀਤ ਸੁਣਨਾ ਚਾਹੋਗੇ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਆ ਜੀ, ਫਿਲਮ ਹੈ ਰਿਸ਼ਤਾ ਕਾਗਜ਼ ਕਾ।
0: ਜੀ ਜੀ,
1: ਸ਼ਿਵ ਸੱਜ

0: ਜੀ ਪਾ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਸਾਰੇ
1: ਡੈਡੀਕੇਟਿਡ ਸਾਰੇ ਸ਼ਰੋਤਾਵਾਂ ਨੂੰ ਸਾਰੀ ਜਲੰਧਰ ਸੈਲੀ
0: ਜੀ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਜੀ ਧੰਨਵਾਦ ਜੀ ਨਮਸਕਾਰ
0: ਸ਼ੁਕਰੀਆ ਜੀ

ਔਰ ਸਾਡੀਆਂ ਵੀ ਅੱਖੀਆਂ ਜਿਹੜੀਆਂ ਨੇ ਉਹ ਤਰਸ ਗਈਆਂ ਨੇ ਤੁਹਾਡੇ ਮੈਸੇਜ ਦੇ ਇੰਤਜ਼ਾਰ ਦੇ ਵਿੱਚ। ਮੈਸੇਜ ਬਹੁਤ ਸਾਰੇ ਨੇ, ਫਟਾਫਟ ਸ਼ੁਰੂ ਕਰ ਦਿੰਦੇ ਹਾਂ ਇੱਕ ਵਾਰੀ ਫਿਰ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਤਰਾ, ਬਿਮਲਾ ਗੁਦਾਰਾ ਔਰ ਨਾਲ ਇਹਨਾਂ ਦੇ ਇੰਦੂ ਪਾਰਵਤੀ ਹਿਮਾਂਸ਼ੂ ਔਰ ਸਰਵਣ ਵੀ ਨਾਲ ਜੁੜੇ ਨੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਾਉਣ ਲਈ। ਹਾਜ਼ਰੀ ਲਾਉਣ ਲਈ ਹਾਜ਼ਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਇਹ ਵੀ ਜੁੜੇ ਹੋਏ ਨੇ ਜੀ। ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਪਿਆਰੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਨਾਲ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓ, ਜ਼ਿਲ੍ਹਾ ਇਹਨਾਂ ਦਾ ਲੁਧਿਆਣਾ, ਇਕਬਾਲ ਸਿੰਘ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ, ਸਿਮਰਜੀਤ ਕੌਰ ਹਠੂਰ ਇਹ ਵੀ ਜੁੜ ਗਏ ਨੇ ਜੀ। ਆ ਜਾਓ ਤੁਸੀਂ ਵੀ ਲੰਘਾਓ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਜੁੜੇ ਨੇ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਅਗਲਾ ਮੈਸੇਜ ਆਇਆ ਕਹਿੰਦੇ ਜੀ ਗੁਰਦਾਸ ਮਾਨ ਸਾਹਿਬ ਦਾ ਗਾਣਾ ਚਲਾ ਦਿਓ। ਦੇਖੋ ਜੀ ਗੀਤਾ ਅਸੀਂ ਚਲਾ ਦਿੱਤਾ ਤੁਹਾਡੀ ਫਰਮਾਇਸ਼ ਤੋਂ ਪਹਿਲਾਂ ਹੀ, ਤੁਹਾਡੀ ਫਰਮਾਇਸ਼ ਪੜ੍ਹ ਦਿੰਦੇ ਹਾਂ। ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਅਤੇ ਸਾਰਾ ਦਾ ਸਾਰਾ ਸੈਣੀ ਪਰਿਵਾਰ ਔਰ ਸੈਵੀ ਸੈਣੀ ਵੀ ਨਾਲ, ਇਹਨਾਂ ਦੇ ਨਿਰਦੇਸ਼ ਸੈਣੀ ਕੈਨੇਡਾ ਤੋਂ, ਯਾਨੀ ਕੈਨੇਡਾ ਤੋਂ। ਸੰਜੇ ਟਿੰਗਰਾ, ਨਮਨ ਟਿੰਗਿਆ, ਅਪਾਰ ਟਿੰਗਿਆ, ਬਾਗਪਤ ਉੱਤਰ ਪ੍ਰਦੇਸ਼ ਤੋਂ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਵੀ ਉਹ ਇਮੋਜੀ ਹੱਥ ਉੱਪਰ ਖੜਾ ਕਰਤਾ, ਮਤਲਬ ਕਹਿੰਦੇ ਕਿ ਮੈਂ ਆ ਲੈ ਚੱਕ, ਮੈਂ ਆ ਗਿਆ, ਪਹੁੰਚ ਗਏ ਜੀ ਤੁਸੀਂ ਇੱਥੇ ਤੱਕ। ਪਿੰਡ ਬਟਵਾਲਾ

ਤੋਂ ਸਾਡੇ ਨਾਲ ਜੁੜੇ ਨੇ ਫਾਜ਼ਿਲਕਾ ਤੋਂ ਵਿਨੋਦ, ਸੀਮਾ, ਲਕਸ਼ਿਤਾ, ਯਸ਼ਿਕਾ ਅਤੇ ਉਹਨਾਂ ਦੀ ਮਾਤਾ ਜੀ ਵਿਦਿਆ ਦੇਵੀ ਅਤੇ ਸਾਰਾ ਦਾ ਸਾਰਾ ਮਾਇਲ ਪਰਿਵਾਰ। ਫਰਮਾਇਸ਼ ਇਹਨਾਂ ਦੀ ਵੀ ਗੁਰਦਾਸ ਮਾਨ ਸਾਹਿਬ ਦੀ ਸੀ, ਦੇਖੋ ਤੁਹਾਡੀ ਫਰਮਾਇਸ਼ ਤੋਂ ਪਹਿਲਾਂ ਹੀ ਅਸੀਂ ਗੀਤ ਚਲਾ ਦਿੰਦੇ ਹਾਂ, ਅੰਤਰਯਾਮੀ ਬਣ ਗਿਆ ਆਕਾਸ਼ਵਾਣੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਅੱਤਾਪੁਰ ਤੋਂ ਜੁੜੇ ਹੋਏ ਨੇ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਸਾਨੂੰ ਸ਼ਾਮਿਲ ਜ਼ਰੂਰ ਕਰਨਾ ਗੀਤਾਂ ਦੇ ਵਿੱਚ, ਜ਼ਰੂਰ ਕਰਾਂਗੇ ਜੀ। ਮੇਨ ਬਾਜ਼ਾਰ ਮੰਡੀ ਲੜੁੱਕਾ ਤੋਂ ਸਾਡੇ ਨਾਲ ਫਾਜ਼ਿਲਕਾ ਤੋਂ ਜੁੜੇ ਨੇ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ, ਵਾਰਿਸ ਅਤੇ ਉਹਨਾਂ ਦਾ ਸਾਰਾ ਪਰਿਵਾਰ। ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਵਿਜੇ ਅਤੇ ਮਮਤਾ ਇਹ ਮੰਡੀ ਖਰੜ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਔਰ ਕਹਿੰਦੇ ਨੇ ਪ੍ਰੋਗਰਾਮ ਤਾਂ ਮੰਗ ਜਲੰਧਰ ਪੈਂਦੀ ਸਾਨੂੰ ਬਹੁਤ ਚੰਗਾ ਲੱਗਦਾ, ਔਰ ਗੌਰਵ ਜੀ ਤੁਸੀਂ ਜਲਦੀ ਜਲਦੀ ਆਇਆ ਕਰੋ। ਦੇਖੋ ਜੀ ਤੁਸੀਂ ਬੁਲਾਇਆ ਕਰੋ, ਅਸੀਂ ਪਹੁੰਚ ਜਾਂਦੇ ਹਾਂ, ਔਰ ਜਦੋਂ ਪਹੁੰਚ ਜਾਂਦੇ ਹਾਂ ਫਿਰ ਨੱਚਣਾ ਖੇਡਣਾ ਤਾਂ ਹੋ ਹੀ ਜਾਂਦਾ। ਔਰ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਹੰਸ ਰਾਜ ਹੰਸ ਜੀ ਦਾ ਕੋਈ ਨੱਚਣ ਟੱਪਣ ਵਾਲਾ ਗੀਤ ਸੁਣਾਓ। ਲਓ ਜੀ ਹੋ ਜਾਓ ਸ਼ੁਰੂ, ਇਹ ਪੈਣ ਲੱਗਾ ਜੇ ਭੰਗੜਾ, ਰੁਮਾਲ ਚੱਕ ਕੇ ਨੱਚਣਾ ਸਾਰਿਆਂ ਨੇ।

ਔਰ ਜਿਹੜੇ ਜਿਹੜੇ ਸਾਨੂੰ ਮੈਸੇਜ ਕਰਨਗੇ ਉਹਨਾਂ ਦਾ ਅਸੀਂ ਨਾਮ ਹੀ ਲਵਾਂਗੇ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤਵਕ ਜਲੰਧਰ ਪੈਂਦੀ, ਤੁਹਾਡਾ ਰੇਡੀਓ ਬਿਜਲੀ ਗੌਰਵ ਤੁਹਾਡੇ ਨਾਲ। ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਕੀਤੇ ਨੇ ਅੱਜ 10 ਵਜੇ ਤੋਂ 10:30 ਵਜੇ ਦੇ ਵਿੱਚ ਵਿੱਚ, ਉਹਨਾਂ ਦੇ ਪਸੰਦੀਦਾ ਗੀਤ ਜਿਹੜੇ ਨੇ ਪੰਜਾਬੀ ਗੀਤ ਅਸੀਂ ਚਲਾ ਰਹੇ ਹਾਂ। ਲਓ ਜੀ, ਹੁਣ ਇੱਕ ਮੈਸੇਜ ਤਾਂ ਆਇਆ, ਲੇਕਿਨ ਇਹ ਮੈਸੇਜ ਹਿੰਦੀ ਫਿਲਮ ਦਾ ਸੀ ਤੋ ਇਸ ਕਰਕੇ ਇਹ ਨਹੀਂ ਪੜ੍ਹ ਸਕਦੇ ਅਸੀਂ। ਕਿਸੇ ਵੀ ਪੰਜਾਬੀ ਲੋਕ ਗੀਤ ਦੇ ਵਿੱਚ ਸਾਡਾ ਨਾਮ ਜ਼ਰੂਰ ਲੈ ਦੇਣਾ। ਇਹ ਕਿਹਾ ਪਦਮਾ ਟਾਕਿਸ ਨੇਪਾ ਨਗਰ ਤੋਂ, ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ ਅਤੇ ਰਜਿੰਦਰ ਜੀ ਸ਼ਾਹ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਜ਼ਰੂਰ ਦੇਖੋ ਤੁਹਾਡਾ ਨਾਂ ਲੈ ਲਿਆ ਅਸੀਂ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਇਹਨਾਂ ਸਾਰਿਆਂ ਨੇ ਵੀ ਆਪਣੀ ਫਰਮਾਇਸ਼ ਭੇਜ ਦਿੱਤੀ ਹੈ। ਮਾਮੂ ਲਵਾੜੀ ਮਹਾਰਾਸ਼ਟਰ ਤੋਂ, ਸੁਪਾਨ ਨਾਇਡੇ, ਪੀ ਐੱਸ ਗਹਿਣਾਕਾਰ, ਔਰ ਵਸੰਤਰਾ ਭੋਜਨੇ, ਮੋਹਨ ਕਰਾਂਗਲੇ, ਇਹ ਵੀ ਜੁੜ ਗਏ ਜੀ। ਨਹੀਂ, ਬਹੁਤ ਬਹੁਤ ਸ਼ੁਕਰੀਆ। ਜਦੋਂ ਸਾਨੂੰ ਖਾਸ ਕਰਕੇ ਦੂਰੋਂ ਮੈਸੇਜ ਆਉਂਦੇ ਆ ਨਾ, ਦੂਰੋਂ ਮਤਲਬ ਯਾਨੀ ਕਿਸੇ ਹੋਰ ਸਟੇਟ ਤੋਂ, ਕਿਸੇ ਹੋਰ ਰਾਜ ਤੋਂ, ਤਾਂ ਉਦੋਂ ਹੋਰ ਜ਼ਿਆਦਾ ਵਧੀਆ ਲੱਗਦਾ, ਚੰਗਾ ਲੱਗਦਾ ਕਿ ਉਹ ਵੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਨੇ ਔਰ ਉਹਨਾਂ ਨੂੰ ਪੰਜਾਬੀ ਸੁਣਨੀ ਚੰਗੀ ਲੱਗਦੀ ਹੈ, ਪੰਜਾਬੀ ਗੀਤ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਔਰ ਵਰਿੰਦਰ ਕਾਲੜਾ, ਰੇਖਾ, ਪ੍ਰੀਕਸ਼ਿਤ, ਪ੍ਰਾਚੀ, ਸਾਰਾ ਦਾ ਸਾਰਾ ਕਾਲੜਾ ਕਾਲੜਾ ਪਰਿਵਾਰ ਮੇਨ ਬਾਜ਼ਾਰ ਮੰਡੀ ਲਡੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸਾਡੇ ਨਾਲ ਜੁੜ ਗਿਆ। ਬਹੁਤ ਬਹੁਤ ਸ਼ੁਕਰੀਆ ਜੀ ਜੀ ਆਇਆਂ ਨੂੰ। ਇਸੇ ਤਰ੍ਹਾਂ ਆਪਣਾ ਪਿਆਰ ਮੈਸੇਜ ਦੇ ਰੂਪ 'ਚ ਸਾਨੂੰ ਭੇਜਦੇ ਰਹੋ, ਅਸੀਂ ਡਬਲ ਕਰਕੇ ਵਾਪਸ ਭੇਜਦੇ ਹਾਂ ਤੁਹਾਡੇ ਕੋਲ। ਸ਼ਿਵਾ ਗੋਪ, ਪ੍ਰੇਮ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ, ਦੀਪਾਲੀ, ਇਹ ਵੀ ਜੁੜ ਗਏ ਨੇ, ਝਾਰਖੰਡ ਤੋਂ ਸਾਡੇ ਨਾਲ ਜੁੜੇ ਨੇ। ਕਹਿੰਦੇ ਪੰਜਾਬੀ ਗੀਤ ਬਹੁਤ ਚੰਗੇ ਲੱਗਦੇ ਨੇ, ਸਾਨੂੰ ਜ਼ਰੂਰ ਸੁਣਾ ਦਿਓ। ਫਾਜ਼ਿਲਕਾ ਤੋਂ ਇੱਕ ਹੋਰ ਮੈਸੇਜ ਹੈ, ਸੋਹਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਲਵਕੁਸ਼, ਛੱਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ ਅਤੇ ਕਾਕਾ ਪੱਟੀ, ਪਿੰਡ ਇਹਨਾਂ ਦਾ ਕਮਾਲ ਵਾਲਾ ਔਰ ਨਾਲ ਇਹਨਾਂ ਦੇ ਗੁਰਮੇਜ ਸਿੰਘ ਵਿਰਕ, ਉਹ ਵੀ ਚੜ੍ਹ ਗਏ ਨੇ ਗੱਡੀ ਦੇ।

ਦੇਖੋ ਜੀ ਟਿਕਟ ਲਈ ਹੈ ਨਾ, ਇਹ ਟਿਕਟ ਹੈ ਦਿਲ ਦੀ। ਕ੍ਰਿਆਸ਼ ਬਗੜੀਆ, ਯੋਗੇਸ਼ ਓਮ ਰਜਤ ਅਤੇ ਬੇਬੀ ਗਰਿਮਾ ਬਗੜੀਆ, ਇਹ ਪਿੰਡ ਬਾਂਡੀਵਾਲਾ ਫਾਜ਼ਿਲਕਾ ਤੋਂ ਜੁੜੇ ਨੇ। ਫਾਜ਼ਿਲਕਾ ਵਾਲਿਆਂ ਨੇ ਬਹੁਤ ਮੈਸੇਜ ਕੀਤੇ ਨੇ, ਉਹ ਕਰਨਗੇ ਕਿਉਂ ਨਹੀਂ ਕਰਨਗੇ, ਪਿਆਰ ਹੈ ਜੀ ਉਹਨਾਂ ਦਾ। ਅਤੇ ਮੈਸੇਜ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਗੀਤ ਚਲਾ ਦਿਓ ਸਾਡਾ, ਇਹ ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦਾ ਗਾਇਆ ਕੋਈ ਵੀ ਗੀਤ। ਅਤੇ ਦੇਖੋ ਜੀ ਤੁਸੀਂ ਸਤਿੰਦਰ ਸਰਤਾਜ ਨੂੰ ਰਾਜ਼ੀ ਕਰ ਹੀ ਲਿਆ ਅਤੇ ਫਿਰ ਖੱਪ ਨਹੀਂ ਪਾਣੀ, ਯਾਨੀ ਕਿ ਦੱਸਣਾ ਕਿਸੇ ਨੂੰ ਨਹੀਂ, ਆ ਗਏ ਨੇ ਸਤਿੰਦਰ ਸਰਤਾਜ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨਾ, ਉਹ ਪਹੁੰਚਿਆ ਕਿ ਗੀਤ ਸੁਣਾ ਦਿਓ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸਤਿੰਦਰ ਸਰਤਾਜ ਦੀ ਆਵਾਜ਼ ਤੁਹਾਨੂੰ ਸੁਣਾ ਦਿੱਤੀ ਤੁਹਾਡੇ ਮੈਸੇਜ ਪੜ੍ਹਨ ਤੋਂ ਪਹਿਲਾਂ ਹੀ। ਔਰ ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਨਮਸਤੇ ਭੇਜੀਏ ਇਹਨਾਂ ਨੇ। ਔਰ ਗੀਤ ਦੇਖੋ ਤੁਹਾਡਾ ਪਹਿਲਾਂ ਹੀ ਚਲਾ ਦਿੱਤਾ, ਇਹ ਹੈ ਪਿਆਰ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ, ਸ਼ੈਲਿੰਦਰ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕਹਿੰਦੇ ਕੋਈ ਵੀ ਗੀਤ ਚਲਾ ਦਿਓ ਔਰ ਸਾਡਾ ਨਾਮ ਸ਼ਾਮਿਲ ਕਰ ਲੈਣਾ ਜ਼ਰੂਰ ਜੀ। ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ ਨਾਲ ਇਹਨਾਂ ਦੇ ਸੱਤਿਆ ਦੇਵੀ ਔਰ ਪੋਤਰੀ ਵੀਨਾ, ਪੋਤਰੇ ਅਰਮਾਨ ਅਤੇ ਐਵਤਾਜ਼ ਕੈਨੇਡਾ ਤੋਂ ਕਹਿੰਦੇ ਨੇ ਉਹ ਗਏ ਹੋਏ ਨੇ, ਅਤੇ ਕਾਕਾ ਦੈਵਿਕ ਔਰ ਸਾਰਾ ਦਾ ਸਾਰਾ ਅੰਗੁਰਾਨਾ ਪਰਿਵਾਰ ਬਹੁਤ ਬਹੁਤ ਧੰਨਵਾਦ ਕਰਦਾ ਪਿਆ। ਧੰਨਵਾਦ ਅਸੀਂ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ, ਆਪਣੇ ਮੈਸੇਜ ਜਿਹੜੇ ਨੇ ਉਹ ਭੇਜਦੇ ਰਹੋ ਔਰ ਆਪਣਾ ਪਿਆਰ ਜਿਹੜਾ ਹੈ ਮੈਸੇਜਾਂ ਦੇ ਵਿੱਚ ਸਾਡੇ ਕੋਲ ਵਾਪਸ ਵੀ ਲੈਂਦੇ ਰਹੋ ਗਾਣਿਆਂ ਦੇ ਵਿੱਚ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ, ਯੋਗੇਸ਼, ਆਸਥਾ, ਮੋਹਿਤ, ਮੁਖੀ ਰਾਮ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ। ਇਹ ਕਹਿੰਦੇ ਵੀ ਸਾਡਾ ਨਾਮ ਜ਼ਰੂਰ ਸ਼ਾਮਿਲ ਕਰਨਾ, ਸਾਡੇ ਗੀਤ ਨੂੰ ਜ਼ਰੂਰ ਚਲਾਉਣਾ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ, ਪੱਪੂ, ਸਮਾਈਲ, ਹਸਮੁਖ ਲਾਲ, ਜਿੰਦਲ, ਸੰਜੀਵ, ਸੁਨੀਤਾ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ ਦਿਲ ਪਰਿਵਾਰ। ਅਸੀਂ ਵੀ ਬਹੁਤ ਖੁਸ਼ ਹਾਂ ਜੀ ਜਦੋਂ ਤੁਸੀਂ ਸਾਡੇ ਨੂੰ ਮੈਸੇਜ ਭੇਜਦੇ ਹੋ। ਔਰ ਇਹਨਾਂ ਨੇ ਮੈਸੇਜ ਦੇ ਵਿੱਚ ਨਾ ਬੜੇ ਗੁਲਾਬ ਵੀ ਭੇਜੇ ਨੇ, ਕਹਿੰਦੇ ਨੇ ਅਸੀਂ ਤੁਹਾਡਾ ਗੁਲਾਬ ਦੇ ਫੁੱਲਾਂ ਨਾਲ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਅਸੀਂ ਵੀ ਧੰਨਵਾਦ ਕਰਦੇ ਹਾਂ ਇਸ ਪਿਆਰ ਲਈ। ਗੀਤ ਤੁਹਾਡਾ ਜ਼ਰੂਰ ਚਲਾਵਾਂਗੇ। ਛੱਤੀਸਗੜ੍ਹ ਦਤਰੰਗੀ ਤੋਂ ਭਾਗਵਤ ਸ਼ਰਮਾ, ਮਾਫ਼ ਕਰਨਾ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ ਇਹ ਵੀ ਸਾਡੇ ਨਾਲ ਜੁੜੇ ਨੇ। ਪਿੰਡ ਕਪੂਰ ਸ਼ਾਹ, ਖੁੰਮਣ, ਫਾਜ਼ਿਲਗਾ ਤੋਂ ਵਧਾਵਾ ਸਿੰਘ, ਬਲਕਾਰ, ਤੰਨੂ, ਪਵੀ, ਜੱਸੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਸੀਂ ਲਾਈਵ ਸੁਣਦੇ ਪਏ ਹਾਂ, ਬਹੁਤ ਹੀ ਚੰਗਾ ਲੱਗਦਾ ਹੈ। ਔਰ ਸਾਡਾ ਨਾਮ ਕਿਸੇ ਵੀ ਗੀਤ ਦੇ ਵਿੱਚ ਕਹਿੰਦੇ ਸ਼ਾਮਿਲ ਕਰ ਲਓ। ਹਰਮਨ ਸਿੰਘ ਢਿੱਲੋ, ਪੋਤਰਾ ਇਹਨਾਂ ਦਾ ਦੁਪਿੰਦਰ, ਦੂਸਰਾ ਪੋਤਰਾ ਗੁਰਵਾਰਿਸ ਔਰ ਭੋਲਾ ਸਿੰਘ, ਬਲਕੌਰ ਸਿੰਘ, ਸਿੱਧੂ ਇਹ ਸਾਰੇ ਜੁੜ ਗਏ ਜੇ ਨਹੀਂ ਬਠਿੰਡੇ ਤੋਂ ਸਾਡੇ ਨਾਲ। ਬਠਿੰਡੇ ਵਾਲਿਓ ਬਹੁਤ ਬਹੁਤ ਸ਼ੁਕਰੀਆ, ਬਸ ਇਸੇ ਤਰ੍ਹਾਂ ਮੈਸੇਜ ਕਰਦੇ ਰਹੋ ਸਾਰੇ ਜਣੇ, ਛੱਡਣਾ ਨਹੀਂ। ਔਰ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗੀਤ ਚਲਾਉਣ ਜਾ ਰਿਹਾ ਉਹ ਗੀਤ ਹੋਏਗਾ ਕਮਲ ਹੀਰ ਹੋਰਾਂ ਦਾ। ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਸੰਦੇਸ਼ ਔਰ ਸੰਦੇਸ਼ ਤੋਂ ਬਾਅਦ ਚੱਲੇਗਾ ਕਮਲ ਹੀਰ ਜੀ ਦਾ ਗੀਤ।

0: एक जमाने से कहानी है सुना है आकाशवाणी
1: सारे जुड़े हुए और अगला जड़ा
0: फिर आया एंटरटेनमेंट का रेवोल्यूशन
1: तो पहला
0: कहानी नहीं बदली स्टाइल गया है बदल जो कहानियां हम सुनते आए देखते आए अब वही वैसी ही कहानी सुनाएगा डिजिटल
2: डाउनलोड वेव्स ओटीटी ऐप नाउ एंड वॉच फॉर फ्री
1: ਲਓ ਜੀ ਇੱਕ ਵਾਰੀ ਫਿਰ ਜੁੜ ਗਏ ਹਾਂ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਤੁਹਾਡਾ ਰੇਡੀਓ ਬਿਜਲੀ ਗੌਰਵ ਤੁਹਾਡੇ ਨਾਲ ਹੈ ਅਗਲਾ ਮੈਸੇਜ ਮਜਨੂੰ ਦੇ ਟਿੱਲੇ ਯਾਨੀ ਦਿੱਲੀ ਤੋਂ ਪਹੁੰਚਿਆ ਕਮਲ ਬਾਲੂਜਾ ਮਧੂ ਸਾਗਰ ਉਮੰਗ ਆਕਾਂਸ਼ਾ ਗੁੜੀਆ ਮਾਹੀ ਅਤੇ ਇਸ਼ਤਾ ਅਰੋੜਾ ਇਹ ਵੀ ਜੁੜ ਗਏ ਨੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ ਪਿੰਡ ਢਾਣੀ ਲਾਲ ਖਾਂ ਨੌਰ ਤੋਂ ਜਾਵੇਦ ਖਾਂ ਅਰਮਾਨ ਖਾਨ ਇਮਰਾਨ ਖਾਨ ਸੀਮਾ ਬਾਨੋ ਵਿਨੋਦ ਖਾਨ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ ਉਹਨਾਂ ਨੂੰ ਵੀ ਸੱਦਾ ਹੈ ਜੀ ਆਇਆਂ ਨੂੰ ਸਤੀਸ਼ ਬਿਮਲਾ ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਇਹ ਚੰਡੀਗੜ੍ਹ ਤੋਂ ਜੁੜੇ ਨੇ ਔਰ ਕਹਿੰਦੇ ਨੇ ਕਿ ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਬਸ ਇਸੇ ਤਰ੍ਹਾਂ ਸਾਡਾ ਨਾਮ ਸ਼ਾਮਿਲ ਕਰਦੇ ਰਿਹਾ ਕਰੋ ਜ਼ਰੂਰ ਜੀ ਤੁਸੀਂ ਮੈਸੇਜ ਕਰੋ 10 ਵਜੇ ਤੋਂ 10:30 ਵਜੇ ਤੱਕ ਪ੍ਰੋਗਰਾਮ ਤਮਕ ਜਲੰਧਰ

ਪੈਂਦੀ। ਔਰ ਸਾਡਾ ਵਟਸਐਪ ਨੰਬਰ ਹੈ 9465536077। ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਡੇ ਨਾਂ ਸ਼ਾਮਿਲ ਕੀਤੇ ਜਾਣ। ਜਿਵੇਂ ਮਲੋਟ ਪੰਜਾਬ ਤੋਂ ਮੈਸੇਜ ਆ ਗਿਆ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਨਾ ਅਤੇ ਨਿਮਾਨ ਸ਼ਰਮਾ, ਬਹੁਤ ਬਹੁਤ ਧੰਨਵਾਦ। ਰਮਨ ਵਰਮਾ, ਅਮਨ ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਇਹ ਜੁੜ ਗਏ ਨੇ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਸੰਦੀਪ ਕੁਮਾਰ ਔਰ ਇਹਨਾਂ ਦੇ ਨਾਲ ਸਿਰੋਇਆ, ਸੰਜਨਾ ਸਿਰੋਇਆ ਅਤੇ ਹੋਰ ਬਹੁਤ ਸਾਰੇ ਸਾਥੀ ਜੁੜ ਗਏ ਨੇ, ਇਹ ਵੀ ਫਾਜ਼ਿਲਕਾ ਤੋਂ ਜੁੜੇ ਨੇ। ਫਾਜ਼ਿਲਕਾ ਵਾਲਿਆਂ ਨੇ ਅੱਜ ਮੱਲਾਂ ਮਾਰੀਆਂ ਹੋਈਆਂ ਨੇ। ਪਿੰਡ ਕਪੂਰ ਸ਼ਾਹ ਤੋਂ ਇੱਕ ਵਾਰੀ ਫਿਰ ਫਾਜ਼ਿਲਕਾ ਤੋਂ ਜੁੜੇ ਜੀ ਸਾਡੇ ਨਾਲ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਉਹਨਾਂ ਦਾ ਸਾਰਾ ਦਾ ਸਾਰਾ ਪਰਿਵਾਰ। ਔਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਆ ਨਾ, ਇਹਨਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਉਹਨਾਂ ਦਾ ਗੀਤ ਸਾਡੇ ਕੋਲ ਪਿਆ, ਸੁਣਾਉਣ ਜਾ ਰਿਹਾ, ਆ ਜਾਓ ਜੀ।

ਲਓ ਜੀ, ਕਦੋਂ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਨਾ ਉਹ ਨੇੜੇ ਪਹੁੰਚ ਗਿਆ, ਇਹ ਪਤਾ ਹੀ ਨਹੀਂ ਲੱਗਿਆ ਗੱਲਾਂ ਗੱਲਾਂ ਦੇ ਵਿੱਚ। ਦੇਖੋ ਗੱਲਾਂ ਤਾਂ ਮੈਂ ਹੀ ਕਰ ਰਿਹਾ ਸੀ, ਤੁਸੀਂ ਤਾਂ ਸੁਣ ਹੀ ਰਹੇ ਸੀ, ਤੁਹਾਡੇ ਮੈਸੇਜ ਜਿਹੜੇ ਪਹੁੰਚੇ ਸੀ ਨਾ ਉਹ ਪੜ੍ਹ ਰਹੇ ਸੀ। ਮੈਸੇਜ ਬਹੁਤ ਸਾਰੇ ਪਏ ਨੇ, ਚਲੋ ਜਲਦੀ ਜਲਦੀ ਕੰਮ ਨੂੰ ਲੱਗਦੇ ਹਾਂ ਦੁਬਾਰਾ। ਫਿਰ ਵਸਦੇਵ ਛਾਬੜਾ ਔਰ ਉਹਨਾਂ ਦੇ ਨਾਲ ਅੰਸ਼ ਚਿਰਾਗ, ਇਹ ਸਾਰੇ ਜੁੜੇ ਨੇ ਲਾਲਰੂ ਮੰਡੀ ਤੋਂ, ਬਹੁਤ ਬਹੁਤ ਧੰਨਵਾਦ ਜੀ। ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਜੁੜ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਪਾ ਮੰਡੀ ਤੋਂ ਜੁੜੇ ਨੇ ਸ਼ਮਸ਼ੇਰ ਸਿੰਘ, ਨਾਲ ਇਹਨਾਂ ਦੇ ਸਤਪਾਲ ਔਰ ਚਿਰਨਜੀਵ ਵੀ ਨੇ। ਇੱਕ ਵਾਰੀ ਫਿਰ ਧੰਨਵਾਦ ਸਾਰਿਆਂ ਦਾ, ਹੱਥ ਜੋੜ ਕੇ ਧੰਨਵਾਦ ਜੀ। ਇਸੇ ਤਰ੍ਹਾਂ ਸਾਡੇ ਨਾਲ ਜੁੜਿਆ ਰਿਹਾ ਕਰੋ, ਸਾਨੂੰ ਮੈਸੇਜ ਕਰਦੇ ਰਿਹਾ ਕਰੋ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸਿੰਘ, ਸੁਰਿੰਦਰ ਸ਼ਰਮਾ, ਸੀਮਾ ਪ੍ਰਿੰਸ ਅਤੇ ਸਾਰਾ ਦਾ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਸੁਖਵਿੰਦਰ ਸਿੰਘ, ਨਾਲ ਇਹਨਾਂ ਦੇ ਗੁਰਵੰਸ਼ ਔਰ ਸਿਟੀ ਦੀਵਾਨਾ ਇਹ ਵੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ, ਫਤਿਹ ਜੋਤ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ। ਸਰੋਤੋ, ਤੁਸੀਂ ਆਪਣਾ ਮੈਸੇਜ ਇੱਕੋ ਵਾਰੀ ਕਰਨਾ, ਦੁਬਾਰਾ ਨਹੀਂ ਕਰਨਾ, ਨਹੀਂ ਤਾਂ ਫਿਰ ਬਲੌਕ ਹੋ ਜਾਂਦਾ ਵਾ, ਤੋ ਫਿਰ ਤੁਸੀਂ ਮੈਸੇਜ ਕਰ ਹੀ ਨਹੀਂ ਪਾਓਗੇ। ਤੋ ਇੱਕੋ ਵਾਰੀ ਮੈਸੇਜ ਕਰਨਾ, ਦੂਜੇ ਨੰਬਰ ਤੋਂ ਵੀ ਆਪਣੇ ਨਾਂ ਦੇ ਨਾਲ ਮੈਸੇਜ ਨਹੀਂ ਕਰਨਾ। ਸਰਵਨ ਸਿੰਘ ਪਿੰਡ ਦੁੱਲੇਵਾਲਾ ਜ਼ਿਲ੍ਹਾ ਮੋਗਾ ਤੋਂ ਸਾਡੇ ਨਾਲ ਜੁੜ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਆਖਰੀ ਮੈਸੇਜ ਜਿਹੜਾ ਹੈ ਉਹ ਪੜ੍ਹਨ ਜਾ ਰਿਹਾ। ਬਟਾਲਾ ਤੋਂ ਸਾਡੇ ਨਾਲ ਜੁੜੇ ਨੇ ਰੋਹਿਤ, ਗੁੜੀਆ, ਪ੍ਰੀਤੀ, ਸੁਮਿਤ, ਬੇਬੀ, ਅਮਿਕਾ ਅਤੇ ਉਹਨਾਂ ਦਾ ਸਾਰਾ ਪਰਿਵਾਰ। ਤੋ ਬਹੁਤ ਬਹੁਤ ਸ਼ੁਕਰੀਆ ਜੀ, ਅੱਜ ਦੇ ਜਿੰਨੇ ਮੈਸੇਜ ਸੀਗੇ ਆਪਾਂ ਪੜ੍ਹ ਸਕਦੇ ਸੀ ਉਹ ਪੜ੍ਹ ਦਿੱਤੇ ਗਏ ਨੇ। ਹੁਣ ਪ੍ਰੋਗਰਾਮ ਦਾ ਆਖਰੀ ਗੀਤ ਚਲਾਉਣ ਜਾ ਰਹੇ ਹਾਂ, ਜਸਪਿੰਦਰ ਨਰੂਲਾ ਦਾ ਗਾਇਆ ਇਹ ਗੀਤ।

0: ਨਮਸਕਾਰ
1: ਪ੍ਰੋਗਰਾਮ ਅੱਜ ਦੇ ਵੇਲੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ
0: ਤੇ ਗਗਨ ਵੀ ਹਾਜ਼ਰ ਹੈ ਜੀ ਕੀ ਹਾਲ ਹੈ ਹਰਪ੍ਰੀਤ
1: ਗਗਨ ਜੀ ਦੇਖੋ ਜਦੋਂ ਵੀ ਰੇਡੀਓ ਆਉਣਾ ਹੁੰਦਾ ਨਾ ਹਾਲ ਆਪਣੇ ਆਪ ਹੀ ਵਧੀਆ ਹੋ ਜਾਂਦਾ ਚਾਹੇ ਜਿੰਨਾ ਮਰਜ਼ੀ ਢਿੱਲੇ ਹੋਈਏ
0: ਬਿਲਕੁਲ ਜੀ ਕਿਉਂਕਿ ਅਸੀਂ ਆਪਣੀ ਗੱਲ ਦੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਹੁੰਦੀਆਂ ਉਹ ਸਾਂਝੀਆਂ ਕਰਦੇ ਹਾਂ ਆਪਣੇ ਦੁੱਖ ਸੁੱਖ ਕਰਦੇ ਹਾਂ ਔਰ ਖਾਸ ਦਿਨ ਵੀ ਮਨਾਉਂਦੇ ਹਾਂ ਔਰ ਕਿਉਂ ਨਾ ਅਸੀਂ ਮਨਾਏ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਮਨੋਰੰਜਨ ਤੇ ਜਾਣਕਾਰੀ ਦਾ ਬਹੁਤ ਹੀ ਖੂਬਸੂਰਤ ਸੁਮੇਲ ਹੈ
1: ਬਿਲਕੁਲ ਜੀ ਔਰ ਅੱਜ ਦਾ ਦਿਨ ਵੀ ਵਾਕਈ ਬਹੁਤ ਵਧੀਆ ਹੈ ਅੱਜ ਅਸੀਂ 11ਵਾਂ ਆਯੁਰਵੈਦਿਕ ਡੇ ਮਨਾ ਰਹੇ ਹੈਗੇ ਹਾਂ ਅੰਤਰਰਾਸ਼ਟਰੀ ਲੈਵਲ 'ਤੇ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਆਪਾਂ ਕਹਿੰਦੇ ਹਾਂ ਕਿ ਸਾਨੂੰ ਲਾਈਟ ਜਿਹੀ ਦਵਾਈ ਦਿਉ ਬਿਮਾਰੀਆਂ ਤਾਂ ਅੱਜ ਕੱਲ੍ਹ ਹਰ ਘਰ ਦੇ ਵਿੱਚ ਮੌਜੂਦ ਨੇ
0: ਬਿਲਕੁਲ
1: ਅਸੀਂ ਚਾਹੁੰਦੇ ਹਾਂ ਕਿ ਸਾਨੂੰ ਲਾਈਟ ਜਿਹੀ ਦਵਾਈ ਮਿਲੇ ਨਾ ਸਾਨੂੰ ਬਹੁਤ ਹੀ ਜ਼ਿਆਦਾ ਦਵਾਈਆਂ ਨਾ ਲੈਣੀਆਂ ਪੈਣ ਸਾਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਨਾ ਆਵੇ ਪਰ ਜਦੋਂ ਅਸੀਂ ਆਯੁਰਵੈਦਾ ਦੀ ਗੱਲ ਕਰਦੇ ਹਾਂ ਉਹ ਸਾਨੂੰ ਬਹੁਤ ਬੈਨੀਫਿਟ ਦਿੰਦੀ ਹੈ
0: ਬਿਲਕੁਲ ਜੀ ਵੈਸੇ ਆਯੁਰਵੈਦਾ ਪ੍ਰਾਚੀਨ ਕਾਲ ਤੋਂ ਹੀ ਸਾਡੇ ਜਿਹੜੇ ਹੈ ਜੋ ਲੋਕ ਸਨ ਉਹਨਾਂ ਦਾ ਪਾਰ ਉਤਾਰਾ ਕਰਦੀ ਆਈ ਹੈ ਕੋਈ ਵੀ ਇਹੋ ਜਿਹੀ ਬਿਮਾਰੀ ਦਾ ਇਲਾਜ ਨਹੀਂ ਹੈ ਜੋ ਕਿ ਆਯੁਰਵੈਦਾ ਵਿੱਚ ਨਹੀਂ ਹੈ ਪਰ ਕਾਫੀ ਹੱਦ ਤੱਕ ਅਸੀਂ ਇਹ ਤੋਂ ਦੂਰ ਚਲੇ ਗਏ ਸੀ ਪਿਛਲੇ ਸਾਲਾਂ ਦੇ ਵਿੱਚ ਪਰ ਹੁਣ ਫਿਰ ਆਯੁਰਵੈਦਾ ਦੀ ਮਹੱਤਤਾ ਨੂੰ ਹੁਣ ਸਭ ਨੇ ਸਮਝਣਾ ਸ਼ੁਰੂ ਕਰ ਦਿੱਤਾ ਕਿ ਵਾਕਈ ਜੋ ਚੀਜ਼ਾਂ ਇਹਦੇ ਵਿੱਚ ਹਨ ਇਸ ਚੀਜ਼ ਦਾ ਹਰ ਇੱਕ ਪ੍ਰਣਾਲੀ ਦੇ ਵਿੱਚ ਇਹਦਾ ਇਲਾਜ ਹੈ ਅਤੇ ਹੁਣ ਕਿਉਂ ਨਾ ਅਸੀਂ ਵੀ ਆਯੁਰਵੈਦਾ ਨੂੰ ਦਿਲੋਂ ਅਪਣਾਈਏ ਤਾਂ ਕਿ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਵੀ ਇਸ ਦਾ ਫਾਇਦਾ ਲੈ ਸਕਣ
2: ਈਵਨ ਮੈਂ ਤਾਂ ਇੱਦਾਂ ਦੇ ਵੀ ਕੁਛ ਡਾਕਟਰਸ ਦੇ ਨਾਲ ਮੈਨੂੰ ਸਾਹਮਣਾ ਉਹਨਾਂ ਦਾ ਉਹਨਾਂ ਨੇ ਮੈਨੂੰ ਠੀਕ ਕੀਤਾ ਮੈਂ ਖੁਦ ਉਹਦੀ ਮਤਲਬ ਜਿਹਨੂੰ ਕਹਿੰਦੇ ਨਾ

0: ਇਸ ਚੀਜ਼ ਤੋਂ ਫੀਲ ਕੀਤਾ ਹੈ ਕਿ ਉਹ ਨਬਜ਼ ਦੇਖ ਕੇ, ਜਿਹੜੇ ਆਯੁਰਵੇਦਾ ਦੇ ਮਾਹਰ ਡਾਕਟਰ ਨੇ ਨਾ, ਉਹ ਸਿਰਫ ਨਬਜ਼ ਦੇਖ ਕੇ ਹੀ ਦੱਸ ਦਿੰਦੇ ਨੇ ਕਿ ਤੁਹਾਡੇ ਅੰਦਰ ਕਿਹੜੀ ਬਿਮਾਰੀ ਹੈਗੀ ਆ।
1: ਬਿਲਕੁਲ ਠੀਕ ਗੱਲ ਕਹੀ ਤੁਸੀਂ, ਇਹ ਚੀਜ਼ ਤਾਂ ਮੈਂ ਵੀ ਦੇਖੀ ਹੈ ਕਿ ਕੋਈ ਵੀ ਆਯੁਰਵੇਦਿਕ ਡਾਕਟਰ ਕੋਲ ਤੁਸੀਂ ਜਾਂਦੇ ਹੋ ਜਾਂ ਆਯੁਰਵੇਦਾ ਨੂੰ ਤੁਸੀਂ ਕੰਸਲਟ ਕਰਦੇ ਹੋ, ਤਾਂ ਉਹ ਸਭ ਤੋਂ ਪਹਿਲੇ ਤੁਹਾਡੀ ਨਬਜ਼ ਹੀ ਫੜਦੇ ਹੈ ਔਰ ਤੁਹਾਡਾ ਸਾਰਾ ਉਹ ਜਾਂਚ ਪਰਖ ਕੇ ਕਿੱਥੇ ਕੋਈ ਕਮੀ ਹੈ ਜਾਂ ਕੋਈ ਪਿੱਤ ਹੈ, ਕਫ ਹੈ, ਉਸ ਦੇ ਅਨੁਸਾਰ ਉਹ ਦਵਾਈ ਦਿੰਦੇ ਹੈ। ਕੁਛ ਸਮਾਂ ਜ਼ਰੂਰ ਲੱਗਦਾ ਹੈ ਪਰ ਉਹ ਮਰੀਜ਼ ਹੈ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ।
0: ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਯੁਰਵੈਦਿਕ ਦਵਾਈਆਂ ਲੈਣੀਆਂ ਨੇ, ਉਹਦੇ ਲਈ ਤੁਹਾਨੂੰ ਹੋਰ ਕੁਝ ਕਰੋ ਜਾਂ ਨਾ ਕਰੋ, ਇੱਕ ਪੇਸ਼ੈਂਸ ਜ਼ਰੂਰ ਆਪਣੇ ਅੰਦਰ ਪੈਦਾ ਕਰੋ। ਕਿਉਂਕਿ ਆਪਾਂ ਜਿਹੜੀ ਐਲੋਪੈਥਿਕ ਲੈਂਦੇ ਹਾਂ, ਐਲੋਪੈਥਿਕ ਸਾਨੂੰ ਇਮੀਡੀਏਟ ਰਿਲੀਫ ਜ਼ਰੂਰ ਦਿੰਦੀ ਹੈ, ਬਟ ਐਲੋਪੈਥਿਕ ਦੇ ਬੜੇ ਸਾਈਡ ਇਫੈਕਟਸ ਨੇ।
1: ਬਿਲਕੁਲ ਠੀਕ ਕਿਹਾ ਹਰਪ੍ਰੀਤ ਤੁਸੀਂ, ਪਰ ਨਾਲ ਨਾਲ ਪੇਸ਼ੈਂਸ ਵੀ ਰੱਖਣੀ ਹੈ ਔਰ ਨਾਲ ਨਾਲ ਆਪਣੇ ਖਾਣ ਪਾਣ ਦਾ ਵੀ ਧਿਆਨ ਰੱਖਣਾ ਹੈ, ਕਿਉਂਕਿ ਆਯੁਰਵੇਦਾ ਸਾਨੂੰ ਸਿਰਫ ਦਵਾਈ ਨਹੀਂ ਦਿੰਦਾ, ਸਾਨੂੰ ਜੀਵਨ ਦੀ ਕਲਾ ਵੀ ਸਿਖਾਉਂਦਾ, ਅਸੀਂ ਕੀ ਖਾਣਾ, ਕਿਸ ਟਾਈਮ ਖਾਣਾ ਔਰ ਉਹਨੂੰ ਕਿਸ ਤਰ੍ਹਾਂ ਪਚਾਉਣਾ ਹੈ। ਹਰ ਇੱਕ ਪੱਖੋਂ ਉਹ ਸਾਡਾ ਸਰਵ ਪੱਖੀ ਵਿਕਾਸ ਕਰਦਾ ਹੈ, ਤਾਂ ਆਯੁਰਵੇਦਾ ਨੂੰ ਜ਼ਰੂਰ ਅਪਣਾਉਣਾ ਚਾਹੀਦਾ।
0: ਦੇਖੋ ਆਪਾਂ ਮਤਲਬ ਗਗਨ ਤੁਸੀਂ ਜਾਂ ਹਰਪ੍ਰੀਤ ਮੈਂ, ਅਸੀਂ ਇਸ ਮੁਤਾਲਿਕ ਗੱਲ ਕਰਦੇ ਤਾਂ ਹੈਗੇ ਹਾਂ ਕਿ ਅਸੀਂ ਖੁਦ ਕੁਛ ਜਾਣਿਆ ਨੇ, ਤੁਸੀਂ ਜਾਂ ਮੈਂ ਕਦੀ ਨਾ ਕਦੀ ਗਾਹੇ ਬਗਾਏ ਅਸੀਂ ਦਵਾਈ ਲਈ ਆ, ਅਸੀਂ ਫੀਲ ਕੀਤੀ ਹੈ ਚੀਜ਼ ਕਿ ਆਯੁਰਵੇਦਾ ਨੇ ਸਾਨੂੰ ਠੀਕ ਕੀਤਾ।
1: ਬਿਲਕੁਲ।
0: ਅਤੇ ਅਗਰ ਅਸੀਂ ਇਹਦੇ ਬਾਰੇ ਹੋਰ ਡਿਟੇਲਡ ਜਾਣਕਾਰੀ ਲਈਏ ਕਿ ਆਯੁਰਵੇਦਾ ਕੀ ਚੀਜ਼ ਹੈ, ਇਹਦੀ ਬਾਕੀ ਕਿੰਨੀ ਕੁ ਮਹੱਤਤਾ ਆ, ਅਤੇ ਉਹ ਤਾਂ ਜੇ ਕੋਈ ਮਾਹਰ ਸਾਨੂੰ ਦੱਸੇ ਤਾਂ ਜ਼ਿਆਦਾ ਵਧੀਆ ਲੱਗਦਾ।
1: ਬਿਲਕੁਲ ਜੀ, ਔਰ ਮੈਨੂੰ ਲੱਗਦਾ ਸਾਡੀਆਂ ਸੁਹਾਣੀਆਂ ਭੈਣਾਂ ਜੋ ਸਾਡਾ ਪ੍ਰੋਗਰਾਮ ਸੁਣ ਰਹੇ ਹਨ, ਉਹ ਵੀ ਚਾਹੁੰਦੀਆਂ ਹੋਣ ਕਿ ਸਾਨੂੰ ਕੋਈ ਡਿਟੇਲ ਵਿੱਚ ਇਹਦੇ ਬਾਰੇ ਦੱਸੇ ਜਾਂ ਉਹਨਾਂ ਦੇ ਮਨ ਵਿੱਚ ਕੁਝ ਅਜਿਹੇ ਸਵਾਲ ਉੱਠਦੇ ਹੋਣਗੇ ਜੋ ਕਿ ਇੱਕ ਮਾਹਿਰ ਹੀ ਦੱਸ ਸਕਦਾ।
0: ਤਾਂ ਉਸੇ ਜਿਹਨੂੰ ਕਹਿੰਦੇ ਨਾ ਵਿਸ਼ੇ ਨੂੰ ਦਿਮਾਗ 'ਚ ਰੱਖਦਿਆਂ, ਸੁਹਾਣੀਆਂ ਦੇ ਸਵਾਲਾਂ ਨੂੰ ਦਿਮਾਗ 'ਚ ਰੱਖਦਿਆਂ, ਅਸੀਂ ਫੋਨ ਦੇ ਜ਼ਰੀਏ ਗੱਲਬਾਤ ਕੀਤੀ ਸੀ ਡਾਕਟਰ ਪ੍ਰਿਯੰਕਾ ਭੰਡਾਰੀ ਜੀ ਦੇ ਨਾਲ। ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਹੁਣ ਆਪਣੀ ਦੋਹਾਂ ਦੀ ਗੱਲਾਂ ਬਾਤਾਂ 'ਤੇ ਆਪਾਂ ਵਿਰਾਮ ਲਗਾ ਦਿੰਦੇ ਹਾਂ,
1: ਬਿਲਕੁਲ,
0: ਹੈ ਨਾ, ਕਿਉਂਕਿ ਜੇ ਡਾਕਟਰ ਸਾਹਿਬ ਆਪਣੀ ਗੱਲਬਾਤ ਦੇ ਵਿੱਚ ਇਸ ਮੁਤਾਲਿਕ ਗੱਲ ਕਰਨ ਤਾਂ ਉਹ ਸੋਹਣੀ ਲੱਗਦੀ ਹੈ, ਫਬਦੀ ਹੈ। ਤਾਂ ਆਪਾਂ ਇੱਦਾਂ ਕਰਦੇ ਹਾਂ, ਲਗਾਈਏ ਵਿਰਾਮ, ਕਿ ਵੈਸੇ ਗੱਲਾਂ ਤਾਂ ਬਹੁਤ ਕਰਨ ਨੂੰ ਦਿਲ ਕਰਦਾ, ਪਰ ਪਹਿਲਾਂ ਡਾਕਟਰ ਸਾਹਿਬ ਪ੍ਰਿਯੰਕਾ ਭੰਡਾਰੀ ਜੀ ਦੀ ਗੱਲ ਸੁਣਦੇ ਹਾਂ, ਫਿਰ ਦੁਬਾਰਾ ਆਪਣੇ ਸਰੋਤਿਆਂ ਦੇ ਨਾਲ ਮੁਖਾਤਿਬ ਹੁੰਦੇ ਹਾਂ।
1: ਬਿਲਕੁਲ।
2: ਰਾਸ਼ਟਰੀ ਆਯੁਰਵੇਦ ਦਿਵਸ 23 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਬਾਰ ਦੀ 11ਵੀਂ ਰਾਸ਼ਟਰੀ ਆਯੁਰਵੇਦ ਦਿਵਸ ਦਾ ਵਿਸ਼ਾ ਆਯੁਰਵੇਦਾ ਫੋਰ ਹੈਲਦੀਅਰ ਟੁਮੋਰੋ, ਸਿਹਤਮੰਦ ਭਵਿੱਖ ਲਈ ਆਯੁਰਵੇਦ। ਇਸ ਦੀ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਥੋੜ੍ਹਾ ਆਯੁਰਵੇਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਯੁਰਵੇਦ ਦਾ ਮਤਲਬ ਹੈ ਆਯੂ ਦਾ ਵੇਦ। ਇਹ 5000 ਸਾਲ ਪੁਰਾਣੀ ਚਿਕਿਤਸਾ ਪੱਧਤੀ ਹੈ। ਇਸ ਦੇ ਤਾਰ ਰਿਗਵੇਦ ਨਾਲ ਜੁੜੇ ਹੋਏ ਹਨ। ਆਯੁਰਵੇਦ ਦਾ ਮੇਨ ਗੋਲ ਹੈ ਸਵਸਥਸਯ ਸਵਾਸਥਯ ਰਕਸ਼ਣਮ ਆਤੁਰਸਯ ਵਿਕਾਰ ਪ੍ਰਸ਼ਮਨਮ ਚ। ਸਭ ਤੋਂ ਪਹਿਲਾਂ ਸਿਹਤਮੰਦ ਇਨਸਾਨ ਦੀ ਸਿਹਤ ਦੀ ਰੱਖਿਆ ਕਰਨੀ, ਉਸਨੂੰ ਪਹਿਲ ਦੇਣੀ, ਫਿਰ ਰੋਗੀ ਇਨਸਾਨ ਦਾ ਰੋਗ ਠੀਕ ਕਰਨਾ। ਇਸਦਾ ਮਤਲਬ ਕੀ ਹੈ ਕਿ ਅਸੀਂ ਆਪਣੀ ਸਿਹਤ ਨੂੰ ਪਹਿਲ ਦੇਈਏ, ਉਸਦਾ ਧਿਆਨ ਰੱਖੀਏ ਕਿ ਸਾਨੂੰ ਰੋਗ ਹੋਏ ਨਾ, ਅਤੇ ਫਿਰ ਮੰਨ ਲਓ ਜੇ ਰੋਗ ਹੋ ਜਾਂਦਾ ਹੈ ਤਾਂ ਉਸਦਾ ਨਿਵਾਰਨ ਕਰਨਾ। ਆਯੁਰਵੇਦ ਵਿੱਚ ਸਿਹਤਮੰਦ ਇਨਸਾਨ ਦੀ ਪਰਿਭਾਸ਼ਾ ਦੱਸੀ ਹੈ ਸਮਦੋਸ਼ ਸਮਗਨਿਸ਼ਚ ਸਮਧਾਤੂ ਮਲਕ੍ਰਿਆ ਪ੍ਰਸੰਨ ਆਤਮਾ ਇੰਦਰੀਯ ਮਨ ਸਵਸਥ ਇਤੀ ਅਭਿਧੀਯਤੇ। ਸਿਹਤਮੰਦ ਇਨਸਾਨ ਉਹੀ ਹੈ ਜਿਸ ਦੇ ਆਯੁਰਵੇਦ ਦੇ ਅਨੁਸਾਰ ਤਿੰਨੋ ਦੋਸ਼ ਵਾਤ ਪਿੱਤ ਕਫ ਸਰੀਰਿਕ ਅਤੇ ਸੱਤਵ ਰਜ ਤਮ ਮਾਨਸਿਕ, ਸਰੀਰਿਕ ਅਤੇ ਮਾਨਸਿਕ ਇਹ ਦੋਨੋਂ ਹੀ ਦੋਸ਼ ਜਿਹੜੇ ਨੇ ਇਹ ਸਮ ਅਵਸਥਾ ਵਿੱਚ ਹੋਣ। ਇਸ ਤਰ੍ਹਾਂ ਉਸਦੀ ਅਗਨੀ ਜਿਵੇਂ ਕਿ ਜਠਰ ਅਗਨੀ ਹੈ, ਤੱਤਵ ਅਗਨੀ ਹੈ, ਇਹ ਸਭ ਸੱਤ ਤਾਤੋ ਰਸ ਰਕਤ ਮਾਸ ਮੇਦ ਅਸਥੀ ਮੱਜਾ ਸ਼ੁਕਰ ਐ ਤੇ ਮਲ ਕਿਰਿਆ ਐਕਸਕ੍ਰੀਟਰੀ ਸਿਸਟਮ ਇਹ ਸਾਰੇ ਬੈਲੈਂਸਡ ਹੋਣ। ਉਸਦੇ ਆਤਮਾ ਇੰਦਰੀਯ ਅਤੇ ਮਨ ਬਿਲਕੁਲ ਖੁਸ਼ ਹੋਣ, ਉਹੀ ਇਨਸਾਨ ਆਯੁਰਵੇਦ ਅਨੁਸਾਰ ਸਵਸਥ ਕਿਹਾ ਜਾਂਦਾ ਹੈ। ਆਯੁਰਵੇਦ ਵਿੱਚ ਹਰ ਵਿਅਕਤੀ ਦਾ ਇਲਾਜ ਉਸਦੇ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ ਵੱਖਰਾ ਕੀਤਾ ਜਾਂਦਾ ਹੈ। ਇਸ ਵਿੱਚ ਸ਼ਾਮਿਲ ਨੇ ਪਹਿਲੀ ਜਿਹੜੀ ਸਟੈਪ ਹੈ ਉਹ ਹੈ ਜੜੀਆਂ ਬੂਟੀਆਂ ਦਾ ਨਾਲ ਇਲਾਜ ਕਰਨਾ, ਜਿਵੇਂ ਕਿ ਤੁਲਸੀ, ਨਿੰਮ, ਹਲਦੀ, ਅਸ਼ਵਗੰਧਾ, ਆਮਲਾ, ਹਰੜ, ਬਹੇੜਾ, ਇਸ ਤਰ੍ਹਾਂ ਦੀਆਂ ਕੁਦਰਤੀ ਚੀਜ਼ਾਂ ਦੀ ਵਰਤੋਂ। ਇਸ ਨੂੰ ਅਸੀਂ ਕਾਸ਼ਟ ਔਸ਼ਧੀਆਂ ਵੀ ਕਹਿੰਦੇ ਹਾਂ। ਇਸ ਤੋਂ ਬਾਅਦ ਜਿਹੜਾ ਹੈ ਅੱਗੇ ਰਸ ਸ਼ਾਸਤਰ ਦੀਆਂ ਔਸ਼ਧੀਆਂ ਦੀ ਵਰਤੋਂ ਕਰਨ ਬਾਰੇ ਦੱਸਿਆ ਹੋਇਆ ਹੈ।

ਅਤੇ ਧਰਤੀ ਤੇ ਉਸਦੇ ਪੈਰ ਵੀ ਨਹੀਂ ਸੀ ਲੱਗ ਰਹੇ। ਅੱਜ ਲੱਗਦਾ ਹੈ ਜਿਵੇਂ ਲੰਬੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਕਦੇ ਘਰ ਦੇ ਅੰਦਰ ਅਤੇ ਕਦੇ ਘਰ ਦੇ ਬਾਹਰ ਜਾ ਕੇ ਵੇਖਦੀ ਏ, ਪਰ ਫਿਰ ਪਿੱਛੇ ਪਰਤ ਆਉਂਦੀ, ਜਿਵੇਂ ਉਸਦੀ ਦੌੜ ਅੱਜ ਮੰਨੋ ਘਰ ਦੀ ਦਹਿਲੀਜ਼ ਤੱਕ ਹੀ ਹੈ। ਅੱਖਾਂ ਵਿੱਚ ਮੰਨੋ ਜਿਵੇਂ ਸਦੀਆਂ ਦੇ ਪਰੋਏ ਹੋਏ ਸੁਪਨੇ ਸਾਕਾਰ ਹੋ ਗਏ ਹੋਣ ਅਤੇ ਛਲਕ ਛਲਕ ਕੇ ਹੰਝੂਆਂ ਦੀ ਧਾਰ ਬਾਹਰ ਆਉਣ ਨੂੰ ਫਿਰਦੀ ਹੈ। ਅੱਜ ਉਸਦਾ ਲਾਡਲਾ ਪੁੱਤ IAS ਦੇ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਅਤੇ ਸਾਰੇ ਹਿੰਦੁਸਤਾਨ ਵਿੱਚੋਂ ਅੱਵਲ ਨੰਬਰ ਲੈ ਕੇ ਪਹਿਲੇ 10 ਨੰਬਰਾਂ ਵਿੱਚ ਦਰਜਾ ਹਾਸਿਲ ਕੀਤਾ। ਜਲਸੀਰਾ ਦੀ ਸ਼ਾਨਦਾਰ ਪਾਰਟੀ, ਜੋ ਕਿ ਉਸਦੀ ਮਾਂ ਉਪਾਸਨਾ ਦੇਵੀ ਨੇ, ਆਪਣੇ ਲਾਡਲੇ ਦੀ ਕਾਮਯਾਬੀ ਹਾਸਿਲ ਕਰਨ ਤੇ IAS ਦੇ ਇਮਤਿਹਾਨ ਵਿੱਚੋਂ ਅੱਵਲ ਨੰਬਰ ਹਾਸਿਲ ਕਰਨ ਤੇ ਦਿੱਤੀ ਤੇ ਜਲਸੀਰਾ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨੂੰ ਦਿੰਦਾ ਹੈ। ਅੱਜ ਮੈਂ ਜੋ ਵੀ ਹਾਂ, ਸਭ ਮਾਂ ਦੀ ਕੜੀ ਮਿਹਨਤ ਅਤੇ ਲਗਨ ਦੇ ਹੀ ਕਾਰਨ ਹਾਂ। ਉਸਦੀ ਕੁਰਬਾਨੀ ਸਦਕਾ ਹੀ ਮੈਂ ਸਫਲਤਾ ਦੀਆਂ ਸੀੜੀਆਂ ਚੜ੍ਹਦਾ ਗਿਆ ਅਤੇ ਅੱਜ ਇਸ ਮੁਕਾਮ 'ਤੇ ਪਹੁੰਚਿਆ ਹਾਂ। ਸਾਰੇ ਸ਼ਹਿਰ ਵਿੱਚ ਅੱਜ ਖੁਸ਼ੀ ਦਾ ਮਾਹੌਲ ਬਣ ਗਿਆ। ਸ਼ਹਿਰ ਨੂੰ ਜਲਸੀਰਾ 'ਤੇ ਬੜਾ ਫਖਰ ਅਤੇ ਮਾਣ ਮਹਿਸੂਸ ਹੋ ਰਿਹਾ ਅਤੇ ਨਾਲ ਹੀ ਉਹ ਹਰ ਦਿਲ ਅਜ਼ੀਜ਼ ਸਭਨਾਂ ਦਾ ਅੱਖਾਂ ਦਾ ਤਾਰਾ ਬਣ ਗਿਆ। ਜਦੋਂ ਸਾਰੇ ਪਾਰਟੀ ਵਿੱਚ ਸ਼ਾਮਿਲ ਖੁਸ਼ੀਆਂ ਮਾਣ ਰਹੇ ਸਨ, ਉਸੇ ਵੇਲੇ ਜਲਸੀਰਾ 'ਤੇ ਆਏ ਹੋਏ ਮਿੱਤਰਾਂ ਅਤੇ ਦੋਸਤਾਂ ਨੇ ਨਾਲ ਉਸਦੇ ਆਪਣੇ ਕਾਲਜ ਦੇ ਪ੍ਰਿੰਸੀਪਲ ਸਾਹਿਬਾ ਜਲਸੀਰਾ ਨੂੰ ਕਾਮਯਾਬੀ ਦੀ ਵਧਾਈ ਅਤੇ ਅੱਗੇ ਹੋਰ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ। ਉਸੇ ਵੇਲੇ ਮਾਹੌਲ ਕੁਝ ਬਦਲ ਗਿਆ। ਜਦੋਂ ਉਪਾਸਨਾ ਦੇਵੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਬਾਹਰ ਆ ਗਈ, ਉਹ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ। ਸਾਰੇ ਆਏ ਹੋਏ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਜਦੋਂ ਉਪਾਸਨਾ ਦੇਵੀ ਜੀ ਨੂੰ ਪਹਿਲਾਂ ਮੁਬਾਰਕਾਂ ਦਿੱਤੀਆਂ, ਫਿਰ ਉਹਨਾਂ ਦਾ ਹੌਸਲਾ ਰੱਖਣ ਲਈ ਆਖਿਆ, ਫਿਰ ਕਾਫੀ ਜ਼ੋਰ ਦੇ ਕੇ ਜਦੋਂ ਉਹਨਾਂ ਦੇ ਅੰਦਰ ਉੱਠ ਰਹੇ ਤੂਫਾਨ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਤਾਂ ਸਾਰੇ ਲੋਕ ਇੱਕ ਜਗ੍ਹਾ 'ਤੇ ਬੈਠ ਗਏ। ਅਚਾਨਕ ਭੀੜ ਵਿੱਚੋਂ ਆਵਾਜ਼ ਆਈ, ਇਹ ਜਲਸੀਰਾ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਪੂਜਨ ਸੀ। ਪੂਜਨ ਨੇ ਪੁੱਛਿਆ, ਆਂਟੀ ਜੀ, ਤੁਸੀਂ ਜਲਸੀਰਾ ਦਾ ਨਾਮ ਕਿਸ ਤਰ੍ਹਾਂ ਅਤੇ ਕਿਉਂ ਰੱਖਿਆ? ਬਹੁਤ ਹੀ ਵੱਖਰਾ ਜਿਹਾ ਨਾਮ ਹੈ। ਪੂਜਨ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਉਪਾਸਨਾ ਦੇਵੀ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਇੱਕ ਬੜੀ ਲੰਬੀ ਕਹਾਣੀ ਹੈ, ਮੈਂ ਫਿਰ ਕਿਸੇ ਹੋਰ ਮੌਕੇ 'ਤੇ ਸੁਣਾਵਾਂਗੀ। ਅੱਜ ਖੁਸ਼ੀ ਦਾ ਮਾਹੌਲ ਬਰਕਰਾਰ ਰਹਿਣ ਦਿੱਤਾ ਜਾਵੇ ਤਾਂ ਠੀਕ ਹੈ। ਤਾਂ ਪੂਜਨ ਨੇ ਫਿਰ ਪੁੱਛਿਆ, ਇਹੋ ਜਿਹੀ ਕਿਹੜੀ ਗੱਲ ਹੈ ਜੋ ਅੱਜ ਨਹੀਂ ਦੱਸ ਸਕਦੇ? ਅਸੀਂ ਤਾਂ ਅੱਜ ਹੀ ਸੁਣਨਾ ਪਸੰਦ ਕਰਾਂਗੇ, ਅੱਜ ਹੀ ਸੁਣਨਾ ਚਾਹਾਂਗੇ। ਸਾਰੇ ਪਾਸੇ ਇੱਕ ਸ਼ਾਂਤ ਜਿਹਾ ਮਾਹੌਲ ਬਣ ਗਿਆ। ਪਾਣੀ ਦਾ ਇੱਕ ਗਿਲਾਸ ਪੀਣ ਤੋਂ ਬਾਅਦ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਹੰਝੂਆਂ ਨੂੰ ਰੋਕ ਪਾਉਣਾ ਉਸ ਦੇ ਬਸ ਦੀ ਗੱਲ ਨਹੀਂ ਰਹਿੰਦੀ। ਜਦੋਂ ਉਸ ਦਿਨ ਦੇ ਭਿਅੰਕਰ ਸਮੁੰਦਰੀ ਤੂਫਾਨ ਨੂੰ ਉਹ ਯਾਦ ਕਰਦੀ ਹੈ, ਜਦੋਂ ਉਸ ਦਿਨ ਉਪਾਸਨਾ ਆਪਣੇ ਪਰਿਵਾਰ ਸਮੇਤ ਬੇਟੇ ਦੀਪਾਂਸ਼, ਬੇਟੀ ਰਾਗਿਨੀ, ਦਾਮਾਦ ਰਘੁਨੰਦਨ, ਨੀਤੀ ਵ੍ਰਿਤੀ ਅਤੇ ਪੋਤਾ ਰੁਚਿਤ ਸਾਰਿਆਂ ਨੂੰ ਸਮੁੰਦਰ ਦੀ ਸੈਰ ਕਰਾਉਣ ਘੁੰਮਣ ਲਈ ਗਈ ਸੀ, ਜਿਸ ਜਗ੍ਹਾ 'ਤੇ ਉਹਨਾਂ ਨੇ ਕਿਸ਼ਤੀ ਦੇ ਅੰਦਰ ਬੈਠ ਕੇ ਅਜੇ ਆਪਣੇ ਆਪ ਨੂੰ ਸੰਭਾਲਿਆ ਵੀ ਨਹੀਂ ਸੀ, ਯਾਨੀ ਸਾਰੇ ਸੰਭਲ ਕੇ ਬੈਠੇ ਵੀ ਨਹੀਂ ਸਨ ਕਿ ਯਕਦਮ ਦੇਖਦੇ ਦੇਖਦੇ ਦੁਨੀਆ ਹੀ ਪਲਟ ਗਏ। ਸਮੁੰਦਰ ਦੀਆਂ ਤੇਜ਼ ਲਹਿਰਾਂ ਨਾਲ ਪਾਣੀ ਛੱਲਾਂ ਮਾਰ ਕੇ ਸਾਰਿਆਂ ਨੂੰ ਅਗਾਂਹ ਨੂੰ ਧੱਕੇ ਨਾਲ ਵਹਾ ਕੇ ਲੈ ਜਾਣ ਲੱਗਾ। ਅੱਜ ਤਾਂ ਲੱਗਦਾ ਸੀ ਜਿਵੇਂ ਸਮੁੰਦਰ ਦਾ ਪਾਣੀ ਕਹਿੰਦਾ ਹੈ, ਕੋਈ ਵੀ ਜੋ ਮੇਰੀ ਗੋਦੀ ਵਿੱਚ ਆ ਕੇ ਬੈਠੇਗਾ ਉਹ ਫਿਰ ਘਰ ਵਾਪਸ ਨਹੀਂ ਪਰਤੇਗਾ। ਅੱਜ ਹੀ ਸਾਰੇ ਜਹਾਨ ਦਾ ਗੁੱਸਾ ਦਿਖਾ ਦਿੱਤਾ। ਸਾਡੀ ਨਾਵ ਕਿਸ਼ਤੀ ਖੁੰਟੀ ਨਾਲੋਂ ਖੁੱਲ੍ਹ ਚੁੱਕੀ ਸੀ। ਥੋੜ੍ਹੀ ਹੀ ਦੇਰ ਦੇ ਅੰਦਰ ਚਾਰੋਂ ਪਾਸੇ ਹਾਹਾਕਾਰ ਮੱਚ ਗਿਆ। ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਸਮੁੰਦਰ ਪਾਣੀ ਹੀ ਨਹੀਂ ਬਲਕਿ ਇਨਸਾਨਾਂ ਨਾਲ ਲਬਾਲਬ ਭਰ ਗਿਆ ਹੋਵੇ। ਚਾਰੋਂ ਪਾਸੇ ਲੋਕ ਰੁੜਦੇ ਜਾ ਰਹੇ ਸਨ। ਪਤਾ ਨਹੀਂ ਕਿੰਨੇ ਕੁ ਪਰਿਵਾਰ ਇਸ ਦੀ ਚਪੇਟ ਵਿੱਚ ਆ ਗਏ ਸਨ। ਘੁੰਮਣ ਫਿਰਨ ਦੇ ਸ਼ੌਕੀਨ ਲੋਕ ਅਕਸਰ ਦੇਖਣ ਨੂੰ ਮਿਲ ਜਾਂਦੇ, ਉਹ ਵੀ ਅੱਜ ਆਪਣੀ ਆਪਣੀ ਕਿਸਮਤ ਨੂੰ ਕੋਸ ਰਹੇ ਹੋਣਗੇ ਕਿ ਅੱਜ ਅਸੀਂ ਕਿਉਂ ਘੁੰਮਣ ਫਿਰਨ ਲਈ ਆ ਗਏ। ਦੂਸਰੇ ਪਾਸੇ ਸਾਡੀ ਹੀ ਤਰ੍ਹਾਂ ਇੱਕ ਹੋਰ ਪਰਿਵਾਰ ਜੋ ਘੁੰਮਣ ਲਈ ਆਇਆ ਹੋਇਆ ਸੀ, ਉਹ ਵੀ ਲਹਿਰਾਂ ਦੀ ਆਗੋਸ਼ ਵਿੱਚ ਬਿਖਰ ਗਿਆ। ਸਾਰੇ ਹੱਥ ਪੈਰ ਮਾਰ ਰਹੇ ਸਨ ਕਿ ਕਿਸੇ ਤਰ੍ਹਾਂ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਅਤੇ ਕਿਸੇ ਕਿਨਾਰੇ ਦੇ ਪਾਸੇ ਆਪਣੇ ਆਪ ਨੂੰ ਮੋੜਨ ਦੀ ਹਿੰਮਤ ਜੁਰਾਈਏ। ਪਰ ਇਹ ਸਭ ਸੋਚਣ ਭਰ ਦਾ ਮੌਕਾ ਹੀ ਨਹੀਂ ਮਿਲਿਆ। ਛਟਪਟਾਉਂਦੇ ਵੇਖਦੇ ਵੇਖਦੇ ਉਹ ਸਾਰੇ ਹੀ ਪਾਣੀ ਦੇ ਅੰਦਰ ਕਿਤੇ ਦੂਸਰੀ ਜਗ੍ਹਾ ਚਲੇ ਗਏ। ਅਸੀਂ ਸਾਰੇ ਆਪਣੀ ਨਾਵ ਅੰਦਰ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਸਾਰੇ ਇੱਕ ਦੂਜੇ

0: www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਵਸਦੇ ਵੇੜੇ ਲੈ ਕੇ, ਔਰ ਵਸਦੇ ਵੇੜੇ ਦੇ ਵਿੱਚ ਅਸੀਂ ਇੱਕ ਖਾਸ ਵਿਸ਼ੇ 'ਤੇ ਅੱਜ ਗੱਲ ਕਰਨੀ ਹੈ ਗਗਨ।
2: ਹਾਂਜੀ ਬਿਲਕੁਲ, GST ਬਾਰੇ ਗੱਲ ਕਰਨੀ
1: ਹੈ। ਬਿਲਕੁਲ ਜੀ, ਇੱਕ ਸੀਰੀਜ਼ ਚੱਲੀ ਹੈ ਜੀ ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਹੈ ਨਾ, ਅਤੇ ਉਸ ਤਹਿਤ GST ਦੀ ਆਪਾਂ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ ਕਿ ਗੁੱਡਸ ਐਂਡ ਸਰਵਿਸ ਟੈਕਸ, ਪਤਾ ਹੀ ਹੈ ਸਾਰਿਆਂ ਨੂੰ, ਹੈ ਨਾ, July 2017 ਤੋਂ ਸ਼ੁਰੂ ਹੋਇਆ ਹੋਇਆ ਹੈ, ਔਰ ਇਹ ਇੱਕ ਇਨਡਾਇਰੈਕਟ ਟੈਕਸ ਹੈ। ਇਨਡਾਇਰੈਕਟ ਤੁਸੀਂ ਸਮਝਦੇ ਕਿੱਦਾਂ, ਮਤਲਬ ਤੁਹਾਨੂੰ ਤਾਂ ਪਤਾ ਹੀ ਹੋਏਗਾ ਵੈਸੇ
2: ਜੀ
1: ਜੀ। ਇਸ ਤਰ੍ਹਾਂ ਹੁੰਦਾ ਕਿ ਕਈ ਟੈਕਸ ਹੁੰਦੇ ਕਿ ਜਿਹੜੇ ਡਾਇਰੈਕਟ ਲੱਗਦੇ ਹੈ, ਹੈ ਨਾ, ਕੰਜ਼ਿਊਮਰਸ 'ਤੇ ਡਾਇਰੈਕਟ, ਜਿੱਦਾਂ ਡਾਇਰੈਕਟ ਟੈਕਸ, ਇਨਕਮ ਟੈਕਸ ਹੋ ਗਿਆ, ਪਰ ਇਨਡਾਇਰੈਕਟ ਦਾ ਮਤਲਬ ਹੁੰਦਾ ਕਿ ਡਾਇਰੈਕਟ ਤੁਹਾਡੀ ਜੇਬ 'ਚੋਂ ਨਹੀਂ ਜਾਂਦਾ, ਤੁਸੀਂ ਉਹਨੂੰ ਭੋਗਦੇ ਹੋ। ਜਿੱਦਾਂ ਕਹਿੰਦੇ ਕਿ ਜਿਹੜਾ ਗਵਰਨਮੈਂਟ ਨੂੰ ਜਮ੍ਹਾਂ ਜਿਹੜਾ ਕਰਵਾਉਣਾ ਆ ਉਹ ਸੈਲਰ ਨੇ ਕਰਵਾਉਣਾ ਹੁੰਦਾ, ਜਿਹੜਾ ਸਮਾਨ ਵੇਚਦਾ ਪਿਆ ਆ, ਪਰ ਉਹਨੂੰ ਜਿਹਨੂੰ ਕਹਿੰਦੇ ਬਰਦਾਸ਼ਤ ਕੌਣ ਕਰਦਾ, ਅਸੀਂ ਕੰਜ਼ਿਊਮਰ ਕਰਦੇ ਹਾਂ।
2: ਬਿਲਕੁਲ ਜੀ, ਔਰ ਵੈਸੇ ਜਿਹੜਾ ਹੁਣ ਹੈ ਵਨ ਨੇਸ਼ਨ ਵਨ ਟੈਕਸੇਸ਼ਨ ਵਿੱਚ ਕੁਛ ਇਹੋ ਜਿਹੇ ਰੂਲਸ ਵੀ ਹਨ ਕਿ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਰੂਲ ਜਿਹੜਾ ਹੈ ਉਹ ਚੱਲਣਾ, ਮਤਲਬ ਸਭ ਪਾਸੇ ਕੋਮਨ ਚੱਲਣਾ ਹੈ, ਚਾਹੇ ਉਹ ਅਗਰ ਜ਼ਰੂਰੀ ਚੀਜ਼ਾਂ ਨੇ ਅਤੇ ਅਗਰ ਉਹਨਾਂ ਦੇ 5% ਹੈ ਔਰ ਦੂਸਰੇ 'ਤੇ 18% ਡਰ ਹੈ ਤਾਂ ਉਹ ਫਿਕਸ ਹੈ ਵੀ 19 ਲੱਗਣੀ ਹੈ।
1: ਵੈਸੇ ਦਰਾਂ ਵੀ ਇਹਨਾਂ ਨੇ ਇੱਕ ਸੈਟਅਪ ਕਰ ਦਿੱਤਾ ਆ ਕਿ ਨਾ, ਇਹ ਨਹੀਂ ਕਿ ਹਾਂਜੀ ਇੰਨੇ ਤੋਂ ਇੱਦਾਂ ਇੱਦਾਂ ਤੋਂ ਇੱਦਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਆਈਟਮਸ ਨੂੰ ਇਹਨਾਂ ਨੇ ਕਲਾਸੀਫਾਈ ਕਰ ਦਿੱਤਾ ਕਿ ਕੋਈ ਜਿਹੜੀਆਂ ਹਾਈਲੀ ਜਿਹੜੀਆਂ ਚੀਜ਼ਾਂ ਨੇ ਉਹ 28% ਦੇ ਵਿੱਚ ਆ ਜਾਂਦੀਆਂ ਨੇ, ਕੁਝ 18, ਕੁਝ 12, ਕੁਝ 5 ਅਤੇ ਕੁਝ 0% 'ਚ ਵੀ ਆਉਂਦੀਆਂ ਨੇ। ਤਾਂ ਮਤਲਬ ਇੱਦਾਂ 4-5 ਇਹਨਾਂ ਨੇ ਦਰਾਂ ਸੈੱਟ ਕਰ ਦਿੱਤੀਆਂ ਨੇ ਗਵਰਨਮੈਂਟ ਨੇ। ਪਰਪਸ ਇਹੀ ਹੈਗਾ ਕਿ ਲੋਕਾਂ ਨੂੰ ਜ਼ਿਆਦਾ ਟੈਕਸ

0: ਨਾ ਦੇਣਾ ਪਵੇ ਔਰ ਐਡੀਸ਼ਨਲ ਨਾ ਦੇਣਾ ਪਵੇ, ਮਤਲਬ ਜਦੋਂ ਕਹਿੰਦੇ ਨਾ ਵੈਲਿਊ ਐਡਿਡ ਤਾਂ ਨਾ ਹੋਵੇ, ਇੱਕ ਵਾਰੀ ਦੇ ਦਿੱਤਾ ਬਸ ਦੇ ਦਿੱਤਾ, ਜਿਹੜਾ ਬਾਰ ਬਾਰ ਦੇਣਾ ਪੈਂਦਾ ਸੀਗਾ ਨਾ ਉਹ ਟੈਨਸ਼ਨ ਪੈਂਦੀ ਹੈ ਲੋਕਾਂ ਨੂੰ।
1: ਬਿਲਕੁਲ ਜੀ, ਔਰ ਕਈ ਕਮੋਡਿਟੀਜ਼ ਇਹੋ ਜਿਹੀਆਂ ਨੇ ਜੋ ਸਾਡੀ ਰੋਜ਼ਮਰਾ 'ਚ ਕੰਮ ਆਉਂਦੀ ਆ ਔਰ ਕੋਸ਼ਿਸ਼ ਕੀਤੀ ਗਈ ਕਿ ਉਹਨਾਂ 'ਤੇ ਘੱਟ ਟੈਕਸ ਲਗਾਇਆ ਜਾਂਦਾ। ਜਿਹੜੀ ਲਗਜ਼ਰੀ ਆਈਟਮਸ ਹੈ ਉਹਨਾਂ 'ਤੇ ਜ਼ਿਆਦਾ ਲਗਾਇਆ ਜਾਂਦਾ ਟੈਕਸ, ਕਿਉਂਕਿ ਉਹ ਸਾਡੀ ਉਹਦੇ ਬਿਨਾਂ ਅਸੀਂ ਰਹਿ ਸਕਦੇ ਹਾਂ, ਹੈ ਨਾ। ਉਹ ਸਾਡੀ ਇੱਕ ਬਹੁਤ ਸ਼ੌਕੀਆ ਚੀਜ਼ ਹੈ, ਸਾਨੂੰ ਸ਼ੌਕ ਹੈ, ਐਂਟਰਟੇਨਮੈਂਟ ਹੈ, ਉਹਦੇ ਵਿੱਚ ਕੁਝ ਜ਼ਿਆਦਾ ਹੈ ਔਰ ਜੋ ਸਾਡੀ ਰੈਗੂਲਰ ਰੋਜ਼ ਦੀ ਚੀਜ਼ਾਂ ਨੇ ਉੱਤੇ ਉਸ ਹਿਸਾਬ ਦਾ ਟੈਕਸ ਲਗਾਇਆ ਗਿਆ ਕਿ ਉਹ ਬੋਝ ਸਭ ਆਰਾਮ ਨਾਲ ਸਹਿ ਸਕਣ।
0: ਤਾਂ ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਜਦੋਂ ਵੀ ਸਰਕਾਰ ਕੋਈ ਉਪਰਾਲਾ ਕਰਦੀ ਹੈ, ਕੁਝ ਵੀ ਕਰਦੀ ਹੈ, ਉਹਦਾ ਬੈਨੀਫਿਟ ਹਮੇਸ਼ਾ ਲੋਕਾਂ ਨੂੰ ਦਿਮਾਗ 'ਚ ਰੱਖ ਕੇ ਹੀ ਹੁੰਦਾ ਕਿ ਲੋਕਾਂ ਨੂੰ ਜਿਹੜੀ ਆਮ ਨਾਗਰਿਕ ਹੈ, ਜਿਹੜੇ ਜਨ ਜਿਹਨੂੰ ਆਪਾਂ ਕਹਿੰਦੇ ਹਾਂ ਜਨ ਸੇਵਾ, ਉਹ ਇਹੀ ਜਨ ਸੇਵਾ ਹੈ ਕਿ ਉਸ ਚੀਜ਼ ਨੂੰ ਦਿਮਾਗ 'ਚ ਰੱਖ ਕੇ, ਉਸ ਪਰਪਸ ਨੂੰ ਦਿਮਾਗ 'ਚ ਰੱਖ ਕੇ ਕੋਈ ਵੀ ਚੀਜ਼ ਉਲੀਕੀ ਜਾਂਦੀ ਹੈ ਔਰ ਉਹਨੂੰ ਫਿਰ ਸੋਰਟ ਕਰਨ ਲਈ ਸਾਰੀ ਕੰਮ ਕੀਤਾ ਜਾਂਦਾ, ਉਹਨੂੰ ਇੰਪਲੀਮੈਂਟ ਕਰਨ ਲਈ, ਉਹਨੂੰ ਕਿੱਦਾਂ ਉਸ ਚੀਜ਼ ਨੂੰ ਅਮਲੀਜਾਮਾ ਪਹਿਨਾਉਣਾ ਆ, ਉਸ ਚੀਜ਼ ਨੂੰ ਕੰਮ ਕਰਨ ਲਈ ਜਦੋਂ ਸਰਕਾਰ ਕਰਦੀ ਹੈ ਤਾਂ ਸਾਡਾ ਜਿਹਨੂੰ ਕਹਿੰਦੇ ਲੋਕਾਂ ਦਾ ਫਰਜ਼ ਬਣਦਾ ਕਿ ਅਸੀਂ ਸਰਕਾਰ ਦੇ ਨਾਲ ਜਿਹਨੂੰ ਕਹਿੰਦੇ ਨਾ ਹਾਂ ਕਹੀਏ, ਹਾਮੀ ਭਰੀਏ, ਯੈਸ ਮੈਨ ਬਣੀਏ ਅਸੀਂ, ਅਤੇ ਉਹ ਜੋ ਇੱਕ ਜਿਹਨੂੰ ਕਹਿੰਦੇ ਨਾ ਇੱਕ ਮੰਤਵ ਉਹਨਾਂ ਨੇ ਸਿਰਜਿਆ ਆ ਕਿ ਅੱਛਾ ਭਾਰਤ, ਵਧੀਆ ਭਾਰਤ ਔਰ ਇੱਕ ਜਿਹਨੂੰ ਕਹਿੰਦੇ ਬੈਲੈਂਸਡ ਨੇਸ਼ਨ, ਉਹ ਚੀਜ਼ ਬਣਾਉਣ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਈਏ।
1: ਬਿਲਕੁਲ ਹਰਪ੍ਰੀਤ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਔਰ ਬਹੁਤ ਅੱਛੀ ਤਰ੍ਹਾਂ ਸਮਝਾਇਆ ਕਿ ਮੈਨੂੰ ਲੱਗਦਾ ਸੁਣਨ ਵਾਲੇ ਜੋ ਭਾਵੇਂ ਕੋਈ ਘੱਟ ਪੜ੍ਹੇ ਵੀ ਹੋਣਗੇ ਨਾ, ਉਹਨਾਂ ਨੂੰ ਬਹੁਤ ਅੱਛਾ ਗਿਆਨ ਤੁਸੀਂ ਦਿੱਤਾ।
0: ਚਲੋ, ਇਹ ਚੀਜ਼ ਹੈ ਕਿ ਗਿਆਨ ਵੰਡਣ ਦੇ ਨਾਲ ਸਾਡਾ ਵੀ ਗਿਆਨ ਹੋਰ ਵੱਧਦਾ ਹੈ।
1: ਬਿਲਕੁਲ,
0: ਅਤੇ ਅਸੀਂ ਹੁਣ ਹੋਰ ਗਿਆਨ ਲੈਣਾ ਹੈ, ਜਿਹੜਾ ਸਾਡਾ ਸਿਲਸਿਲਾ ਨਾ ਉਹਦੇ ਵਿੱਚ ਸਾਨੂੰ ਉਹ ਹੈ ਹੀ ਕਿ ਸਾਨੂੰ ਗਿਆਨ ਮਿਲਦਾ ਉਹਦੇ ਵਿੱਚ। ਸੇਧ ਵਾਲੀਆਂ ਗੱਲਾਂ ਅਸੀਂ ਸੁਣਦੇ ਹਾਂ, ਸਮਝਦੇ ਹਾਂ, ਜਦੋਂ ਵੀ ਸਾਡੇ ਵਿਹੜੇ ਕੋਈ ਮਾਹਰ ਮਹਿਮਾਨ ਆਉਂਦੇ ਨੇ ਉਹ ਸਾਨੂੰ ਕਾਫੀ ਵਿਸ਼ਿਆਂ 'ਤੇ ਕਾਫੀ ਸੇਧ ਦੇ ਕੇ ਜਾਂਦੇ ਨੇ ਔਰ ਸਾਡਾ ਜਿਹੜਾ ਸਿਲਸਿਲਾ ਸਾਂਝ ਹੈ ਉਹ ਹੈ ਹੀ ਇਹਦੇ ਨਾਲ ਜੁੜਿਆ ਹੋਇਆ।
1: ਔਰ ਅੱਜ ਦਾ ਵਿਸ਼ਾ ਹੈ ਜੀ ਪ੍ਰਵਾਸੀ ਭਾਰਤੀਆਂ ਲਈ ਜਾਇਦਾਦ ਸੰਬੰਧੀ ਕਾਨੂੰਨ, ਅਤੇ ਇਹ ਇਨਫੋਰਮੇਸ਼ਨ ਜਾਣਕਾਰੀ ਦੇ ਰਹੇ ਨੇ ਐਡਵੋਕੇਟ ਓਮ ਪ੍ਰਕਾਸ਼ ਜੀ।
0: ਹਾਂ, ਅਤੇ ਸੁਣਦੇ ਹਾਂ ਇਹਨਾਂ ਨਾਲ ਕੀਤੀ ਹੋਈ ਗੱਲਬਾਤ, ਸੁਖਜੀਤ ਜੀ ਨੇ ਕੀਤੀ ਸੀ, ਅਤੇ ਸੁਣਦੇ ਹਾਂ ਇਹ ਗੱਲਬਾਤ
1: ਜੀ।
2: ਜਿੰਦ ਮਾਹੀ ਜੇ ਚੱਲਿਓ ਪਰਦੇਸ, ਕਦੇ ਨਾ ਭੁੱਲੀ ਆਪਣਾ ਦੇਸ਼, ਆਪਣੀ ਬੋਲੀ ਅਤੇ ਆਪਣਾ ਵੇਸ। ਸੱਚਮੁੱਚ ਪਰਦੇਸੀ ਜਾਂਦੇ ਭੈਣਾਂ ਵੀਰਾਂ ਲਈ ਇਹ ਬੋਲੀ ਉਦੋਂ ਬੜੀ ਕਾਰਗਰ ਸਾਬਤ ਹੋਈ ਜਦੋਂ ਉਹ ਨਾ ਆਪਣਾ ਦੇਸ਼ ਭੁੱਲੇ, ਨਾ ਆਪਣੀ ਵੇਸ਼ਭੂਸ਼ਾ ਭੁੱਲੇ ਅਤੇ ਨਾ ਆਪਣੀ ਬੋਲੀ ਭੁੱਲੇ, ਅਤੇ ਆਪਣੇ ਹੀ ਦੇਸ਼ ਵਿੱਚ ਵਾਪਸ ਪਰਤ ਕੇ ਇਸ ਨੂੰ ਖੁਸ਼ਹਾਲ ਕਰਨ ਲਈ ਉਹਨਾਂ ਨੇ ਇੱਥੇ ਆਪਣੀ ਜਾਇਦਾਦ ਬਣਾਈ, ਆਪਣੇ ਘਰਾਂ ਨੂੰ ਸੁੰਦਰ ਸੋਹਣਾ ਖੂਬਸੂਰਤ ਬਣਾਇਆ ਅਤੇ ਪੰਜਾਬੀਆਂ ਨੂੰ ਬਾਹਰ ਜਾਣ ਲਈ ਪ੍ਰੇਰਿਤ ਵੀ ਕੀਤਾ ਤਾਂ ਜੋ ਆਪਣਾ ਰਹਿਣ ਸਹਿਣ ਹੋਰ ਉੱਚਾ ਕਰ ਸਕਣ। ਪਰ ਜਦੋਂ ਆਪਾਂ NRI ਪ੍ਰੋਪਰਟੀ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਕਿਉਂਕਿ ਆਪ ਤਾਂ ਉਹ ਪ੍ਰੋਪਰਟੀ ਖਰੀਦ ਕੇ ਵਿਦੇਸ਼ਾਂ ਵਿੱਚ ਵੱਸ ਜਾਂਦੇ ਨੇ, ਪਰ ਇੱਥੇ ਕੋਈ ਪ੍ਰੋਪਰਟੀ ਦੀ ਦੇਖਭਾਲ ਨਹੀਂ ਹੁੰਦੀ ਅਤੇ ਜਾਂ ਫਿਰ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਅਸੀਂ NRI ਪ੍ਰੋਪਰਟੀ ਸੰਬੰਧੀ ਕੀ ਕਾਨੂੰਨ ਹੈ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ। ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ।
3: ਸੁਖਜੀਤ, ਸਭ ਤੋਂ ਪਹਿਲਾਂ ਤੁਹਾਡਾ, ਤੁਹਾਡੇ ਸਰੋਤਿਆਂ ਦਾ, ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਜੋ ਵੀ NRI ਵੀਰ ਨੇ ਬਾਹਰ ਬੈਠੇ ਸਾਡੇ, ਉਹਨਾਂ ਦੀਆਂ ਜਾਇਦਾਦਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਮਨ 'ਚ ਭਰਮ ਹੋਵੇ ਉਹਨਾਂ ਦਾ ਤੁਸੀਂ ਮੈਨੂੰ ਸਵਾਲ ਪੁੱਛੋ ਅਤੇ ਮੈਂ ਉਹਨਾਂ ਦਾ ਬਿਲਕੁਲ ਕੋਸ਼ਿਸ਼ ਕਰੂੰਗਾ ਸਾਰੇ ਸਾਰੇ ਠੀਕ ਉਹਨਾਂ ਦਾ ਜਵਾਬ ਮਿਲ ਸਕੇ
1: ਜੀ। ਜਦੋਂ ਆਪਾਂ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਅਸੀਂ ਪ੍ਰਵਾਸੀ ਭਾਰਤੀ ਕਹਿੰਦੇ ਕਿਹਨੂੰ ਆ, ਪ੍ਰਵਾਸੀ ਭਾਰਤੀ ਕੌਣ ਹੁੰਦੇ ਨੇ?
3: ਸੁਖਜੀਤ, ਪ੍ਰਵਾਸੀ ਭਾਰਤੀ ਅਸੀਂ ਉਸ ਸ਼ਖਸ ਨੂੰ ਕਹਿੰਦੇ ਹਾਂ ਜਿਹੜਾ ਆਪ, ਉਸਦਾ ਬਾਪ, ਉਸਦਾ ਦਾਦਾ ਜਾਂ ਪੜਦਾਦਾ ਕਿਸੇ ਤਰ੍ਹਾਂ ਵੀ ਸਾਡੇ ਇੰਡੀਆ ਦਾ ਉਹਦਾ ਓਰੀਜਨ ਹੋਵੇ। ਅਸੀਂ ਉਹਨੂੰ PIOB ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ, ਪਰਸਨ ਆਫ ਇੰਡੀਅਨ ਓਰੀਜਨ, ਉਹਨੂੰ ਅਸੀਂ ਮੰਨਦੇ ਹਾਂ। ਉਹ NRI ਹੋਊਗਾ ਜੇ ਉਹਦੀਆਂ 3 ਪੀੜ੍ਹੀਆਂ ਤੱਕ ਵੀ ਫੋਰਨ ਦੇ ਵਿੱਚ ਬੈਠਾ ਤਾਂ ਵੀ ਅਸੀਂ ਉਹਨੂੰ ਆਪਣੇ ਇੰਡੀਆ ਦਾ ਸਿਟੀਜ਼ਨ ਮੰਨ ਕੇ ਪ੍ਰਵਾਸੀ ਭਾਰਤੀ ਤਸਲੀਮ ਕਰਾਂਗੇ
1: ਜੀ। ਜੀ, ਅਤੇ ਹੁਣ ਜਦੋਂ ਆਪਾਂ ਪ੍ਰਵਾਸੀ ਭਾਰਤੀਆਂ ਦੀ ਗੱਲ ਕਰਦੇ ਹਾਂ ਅਤੇ ਪ੍ਰਵਾਸੀ ਭਾਰਤੀਆਂ ਨੇ ਸਾਡੀ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਬੜਾ ਉਲਝਾਇਆ ਕਿ ਸੁਲਝਾਇਆ, ਇਹਦੇ ਬਾਬਤ ਥੋੜ੍ਹੀ ਜਿਹੀ ਜਾਣਕਾਰੀ ਚਾਹਾਂਗੇ।
3: ਦੇਖੋ, ਜਿੱਥੋਂ ਤੱਕ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਸਮਝਾਉਣ ਦੀ ਗੱਲ ਆਉਂਦੀ ਆ ਅਤੇ NRI ਭਰਾਵਾਂ ਦਾ ਜੋ ਯੋਗਦਾਨ ਹੈਗਾ ਉਹ ਬਹੁਤ ਵੱਡਾ ਯੋਗਦਾਨ ਆ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਇੰਡੀਆ ਦੇ ਨੂੰ ਸਹੀ ਕਰਨ ਦੇ ਲਈ। ਸਪੈਸ਼ਲ ਮੈਂ ਪੰਜਾਬ ਦੀ ਜੇ ਗੱਲ ਕਰਾਂ, ਅੱਜ ਦਾ ਨਹੀਂ ਕੋਈ 70-80-90 ਸਾਲ ਤੋਂ ਖਾਸ ਕਰ ਦੁਆਬਾ ਜਿਹੜਾ ਰੀਜਨ ਸੀਗਾ, ਇੱਥੋਂ ਪ੍ਰਵਾਸੀ ਭਾਰਤੀ

0: ਜਾਣੇ ਸ਼ੁਰੂ ਹੋਏ, ਇਹਨਾਂ ਨੂੰ ਦੇਖ ਕੇ ਫਿਰ ਮੁੜ ਕੇ ਮਾਲਵੇ 'ਚ, ਫਿਰ ਮੁੜ ਕੇ ਮਾਝੇ 'ਚ, ਉਹ ਵੀ ਲੋਕ ਹੌਲੀ ਹੌਲੀ ਸ਼ੁਰੂ ਹੋਣੇ ਹੋਏ, ਪਰ ਦੁਆਬੇ ਦੇ ਵਿੱਚੋਂ ਖਾਸ ਕਰਕੇ ਲੋਕ ਜਾਣੇ ਸ਼ੁਰੂ ਹੋਏ, ਕਿਉਂਕਿ ਇੱਥੇ ਹੋਲਡਿੰਗ ਜ਼ਮੀਨਾਂ ਘੱਟ ਸੀ, ਕੋਈ ਨੌਕਰੀ ਪੇਸ਼ੇ, ਕੋਈ ਹੋਰ ਇੱਦਾਂ ਦੀਆਂ ਕੋਈ ਮੁਸ਼ਕਲਾਂ ਦੇਖ ਕੇ ਉਹ ਹੌਲੀ ਹੌਲੀ ਹੌਲੀ ਉਹਨਾਂ ਨੇ ਆਪ ਜਾ ਕੇ ਸੈੱਟ ਹੋਏ, ਆਪਣੇ ਪਰਿਵਾਰਾਂ ਨੂੰ ਸੱਦਿਆ, ਸ਼ਾਦੀਆਂ ਹੋਈਆਂ, ਜਾ ਕੇ ਸੈਟਲ ਹੋ ਕੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਜੀ ਇੱਥੇ ਵੱਸਦੇ ਸੀ, ਜਿਹੜੇ ਉਹਨਾਂ ਦੇ ਪਰਿਵਾਰ, ਉਹਨਾਂ ਨੇ ਉੱਥੋਂ ਜਾ ਕੇ ਬੜੀ ਮੁਸ਼ਕਤ ਕੀਤੀ, ਬਹੁਤ ਕੰਮ ਕੀਤੇ ਅਤੇ ਆਪਣੇ ਸਾਰੇ ਜੋ ਕਮਾਈ ਕੀਤੀ ਉਹਨਾਂ ਨੂੰ ਪੈਸੇ ਭੇਜੇ, ਉਹਨਾਂ ਦੀ ਮਿਹਨਤ ਕਰਕੇ ਵੀ ਤੁਸੀਂ ਆਪਣੀਆਂ ਜਾਇਦਾਦਾਂ ਬਣਾਓ, ਆਪਣਾ ਸਟੈਂਡਰਡ ਆਫ ਲਿਵਿੰਗ ਜਿਹੜਾ ਸਹੀ ਕਰੋ, ਕਿਉਂਕਿ ਬਾਹਰਲੇ ਦੇਸ਼ 'ਚੋਂ ਜਦੋਂ ਆ ਕੇ ਵੱਸਦੇ ਦੱਸਦੇ ਸੀ ਵੀ ਸਾਡੇ ਉੱਥੇ ਇਸ ਤਰ੍ਹਾਂ ਲੋਕ ਰਹਿੰਦੇ ਆ, ਉਹਨਾਂ ਦੀ ਦੇਖੋ ਦੇਖੀ ਲੋਕਾਂ ਨੇ ਕੋਠੀਆਂ ਪਾਉਣੀਆਂ ਸ਼ੁਰੂ ਕੀਤੀਆਂ, ਘਰਾਂ 'ਚ ਫਰਨੀਚਰ ਸੋਹਣੇ ਲਿਆਉਣੇ ਸ਼ੁਰੂ ਕੀਤੇ, ਕੱਪੜੇ ਸੋਹਣੇ ਪਾਉਣੇ ਸ਼ੁਰੂ ਕੀਤੇ, ਸ਼ਾਦੀਆਂ ਬੜੇ ਚੰਗੇ ਸੁਚੱਜੇ ਢੰਗ ਦੇ ਨਾਲ ਕਰਨੀਆਂ ਸ਼ੁਰੂ ਕੀਤੀਆਂ, ਤਾਂ ਲੜਕੀਆਂ ਪੜ੍ਹੀਆਂ ਲਿਖੀਆਂ ਬਾਹਰ ਗਈਆਂ, ਉਹਨਾਂ ਨੇ ਆ ਕੇ ਹੋਰ ਯੋਗਦਾਨ ਪਾਇਆ, ਆਪਣੇ ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰਾਂ ਨੂੰ ਵੀ ਦੱਸਿਆ ਕਿ ਸਮਾਜਿਕ ਜਿਹੜੀ ਰੀਤੀ ਰਿਵਾਜ਼ ਜਾਂ ਸਮਾਜਿਕ ਜਿਹੜੇ ਹੋਰ ਵਿਚਾਰਕ ਸਾਂਝਾਂ ਜਿਹੜੀਆਂ ਹੈਗੀਆਂ ਬਾਹਰਲਿਆਂ ਲੋਕਾਂ ਦੀਆਂ, ਉਹ ਆ ਕੇ ਦੱਸਿਆ, ਉਹਦੇ ਨਾਲ ਬਹੁਤ ਵੱਡਾ ਬਦਲਾਵ ਸਾਡੇ ਸਮਾਜ ਦੇ ਵਿੱਚ ਆਇਆ NRI ਵੀਰਾਂ ਦੇ ਬਾਹਰ ਜਾਣ ਨਾਲ, ਔਰ ਓਨਾ ਹੀ ਆਰਥਿਕ ਤੌਰ ਦਾ ਆਇਆ ਵੀ ਜਿੰਨੇ ਪੈਸੇ ਉਹਨਾਂ ਨੇ ਜਾ ਕੇ ਹੈਲਪ ਕੀਤੀ ਉਹਦੇ ਨਾਲ ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਬਦਲਾਵ ਆਇਆ ਸਾਡੇ ਸਮਾਜ,
1: ਯਾਨੀ ਕਿ ਰਹਿਣ ਸਹਿਣ ਵਿੱਚ ਕਾਫੀ ਹੱਦ ਤੱਕ ਤਬਦੀਲੀ ਆਈ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਹਿ ਸਕਦੇ ਹਾਂ,
0: ਬਹੁਤ ਬਹੁਤ ਵੱਡਾ ਬਦਲਾਵ, ਬਹੁਤ ਵੱਡਾ।
1: ਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਵੀਰਾਂ ਦੀ ਜਿਹੜੇ ਬਾਹਰ ਜਾ ਕੇ ਵਸੇ ਨੇ, ਆਪਣਾ ਦੇਸ਼ ਤਾਂ ਉਹਨਾਂ ਨੂੰ ਬੜਾ ਚੰਗਾ ਲੱਗਦਾ, ਤੇ ਉਹਨਾਂ ਨੇ ਆਰਥਿਕ ਖੁਸ਼ਹਾਲੀ ਵਿੱਚ, ਸਾਡੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਕਿਸ ਤਰੀਕੇ ਯੋਗਦਾਨ ਦਿੱਤਾ ਹੈ?
0: ਦੇਖੋ, ਜਿੱਥੋਂ ਤੱਕ ਉਹਨਾਂ ਦੀ ਆਰਥਿਕ ਖੁਸ਼ਹਾਲੀ 'ਚ ਯੋਗਦਾਨ ਦੀ ਗੱਲ ਆ, ਇਹ ਪਿੱਛੇ ਗਵਰਨਮੈਂਟ ਆਫ ਇੰਡੀਆ ਦੇ ਤੱਥ ਆ ਜਾਂ ਭਾਰਤ ਸਰਕਾਰ ਦੇ ਤੱਥ ਆ ਕਿ ਜੋ NRI ਵੀਰਾਂ ਨੇ ਪੈਸਾ ਭੇਜਿਆ ਔਰ GDP ਦੇ ਵਿੱਚ ਬਹੁਤ ਵੱਡਾ ਉਛਾਲ ਜਿਹੜਾ ਆਇਆ ਸੀਗਾ ਉਹ NRI ਵੀਰਾਂ ਦੀ ਇਨਵੈਸਟਮੈਂਟ ਕਰਕੇ ਆਇਆ
1: ਸੀਗਾ,
0: ਔਰ ਉਹਨਾਂ ਨੇ ਬਹੁਤ ਵੱਡੀਆਂ ਇਨਵੈਸਟਮੈਂਟ ਕੀਤੀਆਂ, ਚਾਹੇ ਉਹ ਖੇਤੀ ਸੈਕਟਰ ਸੀ, ਚਾਹੇ ਉਹ ਫੈਕਟਰੀ ਦਾ ਸੈਕਟਰ ਸੀ, ਚਾਹੇ ਉਹ ਰੀਅਲ ਅਸਟੇਟ ਦਾ ਸੈਕਟਰ ਸੀ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਾ ਵੀ ਇਹਦੇ ਵਿੱਚ ਕੋਈ ਮੁਨਾਫਾ ਸਾਨੂੰ ਹੋ ਸਕਦਾ ਜਾਂ ਸਰਕਾਰ ਦੀਆਂ ਪੋਲਿਸੀਜ਼ ਇੱਦਾਂ ਦੀਆਂ ਸੀਗੀਆਂ, ਉਹਨਾਂ ਦੇ ਪੈਸੇ ਲਵਾਏ, ਉਹਦੇ ਨਾਲ ਬਹੁਤ ਹੀ ਆਰਥਿਕ ਉਛਾਲ ਉਹਦੇ ਵਿੱਚ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਉਹਦਾ ਆਇਆ
1: ਜੀ। ਕਾਫੀ ਖੁਸ਼ਹਾਲੀ ਦੇ ਵਿੱਚ ਯੋਗਦਾਨ ਹੈ ਪ੍ਰਵਾਸੀ ਭਾਰਤੀਆਂ ਦਾ, ਸਾਡੇ ਆਪਣੇ ਭਾਰਤ ਦੀ, ਠੀਕ ਹੈ ਨਾ ਜੀ, ਭਾਰਤ ਦੀ ਖੁਸ਼ਹਾਲੀ 'ਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਗੱਲ ਕੀਤੀ ਸੀ ਕਿ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ, ਘਰਾਂ ਦੇ ਅੰਦਰ ਰਹਿਣ ਸਹਿਣ ਦਾ ਸਮਾਨ ਸੀ ਜਿਹੜਾ ਬਹੁਤ ਵਧੀਆ ਵਧੀਆ ਆ ਗਿਆ, ਪਰ ਹੁਣ ਆਪਾਂ ਥੋੜ੍ਹੀ ਦੇਰ ਤੋਂ ਦੇਖ ਰਹੇ ਹਾਂ ਕਿ ਪ੍ਰਵਾਸੀ ਭਾਰਤੀਆਂ ਦਾ ਕੁਝ ਮੋਹ ਜਿਹਾ ਭੰਗ ਹੋ ਰਿਹਾ ਆਪਣੇ ਦੇਸ਼ ਦੇ ਪ੍ਰਤੀ, ਅਤੇ ਜਾਂ ਉਹ ਜਾਇਦਾਦ ਜਿੱਦਾਂ ਪਹਿਲਾਂ ਖਰੀਦਦੇ ਸਨ ਉੱਦਾਂ ਨਹੀਂ ਖਰੀਦ ਰਹੇ, ਕੀ ਕਾਰਨ ਹੈ?
0: ਇਹ ਦੇਖੋ, ਮੈਂ ਬੜੇ ਦੁੱਖ ਨਾਲ ਇਹ ਗੱਲ ਕਹੂੰਗਾ ਔਰ ਮੇਰੇ ਵੀਰ ਇਸ ਗੱਲ ਦਾ ਕੋਈ ਵੀ ਗੁੱਸਾ ਨਾ ਕਰੇ, ਮੈਂ ਸਗੋਂ ਇਹਨੂੰ ਇੱਕ ਸਿੱਖਿਆ ਦੇ ਤੌਰ 'ਤੇ ਲੈਣ ਕਿ ਜਿਹੜਾ ਵੀ ਬੰਦਾ ਤੁਹਾਡੀ ਮਦਦ ਕਰਦਾ ਉਹਦੀ ਤੁਹਾਨੂੰ ਹਮੇਸ਼ਾ ਹੀ ਰੱਖਿਆ ਕਰਨੀ ਚਾਹੀਦੀ ਹੈ। ਜੇ NRI ਭਰਾਵਾਂ ਨੇ ਬਹੁਤ ਯੋਗਦਾਨ ਦਿੱਤਾ ਸਾਡੇ ਆਰਥਿਕ ਸਮਾਜਿਕ ਢਾਂਚੇ ਨੂੰ ਸਹੀ ਕੀਤਾ, ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਸਾਡੇ ਜਿਹੜੇ ਪਰਿਵਾਰ ਸੀ ਉਹੀ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਕੋਈ ਇਲ ਵਿਲ ਬਦਲੇ ਦੀ ਭਾਵਨਾ, ਮਹਿਲਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਸੁਖਜੀਤ ਮੈਨੂੰ ਦੱਸਦੇ ਆ ਹੁਣ ਕਿ ਮੈਂ, ਅਸੀਂ ਕਚਹਿਰੀ ਦੇ ਵਿੱਚ ਕੇਸ ਆਉਂਦੇ ਆ NRI ਪ੍ਰਵਾਸੀਆਂ ਦੀ ਜਾਇਦਾਦ ਦੱਬਣ ਦੇ ਵਾਸਤੇ, ਵੀ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਡਰਾ ਧਮਕਾ ਲਈਏ, ਉਹਨਾਂ 'ਤੇ ਝੂਠੇ ਮੁਕੱਦਮੇ ਕੀਤੇ ਗਏ, ਉਹ ਡਰਦੇ ਵਿਚਾਰੇ ਇੱਥੇ ਨਹੀਂ ਆਉਣ ਡੇ, ਕਈ ਲੋਕ ਹਾਲੇ ਤੱਕ PO ਡਿਕਲੇਅਰ ਹੋਏ ਹੈਗੇ ਆ ਵੀ ਜੀ ਅਸੀਂ ਜੇ ਜਾਵਾਂਗੇ ਤਾਂ ਇੰਡੀਆ ਦੇ ਵਿੱਚ ਸਾਨੂੰ ਅਰੈਸਟ ਕਰ ਲੈਣਗੇ, ਇਸ ਕਰਕੇ ਉਹਨਾਂ ਦਾ ਮੋਹ ਭੰਗ ਹੋਣਾ ਸੁਭਾਵਿਕ ਆ। ਇੱਕ ਬੰਦੇ 'ਤੇ ਪਰਚਾ ਹੁੰਦਾ, ਉਹ 10 ਬੰਦੇ ਦੇ ਨਾਲ ਗੱਲ ਕਰਦਾ ਵੀ ਮੈਂ ਤੀ ਉੱਥੇ ਜਾਣਾ, ਕਿਉਂਕਿ ਇੰਡੀਆ ਦਾ ਜਿਹੜਾ ਸਿਸਟਮ ਆ ਜਾਂ ਸਾਡਾ ਜਿਹੜਾ ਉੱਥੇ ਦਾ ਤਾਣਾ ਬਾਣਾ ਆ ਉਹ ਥੋੜ੍ਹਾ ਜਿਹਾ ਖਰਾਬ ਹੋਣ ਡਿਆ ਆ, ਤੂੰ ਵੀ ਨਾ ਜਾਈਂ, ਤੈਨੂੰ ਵੀ ਹੋ ਸਕਦਾ ਫਸਾ ਦੇਣ ਜਾਂ ਤੈਨੂੰ ਵੀ ਕਿਸੇ ਝੂਠੇ ਕੇਸ ਦੇ ਵਿੱਚ ਇਨਵੋਲਵ ਕਰਨ। ਇਹ ਜਦਕਿ ਗੱਲ ਕੰਡੈਮ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਸਾਡੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਇੱਦਾਂ ਦੀਆਂ ਗੱਲਾਂ ਸਾਨੂੰ ਠੀਕ ਨਹੀਂ ਸਾਡੇ ਸਮਾਜ ਲਈ ਰਹਿਣਗੀਆਂ
1: ਜੀ। ਸੇਫਗਾਰਡਸ ਕੀ ਨੇ, ਕਿਵੇਂ ਅਸੀਂ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਕਾਨੂੰਨ ਕੀ ਕਹਿੰਦਾ?
0: ਕਾਨੂੰਨ ਬੜਾ ਹੀ ਕਲੀਅਰ ਰਾਜੇ, NRI ਦੇ ਵਾਸਤੇ ਉਹਨਾਂ ਦੀ ਕਮਰਸ਼ੀਅਲ ਪ੍ਰੋਪਰਟੀ ਹੋਵੇ, ਉਹਨਾਂ ਦੀ ਐਗਰੀਕਲਚਰ ਪ੍ਰੋਪਰਟੀ ਹੋਵੇ, ਉਹਨਾਂ ਦੀ ਰੈਜੀਡੈਂਸ਼ੀਅਲ ਪ੍ਰੋਪਰਟੀ ਹੋਵੇ, ਉਹਦੇ ਵਾਸਤੇ ਖਾਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈਗੀ ਆ ਸੰਨ 2000-2001 ਦੇ ਵਿੱਚ, ਔਰ NRI ਦੀ ਡੈਫੀਨੇਸ਼ਨ ਉਹ 'ਚ ਦਿੱਤੀ ਵੀ ਜੇ ਇਹ ਆਦਮੀ ਇਸ ਡੈਫੀਨੇਸ਼ਨ ਦੇ ਵਿੱਚ ਪੂਰੇ ਉਤਰਦੇ ਆ ਅਤੇ ਇਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਆਪਣੀ ਜਾਇਦਾਦ ਨੂੰ ਸੁਚਾਰੂ ਢੰਗ ਦੇ ਨਾਲ ਖਾਲੀ ਕਰਵਾ ਸਕਦੇ ਆ। ਜਿੱਦਾਂ ਕੋਈ ਖੇਤੀਬਾੜੀ ਦੀ ਜ਼ਮੀਨ ਆ ਠੇਕੇ 'ਤੇ ਉਹਨਾਂ ਨੇ ਦਿੱਤੀ ਆ, ਜੇ ਕੋਈ ਜਿਹੜਾ ਬੰਦਾ ਕਲਟੀਵੇਟ ਕਰਦਾ ਜਾਂ ਜਿਹੜੀ ਉਹਨੂੰ ਹਲ ਵਾਹੁਣ ਡਿਆ ਉੱਥੇ, ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਜੇ ਉਹਨਾਂ ਦੇ ਨਾਲ ਸ਼ਰਾਬ

0: ਹੱਥ ਕਰਦਾ ਤਾਂ ਤੁਸੀਂ ਉਹਦੇ ਖਿਲਾਫ ਬੇਦਖਲੀ ਦੀ ਦਰਖਾਸਤ ਰੈਵਨਿਊ ਕੋਰਟ ਦੇ ਵਿੱਚ ਦੇ ਕੇ ਤੁਸੀਂ ਉਹਨੂੰ ਉੱਥੋਂ ਉਹਦੇ ਕੋਲੋਂ ਖਾਲੀ ਕਰਾ ਸਕਦੇ ਹਾਂ। ਜੇ ਤੁਹਾਡਾ ਕੋਈ ਕਮਰਸ਼ੀਅਲ ਹੈਗਾ ਜਾਂ ਦੁਕਾਨਾਂ ਤੁਹਾਡੇ ਕੋਲ, ਚਾਹੇ ਕਿੰਨੀਆਂ ਵੀ ਦੁਕਾਨਾਂ ਤੁਹਾਡੇ ਕੋਲ ਹੈਗੀਆਂ, ਤੁਸੀਂ ਉਹ ਰੈਂਟ ਕੰਟਰੋਲਰ ਜਿਹੜਾ ਹੈਗਾ ਕਿਰਾਏ ਦਾ ਕਾਨੂੰਨ ਜਿਹੜਾ ਉਹਦੇ 'ਚ ਤੁਸੀਂ ਦਰਖਾਸਤ ਦੇ ਕੇ ਖਾਲੀ ਕਰਾ ਸਕਦੇ ਹਾਂ। ਔਰ ਉਹ ਸਾਰੇ ਦਾ ਸਾਰਾ ਸਮਰੀ ਪ੍ਰੋਸੀਜਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡੇ ਟੂ ਡੇ ਐਡਜਰਨ ਹੋ ਕੇ, ਲੰਬੀਆਂ ਤਰੀਕਾਂ ਨਹੀਂ ਉਹ 'ਚ ਪੈਣਗੀਆਂ। ਇਹ ਨਹੀਂ ਵੀ ਟਾਈਮ ਕੰਜ਼ੂਮਿੰਗ ਹੋਊਗਾ ਜੀ, 4 ਸਾਲ ਲੱਗਣਗੇ, 5 ਸਾਲ, ਬਿਲਕੁਲ ਨਹੀਂ। ਤੁਸੀਂ ਲਾਓ, ਤੁਹਾਨੂੰ ਬਿਲਕੁਲ ਅਦਾਲਤ ਨੂੰ ਤੁਸੀਂ ਕਨਵਿੰਸ ਕਰਦੇ ਹੋ ਕਿ ਸਾਡੀ ਜਾਇਦਾਦ ਆ ਔਰ ਮਿਸਯੂਜ਼ ਹੋਣ ਰਹੀ ਆ, ਅਦਾਲਤ ਤੁਹਾਨੂੰ ਖਾਲੀ ਕਰਾ ਕੇ ਬਿਲਕੁਲ ਕਬਜ਼ਾ ਲੈ ਕੇ ਦਊਗੀ
1: ਜੀ। ਪਿੱਛੇ ਜੇ ਇੱਕ ਕਾਨੂੰਨ ਆਇਆ ਸੀ ਪ੍ਰਵਾਸੀ ਭਾਰਤੀਆਂ ਲਈ, ਸਪੈਸ਼ਲ ਕਾਨੂੰਨ ਬਣਾਇਆ ਗਿਆ, ਤੇ ਜਾਂ ਮਿੱਥ ਹੈ ਜਾਂ ਕਿੰਨੀ ਕੁ ਸੱਚਾਈ ਹੈ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ 12 ਸਾਲ ਤੱਕ ਜੇਕਰ ਕੋਈ ਵਿਅਕਤੀ ਪ੍ਰਵਾਸੀ ਭਾਰਤੀ ਦੀ ਜਾਇਦਾਦ ਵਿੱਚ ਰਹਿੰਦਾ ਤੇ ਉਹ ਉਸਦਾ ਮਾਲਕ ਬਣ ਜਾਏਗਾ?
0: ਇਹ ਬਿਲਕੁਲ ਗਲਤ ਮਿੱਥ ਹੈਗੀ ਹੈ ਜੀ, ਔਰ ਇਹਨੂੰ ਬਿਲਕੁਲ ਸਮਝਣ ਦੀ ਲੋੜ ਆ ਔਰ ਮੈਂ ਸਮਝਾਉਣਾ ਚਾਹੁੰਦਾ। ਕੋਈ ਵੀ ਇੱਦਾਂ ਦਾ ਕਾਨੂੰਨ ਨਹੀਂ ਵੀ ਕੋਈ ਤੁਹਾਡੀ 12 ਸਾਲ ਜ਼ਮੀਨ ਕਸ਼ਤ ਕਰਦਾ ਜਾਂ 12 ਸਾਲ ਤੁਹਾਡਾ ਕਿਰਾਏਦਾਰ ਆ ਜਾਂ ਕਿਸੇ ਤਰ੍ਹਾਂ ਉਹ ਬੈਠਾ ਤਾਂ ਉਹ ਮਾਲਕ ਬਣ ਜੂਗਾ, ਬਿਲਕੁਲ ਗਲਤ ਆ। ਇਹਨੂੰ ਅਸੀਂ ਐਡਵਰਸ ਪੁਜੈਸ਼ਨ ਕਹਿੰਦੇ ਹਾਂ, ਇਹਨੂੰ ਹਰ ਆਦਮੀ ਸਮਝਦਾ, ਜਿਹੜੇ NRA ਵੀਰ ਉਹ ਬਿਲਕੁਲ ਸਮਝਣਗੇ। 12 ਸਾਲ ਦੀ ਕਾਨੂੰਨ ਦੀ ਉੱਥੇ ਧਾਰਨਾ ਐਪਲੀਕੇਬਲ ਹੈਗੀ ਆ ਜਿੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕਰਕੇ ਕੋਈ ਬੈਠਾ ਹੈ, ਉਹ ਜਾਇਦਾਦਾਂ ਜਿਹੜੀਆਂ ਤੁਸੀਂ ਕਿਰਾਏ 'ਤੇ ਦੇ ਕੇ ਗਏ ਹਾਂ, ਬੰਦੇ ਕਿਰਾਏਦਾਰ ਹੈਗੇ ਤੁਹਾਡੇ, ਤੁਸੀਂ ਕਿਰਾਏਨਾਮਾ ਲਿਖਿਆ, ਲੀਜ਼ ਡੀਡ ਲਿਖੀ ਆ, ਪਟੇਨਾਮਾ ਲਿਖਿਆ ਆ, ਉਹ ਚਾਹੇ 20 ਸਾਲ ਬਹੁਣ, 25 ਸਾਲ ਬਹੁਣ, 30 ਸਾਲ ਬਹੁਣ, ਉਹ ਕਦੀ ਵੀ ਉਹਦੇ ਮਾਲਕ ਨਹੀਂ ਬਣ ਸਕਦੇ। ਇਹ ਬਿਲਕੁਲ ਗਲਤ ਮਿੱਥ ਹੈਗੀ, ਇੱਕ ਧਾਰਨਾ ਆ। ਔਰ ਵੀਰਾਂ ਦੇ ਕਈਆਂ ਦੇ ਫੋਨ ਆਉਂਦੇ ਆ ਕਿ ਜੀ ਸਾਡੀ ਜਾਇਦਾਦ ਅਸੀਂ ਐਤਕੀ ਠੇਕੇਦਾਰ ਬਦਲਣਾ ਚਾਹੁੰਦੇ, ਅਸੀਂ ਜ਼ਮੀਨ ਦੂਸਰੇ ਨੂੰ ਦੇ ਦੇਣੀ ਹੈ, ਸਾਨੂੰ ਪਤਾ ਲੱਗਾ ਇੱਥੇ ਉਹ ਮਾਲਕ ਬਣ ਜੂਗਾ। ਇਹ ਬਿਲਕੁਲ ਗਲਤ ਗੱਲ ਹੈਗੀ ਆ। ਤੁਸੀਂ ਆਪਣਾ ਇਕਰਾਰਨਾਮਾ ਲਿਖੋ ਆ ਕੇ, ਤੁਸੀਂ ਆਪਣਾ ਕਿਰਾਏਨਾਮਾ ਲਿਖੋ, ਪਟਾ ਲਿਖੋ, ਲੀਜ਼ ਡੀਡ ਲਿਖੋ ਸਾਰਿਆਂ ਦੇ ਨਾਲ, ਔਰ ਉਹਨੂੰ ਤੁਸੀਂ ਇੰਡਕਟ ਕਰਕੇ ਦਿਓ ਐਜ਼ ਟੇਨੈਂਟ। ਕੋਈ ਵੀ ਆਦਮੀ ਤੁਹਾਡੀ ਜਾਇਦਾਦ ਹੜੱਪ ਨਹੀਂ ਸਕਦਾ ਔਰ ਮਾਲਕ ਨਹੀਂ ਬਣ ਸਕਦਾ, ਉਹਦੇ ਖਿਲਾਫ਼ ਸਗੋਂ ਪਰਚਾ ਹੋ ਸਕਦਾ ਔਰ ਉਹਦੇ ਖਿਲਾਫ਼ ਕਈ ਕਾਨੂੰਨੀ ਤੁਹਾਨੂੰ ਸਮਾਧਾਨ ਹੈਗੇ ਆ ਜਿਹੜੇ ਹੈਲਪ ਕਰਨਗੇ ਤੁਹਾਡੀ
1: ਜੀ। ਪੰਜਾਬ ਵਿੱਚ ਜਾਇਦਾਦਾਂ ਖਰੀਦੀਆਂ, ਪੰਜਾਬ ਦੀ ਆਰਥਿਕ ਖੁਸ਼ਹਾਲੀ 'ਚ, ਭਾਰਤ ਦੀ ਆਰਥਿਕ ਖੁਸ਼ਹਾਲੀ ਵਿੱਚ ਪੂਰਾ ਪੂਰਾ ਯੋਗਦਾਨ ਪਾਇਆ, ਪਰ ਉਹਨਾਂ ਕੋਲ ਆਇਆ ਨਹੀਂ ਜਾਂਦਾ, ਹਰ ਵਰੇ ਨਹੀਂ ਆ ਸਕਦੇ। ਅੱਗੇ ਤਾਂ 6 ਮਹੀਨਿਆਂ ਬਾਅਦ ਆ ਜਾਂਦੇ ਸੀ, ਹੁਣ ਉਹ ਹਰ ਵਰੇ ਨਹੀਂ ਆ ਸਕਦੇ। ਜਾਇਦਾਦਾਂ ਉਹਨਾਂ ਦੀਆਂ ਉਸੇ ਤਰ੍ਹਾਂ ਪਈਆਂ ਨੇ। ਮੰਨ ਲਓ ਕੋਈ ਜਾਇਦਾਦ ਦੇ ਉੱਤੇ ਕਬਜ਼ਾ ਕਰਕੇ ਬੈਠ ਗਿਆ, ਝਗੜਾ ਸ਼ੁਰੂ ਹੋ ਗਿਆ, ਪ੍ਰਵਾਸੀ ਭਾਰਤੀ ਹੁਣ ਉੱਧਰ ਵਿਦੇਸ਼ਾਂ ਵਿੱਚ ਬੈਠੇ ਕੀ ਕਰਨ, ਕਿਸ ਤਰੀਕੇ ਉਹਨਾਂ ਦੀ ਜਾਇਦਾਦ ਉਹਨਾਂ ਨੂੰ ਮਿਲ ਸਕਦੀ ਹੈ?
0: ਦੇਖੋ ਸੁਖਜੀਤ, ਜਿੱਥੋਂ ਤੱਕ ਆਪਣੇ ਦੇਸ਼ ਸਮਾਜ ਜਾਂ ਆਪਣੇ ਭਾਈਚਾਰੇ ਨੂੰ ਸਮਝਣ ਦੀ, ਛੱਡਣ ਦੀ, ਮਿਲਣ ਦੀ ਗੱਲ ਆ, ਦਿਲ ਤਾਂ ਉਹਨਾਂ ਦਾ ਧੜਕਦਾ ਸਾਡੇ ਲਈ। ਇਹ ਨਹੀਂ ਗੱਲ ਵੀ ਆਉਣਾ ਨਹੀਂ ਚਾਹੁੰਦੇ, ਬਿਲਕੁਲ ਆਉਣਾ ਚਾਹੁੰਦੇ ਆ, ਪਰ ਜਿਉਂ ਜਿਉਂ ਪੀੜ੍ਹੀ ਦਰ ਪੀੜ੍ਹੀ ਬਦਲਾਅ ਹੋਈ ਜਾਂਦਾ, ਜਿੰਨੇ ਮਤਲਬ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ 70-80 ਸਾਲ ਪਹਿਲਾਂ ਜਿਹੜੇ ਲੋਕ ਗਏ ਸੀ ਉਹਨਾਂ ਦਾ, ਉਹਨਾਂ ਦੀ ਸੋਚ ਹੋਰ ਸੀ ਸਾਡੇ ਸਮਾਜ ਦੇ ਲਈ, ਉਹਨਾਂ ਤੋਂ ਅਗਲੀ ਪੀੜ੍ਹੀ ਆਈ ਉਹਨਾਂ ਦਾ ਸਮਾਜ ਦੀ ਹੋਰ ਸੋਚ ਹੋ ਗਈ, ਜਿਹੜੀ ਹੁਣ ਨਿਊ ਜਨਰੇਸ਼ਨ ਹੈਗੀ ਉਹਦੀ ਬਿਲਕੁਲ ਹੀ ਸਮਾਜ ਦੀ ਸੋਚ ਹੋਰ ਹੋ ਗਈ। ਇਸ ਕਰਕੇ ਇਹ ਨਹੀਂ ਵੀ ਉਹ ਆਪਣੇ ਦੇਸ਼ ਨੂੰ ਭੁੱਲੇ ਬੈਠੇ ਆ, ਬਿਲਕੁਲ ਆਪਣੀ ਬੋਲੀ ਨੂੰ, ਵਿਰਸੇ ਨੂੰ, ਸਾਰੀ ਚੀਜ਼ ਵਿਰਾਸਤ ਨੂੰ ਸਾਂਭੀ ਬੈਠੇ ਆ ਔਰ ਸਭ ਕੁਝ ਠੀਕ ਆ ਉਹਨਾਂ ਦੇ ਕੋਲ। ਪਰ ਮੈਂ ਤੁਹਾਨੂੰ ਪਹਿਲਾਂ ਵੀ ਆਹ ਆਪਣੀ ਗੱਲਬਾਤ ਦੇ ਰਾਹੀਂ ਦੱਸਿਆ ਵੀ ਜਿਸ ਵੇਲੇ ਆਪਣੇ ਨੇ ਜਾਂ ਉਹ ਲੋਕ ਜਿਹਨਾਂ ਦੇ ਵੈਸਟਡ ਇੰਟਰਸਟ ਹੈਗੇ ਜਾਇਦਾਦਾਂ ਦੱਬਣ ਦੇ ਲਈ, ਉਹ ਤੁਸੀਂ ਇੱਕ ਆਦਮੀ ਦੇ ਨਾਲ ਗਲਤ ਕੰਮ ਕਰਦੇ ਹਾਂ ਤਾਂ 10 ਜਗ੍ਹਾ ਉਹਦਾ ਸਿਗਨਲ ਜਾਂਦਾ, ਉਹਦੇ ਕਰਕੇ ਥੋੜ੍ਹਾ ਜਿਹਾ ਉਹ ਇਨਸਕਿਓਰ ਫੀਲ ਕਰਦੇ ਹੈਗੇ, ਉਹਨਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਹ ਸੁਰੱਖਿਅਤ ਦੇਣਾ ਸਰਕਾਰ ਦਾ, ਸਾਡਾ, ਮੈਂ ਇਕੱਲੀ ਸਰਕਾਰ ਦਾ ਨਹੀਂ ਮੈਂ ਕਹੂੰਗਾ, ਸਾਡਾ ਸਮਾਜਿਕ ਢਾਣੇ ਦਾ ਵੀ ਸਾਡਾ ਬਣਦਾ, ਸਾਡਿਆਂ ਭੈਣਾਂ ਭਰਾਵਾਂ ਦਾ ਵੀ ਬਣਦਾ ਕਿ ਉਹ ਇੱਥੇ ਆ ਕੇ ਇਹ ਮਹਿਸੂਸ ਕਰਨ ਵੀ ਅਸੀਂ ਉੱਥੇ ਨਾਲੋਂ ਵੀ ਜ਼ਿਆਦਾ ਇੱਥੇ ਸੁਰੱਖਿਅਤ ਹੈਗੇ ਹਾਂ।
1: ਜੀ ਜੀ, ਅਤੇ ਜੇ ਰੱਬ ਨਾ ਕਰੇ ਉਹਨਾਂ ਨੂੰ ਇੱਥੇ ਆ ਕੇ ਕੋਈ ਕੇਸ ਲੜਨਾ ਪੈਂਦਾ ਆਪਣੀ ਜਾਇਦਾਦ ਨੂੰ ਛੁਡਾਉਣ ਲਈ, ਅਤੇ ਕਿੰਨਾ ਕੁ ਲੰਮਾ ਸਮਾਂ ਤੱਕ ਇਹ ਝਗੜਾ ਚੱਲ ਸਕਦਾ?
0: ਦੇਖੋ, ਜਿੱਥੋਂ ਤੱਕ ਟਾਈਮ ਕੰਜ਼ਿਊਮਿੰਗ ਦੀ ਗੱਲ ਹੈਗੀ ਆ ਕਿ ਟਾਈਮ ਕਿੰਨਾ ਲੱਗਦਾ ਜਾਂ ਕਿੰਨਾ ਹੈਗਾ, ਅਦਾਲਤਾਂ ਦਾ ਦੇਖੋ ਸਾਡੇ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਤਾਂ ਹੈ ਜੇ ਅਸੀਂ ਉਹਨਾਂ ਨੂੰ ਕਹੀਏ, ਚਾਹੇ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਆ ਵੀ ਤੁਸੀਂ ਡੇ ਟੂ ਡੇ ਐਡਜਰਨ ਕਰਕੇ ਇਹਨਾਂ ਦੀਆਂ ਗੱਲਾਂ ਸੁਣੋ, ਇਹਨਾਂ ਦੇ ਜਿਹੜੀ ਨਜ਼ਾਤ ਦਿਓ, ਇਹਨਾਂ ਦੇ ਮੁਕੱਦਮੇ ਸਹੀ ਕਰੋ, ਪਰ ਫਿਰ ਵੀ ਟਾਈਮ ਥੋੜ੍ਹਾ ਬਹੁਤਾ ਲੱਗ ਜਾਂਦਾ। ਪਰ ਉਹ ਕਿਉਂਕਿ ਉਹ ਫੋਰਨ ਵਾਲੇ ਲੋਕ ਜਿਹੜੇ NRA ਵੀਰ ਉਹ ਇਸ ਸਿਸਟਮ 'ਚ ਆਪਣੇ ਆਪ ਨੂੰ ਢਾਲ ਚੁੱਕੇ ਆ, ਉਹਨਾਂ ਨੂੰ ਸਪੋਜ਼ ਜੇ ਅਸੀਂ ਕਹੀਏ 6 ਮਹੀਨੇ 'ਚ ਕੇਸ ਮੁੱਕ ਜਾਊਗਾ, ਉਹਨਾਂ ਨੂੰ 6 ਮਹੀਨੇ ਵੀ ਜ਼ਿਆਦਾ ਲੱਗਦੇ ਵੀ ਸਾਡੇ ਤਾਂ ਉੱਥੇ ਹੁੰਦਾ ਨਹੀਂ, ਉੱਥੇ ਤਾਂ ਸਿੰਪਲ ਐਪਲੀਕੇਸ਼ਨ ਦੇ ਦਿੱਤੀ ਤਾਂ ਤੁਹਾਨੂੰ ਦੂਏ ਦਿਨ ਰਿਜ਼ਲਟ ਆ ਜਾਂਦਾ। ਪਰ ਸਾਡੇ ਇੱਥੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਲੋਡ ਆਫ ਵਰਕ ਕਹਿ ਲਓ ਤੁਸੀਂ, ਬਾਕੀ ਆਹ ਇੱਕ ਕਰੋਨੇ ਕਰਕੇ 2-2.5-3 ਸਾਲ ਤੋਂ ਹੋਰ ਵਰਕਲੋਡ ਸਾਰਾ ਵੱਧ ਗਿਆ, ਇਹਦੇ ਕਰਕੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਸਲੋ ਚੱਲਦਾ ਕੰਮ। ਔਰ ਅਦਾਲਤਾਂ ਇਹਦੇ ਬਾਰੇ ਚਿੰਤਤ ਆ, ਇਹ ਨਹੀਂ ਵੀ ਅਦਾਲਤਾਂ ਇਸ ਬਾਰੇ ਕੋਈ ਲਥਾਰਜਿਕ ਮੂਡ ਦੇ ਵਿੱਚ, ਇੱਦਾਂ ਦੀ ਕੋਈ ਗੱਲ ਨਹੀਂ। ਰੋਜ਼ ਚੀਫ ਜਸਟਿਸ ਜਾਂ

0: ਹਾਈਕੋਰਟ ਜਾਂ ਹੋਰ ਜਿਹੜੇ ਵੱਡੇ ਜੁਡੀਸ਼ਰੀ ਦੇ ਆਫਿਸਰ ਜਾਂ ਐਗਜ਼ੈਕਟਿਵ ਦੇ ਹੈਗੇ ਆ, ਉਹ ਬਕਾਇਦਾ ਇਹਦੇ ਬਾਰੇ ਸੋਚਦੇ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਕੇਸਾਂ ਨੂੰ ਨਿਪਟਾਇਆ ਜਾਵੇ ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਇਹ ਫੀਲਿੰਗ ਨਾ ਆਵੇ ਵੀ ਇੰਡੀਆ ਜਾ ਕੇ ਕੇਸ ਵੀ ਨਹੀਂ ਕਰਨ ਦੀ ਲੋੜ, ਕਿਉਂਕਿ ਉੱਥੇ ਤਾਂ ਸਦੀਆਂ ਲੰਘ ਜਾਂਦੀਆਂ ਮੁੱਕਦਾ ਨਹੀਂ. ਇਹ ਵੀ ਇਸ ਗੱਲ ਨੂੰ ਵੀ ਪਹਿਲ ਅਤੇ ਤਰਜੀਹ ਦਿੱਤੀ ਜਾਂਦੀ.
1: ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਇੱਕ ਆਪਣੇ ਵੱਲੋਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਜਿਹੜੇ ਵੀ NRI ਭਰਾ ਸਾਡੇ ਬਾਹਰ ਬੈਠੇ ਆ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਜਿਹੜੇ ਇੱਥੇ ਭੈਣ ਭਰਾ ਤੁਹਾਡੇ ਬੈਠੇ, ਉਹਨਾਂ ਦੀ ਬਾਂਹ ਫੜੋ, ਉਹਨਾਂ ਨੂੰ ਬਿਲਕੁਲ ਮਿਲੋ ਗਿਲੋ, ਉਹਨਾਂ ਦੇ ਨਾਲ ਆਪਣਾ ਮੇਲ ਮਿਲਾਪ ਰੱਖੋ. ਔਰ ਇਹੀ ਸੁਨੇਹਾ ਮੇਰਾ ਜਿਹੜੇ ਇੱਥੇ ਬੈਠੇ ਉਹਨਾਂ ਦੇ ਲਈ ਆ ਵੀ ਤਦੋਂ ਉਹ ਆਉਂਦੇ ਆ ਤੁਸੀਂ ਉਹਨਾਂ ਦੇ ਲਈ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੋ ਵਰਤੋ, ਤਾਂ ਜੋ ਉਹ ਜਾ ਕੇ ਹੋਰ ਬੱਚਿਆਂ ਨੂੰ ਦੱਸਣ ਕਿ ਤੁਸੀਂ ਆਪਣੇ ਵਿਰਾਸਤ ਜਿਹੜੀ ਸਾਡਾ ਵਿਰਸਾ ਹੈਗਾ ਜਾ ਕੇ ਦੇਖੋ ਅਤੇ ਉਹ ਆ ਕੇ ਖੁਸ਼ ਹੋਣ ਅਤੇ ਸਾਡਾ ਪਿਆਰ ਉਹਨਾਂ ਦੇ ਨਾਲ ਵਧੇ.
1: ਸੋ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਂਝ ਪ੍ਰੋਗਰਾਮ ਦੇ ਤਹਿਤ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ. ਬਹੁਤ ਬਹੁਤ ਸ਼ੁਕਰੀਆ ਜੀ.
0: ਧੰਨਵਾਦ.
2: ਵਾਕਈ ਜਦੋਂ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਜਾਣਕਾਰੀ ਮਿਲਦੀ ਹੈ ਅਤੇ ਘਰ ਬੈਠੇ ਜੋ ਲੋਕ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹ 'ਚ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ

0: ਰੱਖੋ ਅਤੇ ਉਹ ਆ ਕੇ ਖੁਸ਼ ਹੋਣ ਅਤੇ ਸਾਡਾ ਪਿਆਰ ਉਹਨਾਂ ਦੇ ਨਾਲ ਵਧੇ।
1: ਸੋ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਂਝ ਪ੍ਰੋਗਰਾਮ ਦੇ ਤਹਿਤ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ।
2: ਵਾਕਈ ਜਦੋਂ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਜਾਣਕਾਰੀ ਮਿਲਦੀ ਹੈ ਅਤੇ ਘਰ ਬੈਠੇ ਜੋ ਲੋਕ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹ 'ਚ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਬੈਨੀਫਿਟ ਹੁੰਦਾ ਹੀ ਹੋਏਗਾ ਕਿ ਉਹਨਾਂ ਨੂੰ ਲੱਗਦਾ ਹੋਏਗਾ ਕਿ ਹਾਂਜੀ ਇਹ ਬਿਲਕੁਲ ਹੀ ਮੇਰੇ ਨਾਲ ਜੁੜਿਆ ਵਿਸ਼ਾ ਸੀ। ਔਰ ਇੱਦਾਂ ਐਡਵੋਕੇਟ ਜਦੋਂ ਕੁਛ ਮਾਹਰ ਗੱਲ ਕਰਦੇ ਨੇ ਜਿੱਦਾਂ ਓਮ ਪ੍ਰਕਾਸ਼ ਸ਼ਰਮਾ ਜੀ ਨੇ ਗੱਲ ਕੀਤੀ, ਪਤਾ ਚੱਲਦਾ ਕਿ ਹਾਂਜੀ ਕਿੱਥੇ ਕਮੀ ਪੇਸ਼ੀ ਹੈ ਅਤੇ ਅਸੀਂ ਉਹਨੂੰ ਹੋਰ ਸਹੀ ਕਰ ਸਕੀਏ, ਹੈ ਨਾ।
3: ਨਹੀਂ ਵੈਸੇ ਵੀ ਹਰਪ੍ਰੀਤ, ਮੈਂ ਦੇਖਿਆ ਕਿ ਅਗਰ ਤੁਸੀਂ ਕਿਸੇ ਤੋਂ ਸਲਾਹ ਲੈਣ ਬਾਹਰ ਜਾਓ ਨਾ, ਪਹਿਲੇ ਤਾਂ ਤੁਹਾਨੂੰ ਉਹ ਬੰਦਾ ਨਹੀਂ ਸਹੀ ਮਿਲੇਗਾ, ਤੁਹਾਨੂੰ ਲੱਭਣਾ ਪਏਗਾ ਕਿ ਮੈਂ ਕਿਹਨੂੰ ਕਿਹੜੇ ਮਾਹਰ ਨੂੰ ਲੱਭਾਂ। ਪਰ ਸਾਡੇ ਪ੍ਰੋਗਰਾਮ ਦੇ ਜ਼ਰੀਏ ਅਜਿਹੇ ਮਾਹਰ ਆਉਂਦੇ ਨੇ ਜਿਹੜੀ ਪੂਰੀ ਸਹੀ ਜਾਣਕਾਰੀ ਦਿੰਦੇ ਨੇ, ਔਰ ਮੈਨੂੰ ਲੱਗਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਲੋਕਾਂ ਨੂੰ ਇਸ ਤੋਂ ਫਾਇਦਾ ਹੁੰਦਾ
2: ਜੀ। ਅੱਛਾ ਗਗਨ ਜੀ, ਆਪਾਂ ਇੰਨੀਆਂ ਗੱਲਾਂ ਕਰ ਲਈਆਂ, ਪਰ ਅੱਜ ਇੱਕ ਖਾਸ ਦਿਹਾੜਾ ਹੋਰ ਵੀ ਹੈ ਜਿਹੜਾ 23 ਸਤੰਬਰ ਨੂੰ ਹਰ ਸਾਲ ਆਪਾਂ ਮਨਾਉਂਦੇ ਹਾਂ
3: ਜੀ, ਬਿਲਕੁਲ
2: ਹੁਮ ਹੁਮਾ ਕੇ ਮਨਾਇਆ ਜਾਂਦਾ, ਅਤੇ ਉਹਦੇ ਬਾਰੇ ਤਾਂ ਆਪਾਂ ਜ਼ਿਕਰ ਕੀਤਾ ਹੀ ਨਹੀਂ
3: ਬਈ। ਖਾਸ ਸਿਲਸਿਲਾ, ਖਾਸ ਸਿਲਸਿਲਿਆਂ ਤੋਂ ਬਾਅਦ ਖਾਸ ਦਿਨ ਹੈ ਇੰਟਰਨੈਸ਼ਨਲ ਡੇ ਆਫ ਸਾਈਨ ਲੈਂਗੁਏਜ, ਅਤੇ ਅਸੀਂ ਜਿਵੇਂ ਆਮ ਅਸੀਂ ਬੜੀ ਇਹਦੀ ਇੰਪੋਰਟੈਂਸ ਨੂੰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਇਹਨੂੰ ਉਤਸ਼ਾਹਿਤ ਵੀ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਕੋਈ ਸੁਣਨ ਦੀ ਪ੍ਰੋਬਲਮ ਹੈ, ਕੁਦਰਤ ਵੱਲੋਂ ਪ੍ਰੋਬਲਮ ਹੈ, ਉਹਨਾਂ ਦੇ ਪ੍ਰਤੀ ਇੱਕ ਪਿਆਰ ਦੀ ਭਾਵਨਾ ਹੋਵੇ ਤੁਹਾਡੇ ਮਨ ਅੰਦਰ ਕਿ ਤੁਹਾਡਾ ਉਹਨਾਂ ਦਾ ਵੀ ਮਨ ਕਰਦਾ ਗੱਲ ਕਰਨ 'ਤੇ, ਆਪਣੀ ਮਨ ਦੀ ਗੱਲ ਸਾਂਝੀ ਕਰਨ ਨੂੰ, ਪਰ ਉਹ ਉਹਨਾਂ ਨੂੰ ਇਹ ਚੀਜ਼ ਦੀ ਦਿੱਕਤ ਹੈ ਤਾਂ ਇੱਕ ਸਾਈਨ ਲੈਂਗੁਏਜ ਜਿਹੜੀ ਬਣੀ ਹੈ ਉਹ ਉਹਨਾਂ ਦੀ ਉਸ ਨੀਡ ਨੂੰ ਪੂਰੀ ਕਰਨ ਲਈ ਹੀ ਬਣੀ ਹੈ
2: ਜੀ। ਇਹਦੀ ਪ੍ਰੋਪਰ ਪੜ੍ਹਾਈ ਹੁੰਦੀ ਹੈ ਜੀ, ਔਰ ਇਹਦਾ ਪਰਪਸ ਇਹੀ ਹੈਗਾ ਕਿ ਉਹ ਲੋਕ ਆਪਣੇ ਆਪ ਨੂੰ ਬਿਲਕੁਲ ਹੀ ਇੱਦਾਂ ਨਾ ਸਮਝਣ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਹੈ, ਹੈ ਨਾ। ਇਹ ਜਿਹੜਾ ਵੀਕ ਹੀ ਹੈ, ਇਹ ਜਿਹੜਾ ਹੈਗਾ ਇੰਟਰਨੈਸ਼ਨਲ ਵੀਕ ਆਫ ਡੈਫ ਦੇ ਨਾਲ ਵੀ ਜੁੜਿਆ ਹੋਇਆ ਆ, ਉਹਦੇ ਨਾਲ ਹੀ ਜੁੜੀ ਇਹ ਦਿਨ ਹੈਗਾ ਆ ਸਾਈਨ ਲੈਂਗੁਏਜ। ਔਰ ਜਦੋਂ ਵੀ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਹਾਂ, ਵੈਸੇ ਵੀ ਤੁਸੀਂ ਗੱਲ ਕਰ ਲਓ ਕਿ ਕਦੀ ਕਦੀ ਮਨ ਕਰਦਾ ਕਿ ਹਾਂ ਵੀ ਸਾਡੀ ਗੱਲ ਇਸ਼ਾਰਿਆਂ 'ਚ ਸਮਝੀ ਜਾਵੇ,
3: ਬਿਲਕੁਲ,
2: ਹੈ ਨਾ। ਕਿੰਨੀਆਂ ਗੱਲਾਂ ਅਸੀਂ ਕਹਿੰਦੇ ਹਾਂ ਜਾਂ ਮਨ ਦੇ ਭਾਵ ਹੁੰਦੇ ਆ, ਸਪੈਸ਼ਲੀ ਪਿਆਰ ਮੁਹੱਬਤ ਦੇ ਭਾਵ ਹੁੰਦੇ, ਕਿ ਆਪਾਂ ਕਹਿੰਦੇ ਹਾਂ ਕਿ ਇਸ਼ਾਰੇ 'ਚ ਸਮਝ ਲਿੱਤੇ ਜਾਣ ਤਾਂ ਜ਼ਿਆਦਾ ਵਧੀਆ ਹੈਗਾ, ਤਾਂ ਉਹ ਇਹੀ ਹੈ ਸਾਈਨ ਲੈਂਗੁਏਜ ਹੀ ਹੈ। ਕਿਉਂ ਆਪਾਂ ਇਹਨੂੰ ਸਿਰਫ ਇੱਕ ਖਾਸ ਵਿਅਕਤੀ ਵਿਸ਼ੇਸ਼ ਨਾਲ ਜੋੜਦੇ ਹਾਂ, ਇੱਦਾਂ ਨਹੀਂ ਸਾਨੂੰ ਕਰਨਾ ਚਾਹੀਦਾ, ਔਰ ਨਾ ਹੀ ਕਿਸੇ ਨਾਲ ਹੀਨ ਭਾਵਨਾ ਨਾਲ ਵੇਖਣਾ ਚਾਹੀਦਾ। ਅਗਰ ਕੋਈ ਕਮੀ ਪੇਸ਼ੀ ਹੈ ਤਾਂ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੋਈ ਹੈਗੀ ਹੈ, ਔਰ ਇਹ ਇੱਕ ਉਹਦਾ ਹੀ ਉਪਰਾਲਾ ਹੀ ਹੈ ਮੈਡੀਕਲ ਸਾਇੰਸ ਦਾ, ਕਿ ਪੜ੍ਹਾਈਆਂ ਕਿੰਨੀਆਂ ਸੋਹਣੀਆਂ ਹੋਈਆਂ ਨੇ, ਰਿਸਰਚਰਸ ਨੇ ਰਿਸਰਚ ਕਰਕੇ ਲੈਂਗੁਏਜ ਬਣਾ ਦਿੱਤੀ ਹੈ ਪ੍ਰੋਪਰ, ਕਿ ਕੋਈ ਵੀ ਬੰਦਾ ਕਿਸੇ ਵੀ ਕਿਸਮ ਦਾ ਪਿੱਛੇ ਨਾ ਰਵੇ।
3: ਹਾਂ, ਕਿਉਂਕਿ ਵੈਸੇ ਮਨੁੱਖਾ ਜਿਹੜਾ ਹੈ, ਮਨ ਹੈ, ਆਪਣੇ ਭਾਵ ਸਾਂਝੇ ਕਰਨ ਨੂੰ ਹਮੇਸ਼ਾ ਉਤਾਵਲਾ ਹੁੰਦਾ, ਅਤੇ ਇਹ ਜਿਹੜੀ ਹੈ ਬਹੁਤ ਵਧੀਆ ਚੀਜ਼ ਹੈ ਸਭ ਦੇ ਭਲੇ ਵਾਸਤੇ।
2: ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ ਤੇ ਫਿਰ ਆਪਣਾ ਪ੍ਰੋਗਰਾਮ, ਸਾਨੂੰ ਟਾਟਾ ਕਹਿਣ ਦਾ ਟਾਈਮ ਵੀ ਆ ਜਾਣਾ।
3: ਬਿਲਕੁਲ,
2: ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਗੀਤ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
1: ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰਦੇਸ਼ਿਕ ਖਬਰਾਂ ਦਾ, ਅਤੇ ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ 11ਵਾਂ ਰਾਸ਼ਟਰੀ ਆਯੁਰਵੇਦਿਕ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਰਵੇਦ ਦਿਵਸ ਦੇ ਮੌਕੇ ਤੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਸਿਰਫ ਇਲਾਜ ਦਾ ਇੱਕ ਤਰੀਕਾ ਨਹੀਂ, ਸਗੋਂ ਇੱਕ ਸਿਹਤਮੰਦ ਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤੀ ਨਾਲ ਅਪਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਧਰ ਰਾਸ਼ਟਰੀ ਆਯੁਰਵੇਦਿਕ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਅੱਜ ਪਟਿਆਲਾ ਸਥਿਤ ਸਰਕਾਰੀ ਆਯੁਰਵੇਦਿਕ ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਆਯੁਰਵੇਦਿਕ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਪਿੰਡ ਨਵਗ੍ਰਹਿ ਵਾਟਿਕਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਹਾਰ ਤੇ ਵਿਹਾਰ ਬਹੁਤ ਬਦਲ ਗਿਆ ਹੈ, ਜਿਸ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਅਤੇ ਜਿਸ ਕਰਕੇ ਪੱਕੇ ਇਲਾਜ ਲਈ ਸਾਨੂੰ ਆਯੁਰਵੈਦਿਕ ਇਲਾਜ ਦੇ ਨਾਲ ਨਾਲ ਆਪਣਾ ਖਾਣ ਪਾਣ ਵੀ ਠੀਕ ਕਰਨਾ ਹੋਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਯੁਸ਼ ਵਿਭਾਗ ਤੇ ਗੁਰੂ ਰਵਿਦਾਸ ਯੂਨੀਵਰਸਿਟੀ ਆਫ਼ ਆਯੁਰਵੇਦ ਨੂੰ ਆਪਸ 'ਚ ਇਕੱਠੇ ਕਰਕੇ ਲੋਕਾਂ ਦੇ ਬਿਹਤਰ ਇਲਾਜ ਲਈ ਵਚਨਬੱਧ ਨੇ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸਰਕਾਰੀ ਆਯੁਰਵੇਦਿਕ ਕਾਲਜ ਵਿਖੇ ਰੈਗੂਲਰ ਸਟਾਫ਼ ਦੀ ਭਰਤੀ ਕੀਤੀ ਗਈ ਹੈ ਅਤੇ ਆਯੁਰਵੇਦਿਕ ਯੂਨੀਵਰਸਿਟੀ ਨੂੰ ਵੀ ਅੱਗੇ ਵਧਾਇਆ ਗਿਆ। ਉਨ੍ਹਾਂ ਅਫਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਿਛਲੇ ਸਮੇਂ 'ਚ ਆਯੁਰਵੇਦ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਅੰਮ੍ਰਿਤਸਰ ਦੇ ਅਜਨਾਲਾ ਵਿਧਾਨ ਸਭਾ ਹਲਕੇ 'ਚ ਪਹੁੰਚੀ। ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਇਸ ਦਾ ਸਵਾਗਤ ਕੀਤਾ। ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਸਿੱਖਿਆ ਤੇ ਖੋਜ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਯਾਤਰਾ ਦਾ ਵੱਖ ਵੱਖ ਥਾਵਾਂ 'ਤੇ ਸਥਾਨਕ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ
2: ਪੰਜਾਬ ਦੀ ਤਕਲੀਫ ਨੂੰ, ਪੰਜਾਬ ਦੇ ਦੁੱਖ ਨੂੰ ਸਮਝਿਆ ਸਾਡੇ ਮਾਨਯ ਪ੍ਰਧਾਨ ਮੰਤਰੀ ਜੀ ਨੇ ਅਤੇ ਉਹਨਾਂ ਇਹ ਯਾਤਰਾ ਨਸ਼ਾ ਮੁਕਤ ਯਾਤਰਾ ਪੰਜਾਬ 'ਚ ਕੱਢਣ ਦਾ ਹਰ ਵਿਧਾਨ ਸਭਾ ਨੂੰ ਛੂੰਹਦੇ, ਹਰ ਪਿੰਡ ਪਿੰਡ ਨੂੰ ਛੂੰਹਦੇ ਇਹ ਯਾਤਰਾ ਲਗਾਤਾਰ ਚੱਲ ਰਹੀ ਹੈ। ਸਾਡੀ ਪਾਰਟੀ ਨੇ ਇਸ ਦੁੱਖ ਨੂੰ, ਤਕਲੀਫ ਨੂੰ ਸਮਝਿਆ ਅਤੇ ਇਸ ਕਰਕੇ ਹਰ ਵਿਅਕਤੀ ਇੱਕ ਸੰਕਲਪ ਲੈ ਰਿਹਾ, ਇੱਕ ਪ੍ਰਣ ਲੈ ਰਿਹਾ ਕਿ ਅਸੀਂ ਨਸ਼ਾ ਮੁਕਤ ਕਰਨਾ।
1: ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਨੇ ਦ੍ਰਿੜ ਫੈਸਲਾ ਕੀਤਾ ਹੈ ਕਿ ਸੂਬੇ ਭਰ ਵਿੱਚ ਕੰਮ ਕਰ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ 'ਤੇ ਰਜਿਸਟਰਡ ਕਰਨਾ ਪਵੇਗਾ। ਇਹ ਫੈਸਲਾ ਕੱਲ੍ਹ ਇੱਕ ਸਮੀਖਿਆ ਮੀਟਿੰਗ 'ਚ ਲਿਆ ਗਿਆ ਜੋ ਮਨੋਵਿਗਿਆਨਿਕ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਗਠਿਤ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ 'ਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ 'ਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ 'ਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੇ ਐਨ ਜੀ ਓ ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਸੀ ਰਜਿਸਟਰੇਸ਼ਨ 'ਤੇ ਵੀ ਵਿਚਾਰ ਕੀਤਾ ਗਿਆ। ਇਸ ਵਿੱਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਨੇ ਮਰੀਜ਼ਾਂ ਦਾ ਮਾਣ ਬਣਾਈ ਰੱਖਣ 'ਤੇ ਜ਼ੋਰ ਦਿੱਤਾ ਅਤੇ ਪੰਜਾਬ ਭਰ ਦੇ ਸਾਰੇ ਮਾਨਸਿਕ ਸਿਹਤ ਸੰਸਥਾਵਾਂ 'ਚ ਗੈਰ ਕਾਨੂੰਨੀ ਅਤੇ ਅਣਮਨੁੱਖੀ ਅਭਿਆਸਾਂ 'ਤੇ ਪਾਬੰਦੀ ਲਗਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਇਹ ਚੇਤਾਵਨੀ ਦਿੱਤੀ ਕਿ ਪੁਰਾਤਨ ਅਤੇ ਅਣਮਨੁੱਖੀ ਤਰੀਕੇ ਜਿਵੇਂ ਜੰਜੀਰਾਂ ਨਾਲ ਬੰਨਣਾ, ਇਕਾਂਤਵਾਸ 'ਚ ਰੱਖਣਾ ਅਤੇ ਬੇਹੋਸ਼ੀ ਦੀ ਦਵਾਈ ਜਾਂ ਮਾਸਪੇਸ਼ੀਆਂ ਨੂੰ ਢਿੱਲਾ

0: वाली दवाइयां तो बिना इलेक्ट्रॉन व्हाट्सएप थेरेपी देन ते कानूनन सख्त नाल मनाही है ते इना लई सख्त सजा दिती जावेगी। पंजाब दीआं पंज सहकारी खंड मिलां ने कल नवीं दिल्ली च होए राष्ट्रीय सहकारी खंड उद्योग सम्मेलन 2026 च वित्तीय प्रबंधन गन्ना विकास ते तकनीकी कुशलता लई राष्ट्रीय पुरस्कार हासिल कीते ने। पंजाब दे खेतीबाड़ी ते किसान भलाई मंत्री गुरमीत सिंह खुडिया ने केंद्रीय सड़क आवाजाई ते राजमार्ग मंत्री नितिन गडकरी तों इह पुरस्कार प्राप्त कीते। सन्मानित खंड मिलां विच बटाला सहकारी खंड मिल लिमिटेड, फाजिलका सहकारी खंड मिल लिमिटेड, बुढेवाल सहकारी खंड मिल लिमिटेड दोवां ने दूजा स्थान प्राप्त कीता। नकोदर सहकारी खंड मिल लिमिटेड ते ਭੋਗਪੁਰ ਸਹਿਕਾਰੀ ਖੰਡ ਮਿਲ ਲਿਮਿਟਡ ਸ਼ਾਮਲ ਨੇ। ਇਨ੍ਹਾਂ ਮਿੱਲਾਂ ਨੇ ਵੱਖ ਵੱਖ ਸ਼੍ਰੇਣੀਆਂ 'ਚ ਪਹਿਲਾ ਦੂਜਾ ਅਤੇ ਤੀਜਾ ਇਨਾਮ ਜਿੱਤਿਆ ਏ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸਫਲਤਾਪੂਰਵਕ ਪੂਰਾ ਕਰ ਲਿਆ। ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਕੁੱਲ 17,891 ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਗਏ। ਸੋਧ ਅਭਿਆਸ ਦੇ ਨਤੀਜੇ ਵਜੋਂ 15,117 ਵੋਟਰਾਂ ਨੂੰ ਅੰਤਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਅਤੇ 5,190 ਵੋਟਰਾਂ ਨੂੰ ਅੰਤਮ ਵੋਟਰ ਸੂਚੀ 'ਚ ਹਟਾ ਦਿੱਤਾ ਗਿਆ। ਨਤੀਜੇ ਵਜੋਂ ਵੋਟਰਾਂ ਦੀ ਗਿਣਤੀ ਖਰੜਾ ਵੋਟਰ ਸੂਚੀ ਵਿੱਚ 4,50,282 ਤੋਂ ਵੱਧ ਕੇ ਅੰਤਮ ਵੋਟਰ ਸੂਚੀ ਵਿੱਚ 4,60,209 ਹੋ ਗਈ ਹੈ, ਜੋ ਕਿ 2.20 ਫੀਸਦ ਦਾ ਸ਼ੁੱਧ ਵਾਧਾ ਯਾਨੀ 9,927 ਵੋਟਰ ਨੇ। ਹੁਣ ਅੰਤਮ ਵੋਟਰ ਸੂਚੀ ਵਿੱਚ 2,34,000 ਮਰਦ, 2,25,671 ਔਰਤਾਂ ਅਤੇ 22 ਟਰਾਂਸਜੈਂਡਰ ਵੋਟਰ ਸ਼ਾਮਲ ਨੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNEW ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਫੌਜੀ ਵੀਰਾਂ ਲਈ। ਫੌਜੀ ਵੀਰੋ, ਜਿਹੜਾ ਇਹ ਤੁਸੀਂ ਗੀਤ ਸੁਣਿਆ ਸੀ ਨਾ, ਇਹ ਗੀਤ ਫਿਲਮ ਸੂਰਜ 'ਚੋਂ ਲਿਆ ਗਿਆ ਸੀ ਔਰ ਮੁਹੰਮਦ ਰਫੀ ਨੂੰ ਇਸ ਗੀਤ ਲਈ ਬੈਸਟ ਪਲੇਬੈਕ ਸਿੰਗਰ ਫਿਲਮਫੇਅਰ ਦਾ ਅਵਾਰਡ ਦਿੱਤਾ ਗਿਆ ਸੀ। ਤਾਂ ਦੇਖੋ, ਇਹ ਗੀਤ ਹਜੇ ਵੀ ਲੋਕਾਂ ਦੇ ਦਿਲ ਦੇ ਬਹੁਤ ਨੇੜੇ ਹੈ ਔਰ ਨਾ ਸਿਰਫ ਲੋਕ ਇਸ ਗੀਤ ਨੂੰ ਸੁਣਦੇ ਹੈ, ਇਸ ਗੀਤ ਨੂੰ ਗੁਣਗੁਣਾਉਂਦੇ ਨੇ, ਉਹਨਾਂ ਦੀ ਯਾਦਾਂ ਦੇ ਵਿੱਚ ਜਿਹੜਾ ਗੀਤ ਹੈ ਇਹ ਵਸਿਆ ਹੋਇਆ ਹੈ। ਔਰ ਬਹੁਤ ਸਾਰੀ ਜਿਹੜੀਆਂ ਵਿਆਹ ਦੀਆਂ ਐਲਬਮਸ ਬਣੀਆਂ ਸੀ ਨਾ, ਵਿਆਹ ਦੀਆਂ ਵੀਡੀਓਜ਼ ਬਣੀਆਂ ਸੀ, ਤਾਂ ਜ਼ਿਆਦਾਤਰ ਜਦੋਂ ਜਿਹੜੀ ਦੁਲਹਨ ਸੀ ਉਹ ਸੱਜ ਕੇ ਆਉਂਦੀ ਸੀ ਅਤੇ ਇਹ ਗੀਤ ਜਿਹੜੇ ਵੀਡੀਓ ਐਡੀਟਰ ਵਾਲੇ ਜ਼ਰੂਰ ਚਲਾਉਂਦੇ ਸਨ। ਅਤੇ ਦੇਖੋ, ਇਹ ਸੀ ਉਸ ਗੀਤ ਦਾ ਔਰਾ। ਇੱਕ ਹੋਰ ਗੀਤ ਇੱਦਾਂ ਦਾ ਜਿਹਦਾ ਔਰਾ ਇੱਦਾਂ ਦਾ ਹੈ, ਉਹ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਉਣਾ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ, ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ

0: एड्स हेल्पलाइन नंबर 1097 ते कॉल करो। पंजाब स्टेट एड्स कंट्रोल सोसाइटी द्वारा जनहित विच जारी।
1: जी श्रोतियो, ये सारे दे सारे जिहड़े संदेश है ना जिहड़े तुहानू सुनाए जांदे ने ये तुहाडी भलाई लई सुनाए जांदे ने, इहनू सुणो और इहदे ते अमल भी करो। और फिलहाल असीं अमल कर रहे हैं साडे अगले गीत नू चलाण वाल। अगला जिहड़ा गीत चलाण जा रहा ना उहदे नाल भी किस्सा जुड़िया, और वह किस्सा किशोर कुमार की जिंदगी का हिस्सा है और नाल ही राजेश खन्ना। जिहड़ा गीत चलाण जा रहा इहनू लिया गया फिल्म आराधना चो, 1969 दे विच आई फिल्म आराधना। ये सिनेमा जगत दे विच एक माइल स्टोन फिल्म सी और इहदा जिहड़ा गीत है ना इहदे नाल बहुत सारे रिकॉर्ड जिहड़े ने जुड़े हुए ने। इस गीत नू इक्को ही कॉन्टीन्यूशन टेक दे विच पूरा किया सी। कॉन्टीन्यूशन टेक का मतलब है कि बार बार कैमरे नू कट और बार बार शॉट नहीं ले गया सी। ਇਹ ਗੀਤ ਰਾਜੇਸ਼ ਖੰਨਾ ਔਰ ਸ਼ਰਮੀਲਾ ਟੈਗੋਰ ਦੇ ਇਰਦ ਗਿਰਦ ਘੁੰਮਦਾ ਔਰ ਜਿਹੜਾ ਕੈਮਰਾ ਹੈ ਉਹ ਵੀ ਇਰਦ ਗਿਰਦ ਘੁੰਮਦਾ। ਇੱਕੋ ਹੀ ਸ਼ਾਟ ਦੇ ਵਿੱਚ ਇਹਨੂੰ ਪੂਰਾ ਕਰ ਲਿੱਤਾ ਗਿਆ ਸੀ। ਬਿਨਾਂ ਰਿਹਰਸਲ ਤੋਂ ਇਹਦੀ ਸ਼ੂਟਿੰਗ ਕੀਤੀ ਗਈ ਸੀ ਇੱਕੋ ਹੀ ਰਾਤ ਦੇ ਵਿੱਚ, ਕਿਉਂਕਿ ਬਜਟ ਜਿਹੜਾ ਸੀ ਨਾ ਫਿਲਮ ਦਾ ਖਤਮ ਹੋ ਰਿਹਾ ਸੀ ਅਤੇ ਇਹਦੇ ਡਾਇਰੈਕਟਰ ਸ਼ਕਤੀ ਸਾਵੰਤ ਇੱਕ ਹੀ ਰਾਤ ਦੇ ਵਿੱਚ ਸ਼ੂਟ ਕਰਨ ਦਾ ਇਹਨੂੰ ਫੈਸਲਾ ਲੈਂਦੇ ਨੇ। ਔਰ ਫਿਰ ਜੋ ਹੁੰਦਾ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਹਿਸਟਰੀ ਬਣ ਗਿਆ। ਸ਼ਰਮੀਲਾ ਟੈਗੋਰ ਔਰ ਨਾਲ ਉਹਨਾਂ ਦੇ ਰਾਜੇਸ਼ ਖੰਨਾ ਸੈੱਟ ਦੇ ਉੱਤੇ ਇੱਕ ਫਾਇਰਪਲੇਸ ਯਾਨੀ ਅੰਗੀਠੀ ਨੂੰ ਜਲਾਉਂਦੇ ਨੇ ਔਰ ਮਾਹੌਲ ਗਰਮ ਕੀਤਾ ਜਾਂਦਾ ਹੈ ਅਤੇ ਦੋਨੋਂ ਕਲਾਕਾਰ ਬਿਨਾਂ ਰਿਹਰਸਲ ਤੋਂ ਫਟਾਫਟ ਇਹ ਸ਼ਾਟ ਨੂੰ ਪਰਫੈਕਟ ਓਕੇ ਕਰ ਦਿੰਦੇ ਨੇ। ਔਰ ਇਸ ਗੀਤ ਲਈ ਕਿਸ਼ੋਰ ਕੁਮਾਰ ਨੂੰ 1970 ਦਾ ਬੈਸਟ ਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਮਿਲਿਆ ਸੀ। ਔਰ ਇੱਕ ਹੋਰ ਗੱਲ ਦੱਸ ਦਵਾਂ, ਇਸੇ ਗੀਤ ਤੋਂ ਬਾਅਦ ਰਾਜੇਸ਼ ਖੰਨਾ ਸੁਪਰ ਸਟਾਰ ਬਣ ਗਏ ਸੀ। ਇਹ ਫਿਲਮ ਤੋਂ ਬਾਅਦ ਇਸ ਗੀਤ ਤੋਂ ਬਾਅਦ ਓਫੀਸ਼ੀਅਲ ਸੁਪਰ ਸਟਾਰ ਰਾਜੇਸ਼ ਖੰਨਾ ਜ਼ਬਰਦਸਤ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਔਰ ਦਿਮਾਗ 'ਤੇ ਛਾ ਗਏ ਸਨ। ਇਸ ਗੀਤ ਨੂੰ ਐਸ ਟੀ ਬਰਮਨ ਨੇ ਤਿਆਰ ਕੀਤਾ ਸੀ ਔਰ ਜਿਹੜਾ ਇਹਦਾ ਅਰੇਂਜਮੈਂਟ ਹੈ ਨਾ ਉਹ ਆਰ ਡੀ ਬਰਮਨ ਨੇ ਕੀਤਾ ਸੀ, ਜਿਹਨੂੰ ਅਸੀਂ ਪੰਚਮ ਦਾ ਦੇ ਨਾਲ ਜਾਣਦੇ ਹਾਂ। ਇਹ ਗਾਣੇ ਦੀ ਸ਼ੁਰੂਆਤ ਦੇ ਵਿੱਚ ਇੱਕ ਸੈਕਸਾਫੋਨ ਵੱਜਦਾ ਹੈ ਔਰ ਸੈਕਸਾਫੋਨ ਔਰ ਪਿਆਨੋ ਦਾ ਜਿਹੜਾ ਕੰਬੀਨੇਸ਼ਨ ਸੀਗਾ ਨਾ ਉਹ ਇਸ ਗੀਤ 'ਚ ਲਿਆਂਦਾ ਗਿਆ ਸੀ ਅਤੇ ਇਹ ਇਸ ਗੀਤ ਨੂੰ ਬਹੁਤ ਹੀ ਬੋਲਡ ਗੀਤ ਬਣਾ ਦਿੰਦੇ ਨੇ। ਅਤੇ ਆਓ ਫਿਰ ਇਹ ਗੀਤ ਤੁਹਾਨੂੰ ਸੁਣਾਈਏ। ਗੱਲਾਂ ਤਾਂ ਬਹੁਤ ਹੋ ਗਈਆਂ ਔਰ ਉਮੀਦ ਹੈ ਤੁਹਾਨੂੰ ਇਹ ਗੀਤ ਪਤਾ ਵੀ ਲੱਗ ਗਿਆ ਹੋਵੇਗਾ। ਆਰਾਧਨਾ ਫਿਲਮ ਦਾ ਗੀਤ ਹੈ, ਕਿਸ਼ੋਰ ਕੁਮਾਰ ਨੇ ਗਾਇਆ ਅਤੇ ਰਾਜੇਸ਼ ਖੰਨਾ ਦੇ ਉੱਤੇ ਇਹ ਜਿਹੜਾ ਗੀਤ ਹੈ ਉਹ ਫਿਲਮਾਇਆ ਗਿਆ। ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਸ਼ਰਮੀਲਾ ਟੈਗੋਰ ਨਾਲ ਸਨ। ਸੁਣੀਏ ਇਹ ਗੀਤ।

0: ਜੀ ਫੌਜੀ ਵੀਰੋ, ਇਹ ਗੀਤ ਸੁਣ ਰਹੇ ਸੀ ਕਿਸ਼ੋਰ ਕੁਮਾਰ ਦੀ ਆਵਾਜ਼ ਸੀ, ਫਿਲਮ ਆਰਾਧਨਾ ਚੱਲਿਆ ਗਿਆ ਸੀ। ਅਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼, ਉਹ ਵੀ ਬਹੁਤ ਜ਼ਰੂਰੀ ਨੇ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਸ DTH ਦੀ AIR ਪੰਜਾਬੀ ਸੇਵਾ DRM 864 ਕਿਲੋਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: एक जमाने से कहानी है, सुना रही आकाशवाणी।

0: ਜੀ ਫੌਜੀ ਵੀਰੋ, ਹੁਣ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਸੁਣਾ ਦਈਏ ਦੇਸ਼ ਭਰ ਦੀਆਂ ਖਬਰਾਂ, ਪਹਿਲੇ ਪੰਜਾਬੀ ਦੇ ਵਿੱਚ ਔਰ 1:50 'ਤੇ ਤੁਸੀਂ ਸੁਣੋਗੇ ਖਬਰਾਂ ਉਰਦੂ ਦੇ ਵਿੱਚ, ਅਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਗੀਤਾਂ ਦੀ। ਸਭ ਤੋਂ ਪਹਿਲੇ ਖਬਰਾਂ ਆਉਣਗੀਆਂ ਪੰਜਾਬੀ ਦੇ ਵਿੱਚ, ਫਿਰ ਸਮਾਚਾਰ ਜਿਹੜੇ ਹੋਣਗੇ ਉਰਦੂ ਦੇ ਵਿੱਚ। ਤੁਸੀਂ ਜਾਣਾ ਕਿਤੇ ਨਹੀਂ, ਕਿਉਂਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਚੱਲਾਂਗੇ, ਗੀਤ ਸੰਗੀਤ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਆਓ ਫਿਰ ਸੁਣਦੇ ਹਾਂ ਖਬਰਾਂ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦੀ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲ ਸੰਚਾਲਿਤ ਪ੍ਰਣਾਲੀਆਂ ਵੱਲ ਵੱਧ ਰਿਹਾ ਹੈ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿੱਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਤੇ ਓਲੰਪਿਕ ਤਮਗਾ ਜੇਤੂ ਮੀਰਾ ਬਾਈ ਚਾਨੂ ਨੇ ਜਾਪਾਨ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਦੀ 49 ਕਿਲੋਗ੍ਰਾਮ ਸ਼੍ਰੇਣੀ ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਰਾਸ਼ਟਰਪਤੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਖੇ ਮਹਾਰਾਜਾ ਸਾਇਆਜੀ ਰਾਓ ਯੂਨੀਵਰਸਿਟੀ ਦੇ 75ਵੇਂ ਕਨਵੋਕੇਸ਼ਨ ਸਮਾਰੋਹ 'ਚ ਵਿਦਿਆਰਥੀਆਂ ਨੂੰ ਕਿਹਾ ਕਿ ਡੇਟਾ ਤੁਹਾਨੂੰ ਸੂਚਨਾ ਦੇ ਸਕਦਾ ਹੈ, ਪਰ ਫੈਸਲਾ ਤੁਹਾਡਾ ਹੋਏਗਾ।
2: ਅਪਣਾਨੇ ਸਮੇਂ ਆਪਕਾ ਵਿਵੇਕ ਹੋਣਾ ਚਾਹੀਏ, ਆਪਕੋ ਇਹ ਯਾਦ ਰੱਖਣਾ ਚਾਹੀਏ ਕਿ ਆਰਟੀਫਿਸ਼ਲ ਇੰਟੈਲੀਜੈਂਸ ਸਮਾਧਾਨ ਦੇ ਸਕਤਾ ਹੈ, ਲੇਕਿਨ ਸਹੀ ਪ੍ਰਸ਼ਨ ਪੁੱਛਣਾ ਆਪਕਾ ਕਰਤਵਯ ਹੋਣਾ ਚਾਹੀਏ। ਟੈਕਨੀਕ ਆਪਕੋ ਗਤੀ ਦੇ ਸਕਤੀ ਹੈ, ਲੇਕਿਨ ਇਹ ਤੈਅ ਕਰਨਾ ਹੈ ਆਪਕਾ ਕਾਮ ਹੈ ਕਿ ਆਪਕੋ ਕਿਸ ਦਿਸ਼ਾ ਮੇਂ ਜਾਣਾ ਹੈ। ਡੇਟਾ ਆਪਕੋ ਸੂਚਨਾ ਦੇ ਸਕਤਾ ਹੈ, ਲੇਕਿਨ ਉਸ ਸੂਚਨਾ ਕੇ ਨੈਤਿਕ ਉਪਯੋਗ ਕੈਸੇ ਕਰਨਾ ਹੈ, ਇਹ ਨਿਰਣਯ ਆਪਕੋ ਹੀ ਕਰਨਾ ਹੈ।
1: ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਜੀਓ ਤੇ ਜੀਓ ਜੀਵਨ ਦਿਓ ਦੀ ਸੋਚ ਨਾਲ ਅੱਗੇ ਵਧਣ ਨੂੰ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਚ ਯੋਗਦਾਨ ਪਾਉਣ ਲਈ ਵੀ ਕਿਹਾ।
2: ਬਸ 2047 ਤੱਕ ਵਿਕਸਿਤ ਭਾਰਤ ਕੇ ਨਿਰਮਾਣ ਕੇ ਰਾਸ਼ਟਰੀ ਲਕਸ਼ਯ ਕੋ ਲੈ ਕਰ ਦੇਸ਼ ਵਾਸੀ ਆਗੇ ਬੜ ਰਹੇ ਹੈ। ਐਸਾ ਭਾਰਤ ਜਹਾਂ ਗੁਣਵੱਤਾਪੂਰਨ ਸਿੱਖਿਆ ਔਰ ਸਵਾਸਥ ਸੁਵਿਧਾਏ ਸਭੀ ਤੱਕ ਪਹੁੰਚੇ, ਐਸਾ ਭਾਰਤ ਜਹਾਂ ਵਿਗਿਆਨ ਔਰ ਪ੍ਰੌਦਯੋਗਿਕੀ ਕਾ ਉਪਯੋਗ ਮਾਨਵ ਕਲਿਆਣ ਕੇ ਲਈ ਹੋ।
1: ਉਨ੍ਹਾਂ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਦੀ ਵੀ ਸ਼ਲਾਘਾ ਕੀਤੀ। ਕਨਵੋਕੇਸ਼ਨ ਸਮਾਰੋਹ ਦੌਰਾਨ ਰਾਸ਼ਟਰਪਤੀ ਮੁਰਮੂ ਨੇ 12,600 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ 160 ਵਿਦਿਆਰਥੀਆਂ ਨੂੰ ਕੁੱਲ 201 ਸੋਨੇ ਦੇ ਤਮਗੇ ਪ੍ਰਦਾਨ ਕੀਤੇ। ਰਾਜਪਾਲ ਆਚਾਰਿਆ ਦੇਵਵਰਤ ਨੇ ਵੀ ਡਿਗਰੀਆਂ ਪ੍ਰਦਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਮੁਰਮੂ ਜੋ ਗੁਜਰਾਤ ਦੇ 2 ਦਿਨਾਂ ਦੌਰੇ ਤੇ ਨੇ, ਅੱਜ ਵਡੋਦਰਾ ਵਿਚ ਬ੍ਰਹਮ ਕੁਮਾਰੀ ਦੇ ਗਲੋਬਲ ਸਪਿਰਿਚੁਅਲ ਪੈਲੇਸ ਰਿਟ੍ਰੀਟ ਸੈਂਟਰ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਵਿਸ਼ਵ ਨਵੀਨੀਕਰਨ ਲਈ ਅਧਿਆਤਮਕ ਜਾਗਰੂਕਤਾ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰਨਗੇ ਅਤੇ ਵਿਕਸਿਤ ਭਾਰਤ ਲਈ ਯੁਵਾ ਰਾਸ਼ਟਰ ਨਿਰਮਾਣ ਲਈ ਅੰਦਰੂਨੀ ਤਾਕਤ ਨੂੰ ਜਾਗਰੂਕ ਕਰਨਾ ਮੁਹਿੰਮ ਦਾ ਵਰਚੁਅਲੀ ਉਦਘਾਟਨ ਕਰਨਗੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਅਤੇ ਸਬੰਧ ਆਧਾਰਿਤ ਪ੍ਰਕਿਰਿਆਵਾਂ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ

0: ਬਿਹਤਰ ਪ੍ਰਣਾਲੀਆਂ ਵੱਲ ਵਧ ਰਿਹਾ ਹੈ। ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਟੈਕਸ ਮੁਖੀਆਂ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਫੇਸਲੈਸ ਅਸੈਸਮੈਂਟ, ਪਹਿਲਾਂ ਤੋਂ ਭਰੇ ਰਿਟਰਨ, ਰੀਅਲ ਟਾਈਮ ਇਨਵਾਇਸ ਪ੍ਰਮਾਣੀਕਰਨ ਅਤੇ AI ਸਮਰੱਥ ਟੈਕਸਦਾਤਾ ਸਹਾਇਤਾ ਦੇ ਤਜਰਬੇ ਨੇ ਬ੍ਰਿਕਸ ਭਾਈਵਾਲਾਂ ਵਿਚ ਦਿਲਚਸਪੀ ਪੈਦਾ ਕੀਤੀ ਏ। ਖਜ਼ਾਨਾ ਮੰਤਰੀ ਨੇ ਇਸ ਸਾਲ ਦੇ ਬ੍ਰਿਕਸ ਟੈਕਸ ਸੈਸ਼ਨ ਤੋਂ ਉਭਰ ਰਹੇ ਤਿੰਨ ਵਿਆਪਕ ਖੇਤਰਾਂ, ਤਕਨਾਲੋਜੀ, ਸ਼ਾਸਨ ਤੇ ਲੋਕਾਂ ਦੀ ਪਛਾਣ ਕੀਤੀ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਮੀਟਿੰਗ ਦੋ ਨਵੇਂ ਕਾਰਜ ਸਮੂਹਾਂ, ਅੰਤਰਰਾਸ਼ਟਰੀ ਟੈਕਸੇਸ਼ਨ ਅਤੇ ਟਰਾਂਸਫਰ ਕੀਮਤ ਅਤੇ ਮਾਲੀਆ ਅੰਕੜੇ ਲਈ ਕਾਰਜ ਖੇਤਰ ਦਸਤਾਵੇਜ਼ਾਂ ਤੇ ਵਿਚਾਰ ਕਰੇਗੀ। ਇਟਲੀ ਦੇ ਉਪ ਪ੍ਰਧਾਨ ਮੰਤਰੀ ਐਂਟੋਨੀਓ ਤਾਜਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਸਾਂਝੀ ਕਰਦਾ ਹੈ ਅਤੇ ਇਸ ਭਾਈਵਾਲੀ ਤਹਿਤ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ। ਐਂਟੋਨੀਓ ਤਾਜਾਨੀ ਨੇ ਕੱਲ ਆਪਣੀ ਮੀਟਿੰਗ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਇਸ ਢਾਂਚੇ ਵਿਚ ਅਸੀਂ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਾਂਝਾ ਕਰਦੇ ਹਾਂ ਜੋ ਕਿ ਵਪਾਰਕ ਮਾਰਗਾਂ ਦੀ ਸੁਰੱਖਿਆ, ਸੰਪਰਕ ਅਤੇ ਸਾਡੀਆਂ ਆਰਥਿਕਤਾਵਾਂ ਦੇ ਵਿਕਾਸ ਲਈ ਜ਼ਰੂਰੀ ਏ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਆਪਣੇ ਇਕ ਪੋਸਟ ਵਿਚ ਕਿਹਾ ਕਿ ਸਾਡੀਆਂ ਚਰਚਾਵਾਂ ਖਾੜੀ ਦੀ ਸਥਿਤੀ, IMEC ਅਤੇ ਯੂਕਰੇਨ ਸੰਘਰਸ਼ ਤੇ ਕੇਂਦਰਿਤ ਰਹੀਆਂ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵੱਧ ਰਹੇ ਭੂ ਸਿਆਸੀ ਤਣਾਅ, ਆਰਥਿਕ ਚੁਣੌਤੀਆਂ, ਜਲਵਾਯੂ ਨਾਲ ਸਬੰਧਿਤ ਆਫਤਾਂ ਤੇ ਬਹੁਪੱਖੀ ਪ੍ਰਣਾਲੀ ਤੇ ਵੱਧ ਰਹੇ ਦਬਾਅ ਨੂੰ ਹੱਲ ਕਰਨ ਲਈ ਦੁਨੀਆਂ ਦੇ ਵਿਕਾਸਸ਼ੀਲ, ਘੱਟ ਵਿਕਸਿਤ ਅਤੇ ਗਰੀਬ ਦੇਸ਼ਾਂ ਵਿਚਕਾਰ ਵਧੇਰੇ ਸਹਿਯੋਗ ਲਈ ਕਿਹੈ। ਸ੍ਰੀ ਜੈਸ਼ੰਕਰ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਆਲਮੀ ਦੱਖਣ ਦੇ ਦੇਸ਼ਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਲਮੀ ਸਥਿਤੀ ਵਿਚ ਵਧਦੇ ਟਕਰਾਅ, ਸਪਲਾਈ ਲੜੀ ਅਤੇ ਵਪਾਰ ਤੇ ਦਬਾਅ, ਖੰਡਿਤ ਨਿਵੇਸ਼ ਪ੍ਰਵਾਹ, ਵਧਦੇ ਕਰਜ਼ੇ ਦੇ ਜੋਖਮ ਅਤੇ ਵਿਕਾਸ ਲਈ ਨਾਕਾਫੀ ਮਾਲੀਏ ਦੀਆਂ ਸਮੱਸਿਆਵਾਂ ਦੇਖੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਨੂੰ ਸਪਲਾਈ ਲੜੀ, ਮਾਲੀਏ ਅਤੇ ਸੰਪਰਕ ਰੁਕਾਵਟਾਂ ਵਰਗੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।
1: India's engagement with the Global South.
2: ग्लोबल साउथ के साथ भारत का जुड़ाव सिर्फ अपने राष्ट्रीय हितों तक ही सीमित नहीं है, बल्कि यह एक जुटता और साझा समृद्धि के प्रति उसकी प्रतिबद्धता को भी दिखाता है। यह रिश्ता आपसी सीख और सहयोग पर आधारित है, साथ ही इसमें अंतर्राष्ट्रीय व्यवस्था के भविष्य को तय करने में ग्लोबल साउथ की आवाज को मजबूत करने का साझा हित भी शामिल है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ SMHA ਨੇ ਫੈਸਲਾ ਲਿਆ ਕਿ ਰਾਜ ਭਰ ਵਿਚ ਚੱਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਪਏਗਾ। ਇਹ ਫੈਸਲਾ ਕੱਲ੍ਹ ਇਕ ਸਮੀਖਿਆ ਮੀਟਿੰਗ ਵਿਚ ਲਿਆ ਗਿਆ ਜੋ ਕਿ ਮਨੋਵਿਗਿਆਨਕ ਦੇਖਭਾਲ ਨੂੰ ਨਵਾਂ ਹੁਲਾਰਾ ਦੇਣ ਲਈ ਨਵੀਂ ਬਣੀ SMHA ਵਿਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੀਆਂ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਤੇ ਵੀ ਵਿਚਾਰ ਕੀਤਾ ਗਿਆ। ਇਸ ਵਿਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਕੱਲ੍ਹ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਸਹਿਕਾਰੀ ਖੰਡ ਸਨਅਤ ਸੰਮੇਲਨ 2026 ਵਿਚ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਤੋਂ ਅਵਾਰਡ ਪ੍ਰਾਪਤ ਕੀਤੇ। ਸਨਮਾਨਿਤ ਕੀਤੀਆਂ ਗਈਆਂ ਖੰਡ ਮਿਲਾਂ ਵਿਚ ਬਟਾਲਾ ਸਹਿਕਾਰੀ ਖੰਡ ਮਿਲਸ ਲਿਮਿਟਡ, ਫਾਜ਼ਿਲਕਾ ਸਹਿਕਾਰੀ ਖੰਡ ਮਿਲਸ ਲਿਮਿਟਡ, ਬੁੱਢੇਵਾਲ ਸਹਿਕਾਰੀ ਖੰਡ ਮਿਲਸ ਲਿਮਿਟਡ, ਨਕੋਦਰ ਸਹਿਕਾਰੀ ਖੰਡ ਮਿਲਸ ਲਿਮਿਟਡ ਅਤੇ ਭੋਗਪੁਰ ਸਹਿਕਾਰੀ ਖੰਡ ਮਿਲਸ ਲਿਮਿਟਡ ਸ਼ਾਮਲ ਨੇ। ਇਨ੍ਹਾਂ ਮਿਲਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਤੰਬਰ 2018 ਵਿਚ ਝਾਰਖੰਡ ਦੇ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਬਣ ਗਈ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਅਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਏ। ਉਨ੍ਹਾਂ ਕਿਹਾ ਕਿ 60 ਕਰੋੜ ਤੋਂ ਵੱਧ ਲਾਭਪਾਤਰੀਆਂ ਕੋਲ 5 ਲੱਖ ਸਾਲਾਨਾ ਸਿਹਤ ਕਵਰ ਤੱਕ ਪਹੁੰਚੇ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਬਣ ਗਈ ਏ। ਦੇਸ਼ ਅੱਜ 11ਵਾਂ ਆਯੁਰਵੇਦ ਦਿਵਸ ਮਨਾ ਰਿਹਾ। ਆਯੁਸ਼ ਮੰਤਰੀ ਪ੍ਰਤਾਪ ਯਾਦਵ ਨੇ ਕਿਹਾ ਕਿ ਆਯੁਰਵੇਦ ਇਕ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਨੀਂਹ ਏ।

0: ਹੋ ਸਕਦਾ ਹੈ।
1: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
2: ਵਈ ਮਨੂ, ਤੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
0: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
2: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
0: HIV
2: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
0: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
2: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
0: HIV
2: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਜੀ ਫੌਜੀ ਵੀਰੋ, ਅਗਲਾ ਜਿਹੜਾ ਗੀਤ ਸੁਣਾਉਣ ਜਾ ਰਹੇ ਹਾਂ ਨਾ, ਉਸ ਗੀਤ ਨੂੰ ਲਿਆ ਗਿਆ ਫਿਲਮ ਫਾਈਟਰ ਦੇ ਵਿੱਚੋਂ, ਔਰ ਇਹਦੇ 'ਚ ਉਹ ਹੀਰ ਦੀ ਗੱਲ ਕਰਦੇ ਨੇ। ਲੇਕਿਨ ਇਹ ਉਹ ਹੀਰ ਨਹੀਂ ਹੈ ਜੋ ਵਾਰਿਸ ਸ਼ਾਹ ਨੇ ਲਿਖੀ ਹੈ, ਇਹ ਉਹ ਹੀਰ ਹੈ ਜਿਹਨੂੰ ਹਰ ਫੌਜੀ ਆਪਣੇ ਦਿਲ ਦੇ ਵਿੱਚ ਸੰਭਾਲ ਕੇ ਬੈਠਾ ਹੈ, ਉਹ ਹੈ ਦੇਸ਼ ਦੀ ਰਕਸ਼ਾ। ਔਰ ਇਸ ਗੀਤ ਦੇ ਵਿੱਚ ਉਹ ਆਪਣੇ ਜਹਾਜ਼ ਦੀ ਗੱਲ ਕਰਦੇ ਨੇ, ਜਿਹੜੇ ਆਸਮਾਨਾਂ ਦੀ ਹੀਰ ਹੈ, ਜਿਹੜੇ ਆਮ ਲੋਕਾਂ ਨੂੰ ਸਮਝ ਆਉਂਦਾ ਨਹੀਂ ਹੈ। ਅਤੇ ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਬੀ ਪਰਾਕ ਦਾ ਦੇਸੀ ਅੰਦਾਜ਼ ਨਾਲ ਵਿਸ਼ਾਲ ਦਦਲਾਨੀ ਔਰ ਸ਼ੇਖਰ ਦੀ ਜਿਹੜੀ ਆਵਾਜ਼ ਹੈ, ਉਹ ਇਸ ਗੀਤ ਨੂੰ ਇੱਕ ਨਵਾਂ ਆਯਾਮ ਦਿੰਦੀ ਹੈ। ਔਰ ਇਸ ਗੀਤ ਦੇ ਵਿੱਚ ਇੱਕ ਰੌਕ ਸਟਾਰ ਫੀਲਿੰਗ ਵੀ ਆਉਂਦੀ ਹੈ, ਵੈਸਟਰਨ ਰੌਕ ਵੀ ਆਉਂਦਾ, ਗਿਟਾਰ ਰਿਫ ਦੀ ਵੀ ਵਰਤੋਂ ਵਿੱਚ ਕੀਤੀ ਗਈ ਹੈ, ਔਰ ਨਾਲ ਹੀ ਨਾਲ ਇਹ ਦੇਸ਼ ਦੇ ਪ੍ਰਤੀ ਜਵਾਨਾਂ ਦੇ ਜਜ਼ਬੇ ਔਰ ਉਹਨਾਂ ਦੇ ਜਨੂੰਨ ਉਹਨੂੰ ਵੀ ਦਰਸਾਉਂਦਾ ਹੈ। ਕੁਮਾਰ ਦੇ ਬੋਲ ਨੇ, ਅਤੇ ਆਓ ਫਿਰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਮਨ ਪਸੰਦੀਦਾ ਰੰਗਲੀ ਧਰਤੀ, ਔਰ ਅੱਜ ਓਮ ਪ੍ਰਕਾਸ਼ ਸਿੱਧੂ ਦੇ ਗਾਏ ਹੋਏ ਲੋਕ ਗੀਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਅਤੇ ਆਓ ਹੁਣ ਓਮ ਪ੍ਰਕਾਸ਼ ਸਿੱਧੂ ਦੀ ਹੀ ਆਵਾਜ਼ ਦੇ ਵਿੱਚ ਸੁਣਦੇ ਹਾਂ ਕਿੱਸਾ ਰੂਪ ਬਸੰਤ ਦਾ।

ਤਾਂ ਹੁਣ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਰੰਗਲੀ ਧਰਤੀ ਦਾ ਆਖਰੀ ਲੋਕ ਗੀਤ ਓਮ ਪ੍ਰਕਾਸ਼ ਸਿੱਧੂ ਜੀ ਦਾ ਗਾਇਆ ਹੋਇਆ।

ਡੀਟੀਐਚ ਦੀ ਏਆਈਆਰ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਏਆਈਆਰ ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਏਆਈ ਦੀ ਨਵੀਂ ਤਕਨੀਕ ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਕੀਤੀ ਅਪੀਲ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲੀ ਸੰਚਾਲਿਤ ਪ੍ਰਣਾਲੀ ਦੇ ਵੱਲ ਰਹੇ ਵੱਧ। ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮੀਆਂ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਦੇ ਲਈ ਰਾਸ਼ਟਰੀ ਐਵਾਰਡ ਦੇ ਨਾਲ ਸਨਮਾਨਿਤ। ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਬੈਂਕਾਂ ਦੀ 28 ਤੋਂ 30 ਸਤੰਬਰ ਦੀ ਹੜਤਾਲ ਦੇ ਮੱਦੇਨਜ਼ਰ ਸਾਰੇ ਨਿੱਜੀ ਖੇਤਰ ਅਤੇ ਖੇਤਰੀ ਦਿਹਾਤੀ ਬੈਂਕਾਂ ਦੇ ਵਿਚ 27 ਸਤੰਬਰ ਐਤਵਾਰ ਨੂੰ ਹੋਵੇਗਾ ਕੰਮਕਾਜ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਕੀਤੇ ਪੂਰੇ ਤੇ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਦੇ ਫੈਸਲੇ ਦੇ ਮੁਤਾਬਕ ਪੰਜਾਬ ਭਰ ਦੇ ਚੱਲ ਰਹੇ ਸਾਰੇ 83 ਨਿੱਜੀ ਮਨੋਵਿਗਿਆਨਿਕ ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਲਾਜ਼ਮੀ। ਅੱਜ ਪੰਜਾਬ ਸਮੇਤ ਦੇਸ਼ ਭਰ ਦੇ ਵਿਚ ਮਨਾਇਆ ਜਾ ਰਿਹਾ 11ਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਅਤੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ਸਥਿਤ ਸਰਕਾਰੀ ਆਯੁਰਵੈਦਿਕ ਕਾਲਜ ਦੇ ਵਿਚ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਰਵਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਜਨਮ ਸੌਦੀ ਅੱਜ ਨਵਾਂ ਵਿਧਾਨ ਸਭਾ ਹਲਕੇ ਵਿਚ ਪਹੁੰਚੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਣ ਸੋਧ SIR 2026 ਨੂੰ ਸਫਲਤਾ ਦੇ ਨਾਲ ਕੀਤਾ ਪੂਰਾ। ਓਲੰਪਿਕ ਤਮਗਾ ਜੇਤੂ ਮੀਰਾ ਬਾਈ ਚਾਨੂ ਨੇ ਜਾਪਾਨ ਦੇ ਵਿਚ ਏਸ਼ੀਆਈ ਖੇਡਾਂ ਦੇ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਦੀ 49 ਕਿਲੋਗ੍ਰਾਮ ਸ਼੍ਰੇਣੀ ਦੇ ਵਿਚ ਜਿੱਤਿਆ ਚਾਂਦੀ ਦਾ ਤਮਗਾ।

ਜੇਸੇ ਲੋਕ ਦੇ ਨਾਲ ਹੁਣ ਰੰਗਲੀ ਧਰਤੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੇਰੀ ਉਮੀਦ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪਹਿਲੀ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਲੈ ਕੇ 3:53 'ਤੇ 3:58 'ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।

ဘယ်ပြင်းကျေရေးချစ်ထင်မထင်းပေါ်သူစီတူကတန်းအေးနေပန်ချာဘောတရားကြည့်တဲ့ဘူးဒီဂျေဂန်ကရီယေတဘောဒီစပက်ရှယ်ဒင်းညာချေကမန်ထရီစင်ကေတပါရှာဒီဝတ်ဆာဒီစဉ်လေးကခါစမခ်စဒဲကီစင်ကေတပါရှာဒီဝီကမဟတ်တဲဂျာကရုတဲဝါပနာခနਤੇ ਜਿਹੜੇ ਲੋਕ ਸੁਣਨ ਦੇ ਵਿੱਚ ਮੁਸ਼ਕਲ ਮਹਿਸੂਸ ਕਰਦੇ ਆ ਉਹਨਾਂ ਦੇ ਲਈ ਇਹ ਖਾਸ ਦਿਨ ਮਨਾਇਆ ਜਾਂਦਾ ਤੇ ਉਹਨਾਂ ਦੇ ਲਈ ਇਹ ਜਿਹੜਾ ਉਹਨਾਂ ਦੇ ਅਧਿਕਾਰਾਂ ਦੇ ਲਈ ਤੇ ਦੇ ਸਨਮਾਨ ਨੂੰ ਸਮਰਪਿਤ ਹੁੰਦਾ ਹੈ ਅੱਜ ਦਾ ਇਹ ਜਿਹੜਾ ਦਿਨ ਤੇ ਜੇ ਅਸੀਂ ਗੱਲ ਕਰੀਏ ਸੰਕੇਤ ਭਾਸ਼ਾ ਦੀ ਸੰਕੇਤ ਭਾਸ਼ਾ ਦੀ ਹਰ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਹੈ ਇਸ ਕਰਕੇ ਇਸ ਨੂੰ ਸਿੱਖਣਾ ਸਾਡੇ ਲਈ ਜ਼ਰੂਰੀ ਹੈ ਜੇ ਅਸੀਂ ਸਨਮਾਨ ਕਰਦੇ ਹਾਂ ਇਸ ਭਾਸ਼ਾ ਦਾ ਜੇ ਅਸੀਂ ਸਿੱਖ ਲੈਂਦੇ ਹਾਂ ਤਾਂ ਸਾਡੇ ਲਈ ਇੱਕ ਆਸਾਨੀ ਬਣ ਜਾਂਦੀ ਹੈ ਉਦੋਂ ਜਦੋਂ ਅਸੀਂ ਕਈ ਵਾਰ ਕੀ ਹੁੰਦੇ ਸਾਨੂੰ ਪ੍ਰੋਬਲਮ ਹੋ ਜਾਂਦੀ ਅਸੀਂ ਬੋਲ ਨਹੀਂ ਪਾਉਂਦੇ ਬੋਲਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਵੀ ਅਸੀਂ ਸੰਕੇਤ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਹਾਂ ਅਤੇ ਜੇ ਸਾਨੂੰ ਪ੍ਰੋਬਲਮ ਹੈਗੀ ਆ ਕਈ ਵਾਰ ਹੁੰਦਾ ਕਿ ਅਸੀਂ ਇੱਦਾਂ ਦੇ ਦੇਸ਼ ਪਹੁੰਚ ਜਾਂਦੇ ਹਾਂ ਇੱਦਾਂ ਦੇ ਸ਼ਹਿਰ ਪਹੁੰਚ ਜਾਂਦੇ ਹਾਂ ਇੱਦਾਂ ਦੇ ਸੂਬੇ ਦੇ ਵਿੱਚ ਚਲੇ ਜਾਂਦੇ ਹਾਂ ਜਿੱਥੋਂ ਦੀ ਸਾਨੂੰ ਭਾਸ਼ਾ ਨਹੀਂ ਆਉਂਦੀ ਹੁੰਦੀ ਸਮਝ ਦੇ ਵਿੱਚ ਨਹੀਂ ਆਉਂਦੀ ਹੁੰਦੀ ਉਹ ਭਾਸ਼ਾ ਸਾਨੂੰ ਤਾਂ ਉੱਥੇ ਵੀ ਅਸੀਂ ਸੰਕੇਤ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਹਾਂ ਅਤੇ ਚਿੱਠੀ ਹੈ ਜੀ ਚੌਧਰੀ ਮਾਰਕੀਟ ਹੈ ਇਹਨਾਂ ਦੀ ਅਬੋਟ ਰੋਡ ਮਲੋਟ ਤੋਂ ਲਿਖਣ ਵਾਲੇ ਨੇ ਜੀ ਕਪਤਾਨ ਸਿੰਘ ਸੈਕਟਰੀ ਸ਼ਮਸ਼ੇਰ ਸਿੰਘ ਧਰਮਿੰਦਰ ਸ਼ਰਮਾ ਰਵਿੰਦਰ ਰਾਧੇ ਤੇ ਮਨਫੂਰ ਤੇ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੋਨੀ ਸੰਤੋਸ਼ ਸੋਨੀ ਰਾਖੀ ਕੁਮਰ ਸਿੱਧੂ ਮਨਹਤ ਅਤੇ ਸਮ੍ਰਿਤੀ ਸੋਨੀ ਤੇ ਪਿਤਾ ਜੀ ਇਹਨਾਂ ਦੇ ਅੱਗੇ ਬਾਜ ਸਿੰਘ ਤੇ ਪੁੱਤਰ ਜੀ ਦਾ ਨਾਮ ਹੈਗਾ ਕੁਲਦੀਪ ਕੰਧਵਾਲਾ ਵਜ਼ਰਖਾਨੇ ਦਾ ਪਿੰਡ ਹੈਗਾ ਤੇ ਤਹਿਸੀਲ ਹੈ ਫਾਜ਼ਿਲਕਾ ਤੇ ਪਿੰਡ ਦਾ ਘੁਪਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੇ ਲਿਖਣ ਵਾਲੇ ਨੇ ਜੀ ਪੱਪੂ ਮੁਨੀ ਮਮਰੂ ਬਾਈ ਰਾਜੂ ਫੌਜੀ ਹਰਪ੍ਰੀਤ ਕੌਰ ਬਲਜੀਤ ਕੌਰ ਰਮੇਸ਼ ਤੇ ਪੋਤੇ ਨੇ ਗੁਰਮੂਰ ਪਰਨੀਤ ਪਰੀ ਤੇ ਨਵਦੀਪ ਬੱਬਲੂ ਤੇ ਮਾਣੋ ਤੇ ਫਰਮਾਇਸ਼ ਨੇ ਸਾਰਿਆਂ ਦੀ ਨਿਮਰਤ ਖੈਰਾਂ ਦੀ ਖੂਬਸੂਰਤ ਆਵਾਜ਼।

ਹੋ ਗਿਆ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੈ ਇਹ ਯਾਰ ਪੰਜਾਬ ਤੇ ਚਿੱਠੀ ਹੈ ਜੀ ਵਾੜੀਆਂ ਕਲਾਂ ਹੁਸ਼ਿਆਰਪੁਰ ਤੋਂ ਮੋਟੀ ਰਾਮ ਹਾਂਡਾ ਵਿਨੀ ਮੰਗ ਤੇ ਨੀਰਜ ਹਾਂਡਾ ਲਿਖ ਰਹੇ ਨੇ ਚਿੱਠੀ ਜ਼ਿਲ੍ਹਾ ਹਾਨੀ ਦਾ ਫਾਜ਼ਿਲਾ ਪਿੰਡ ਬਾਜਿਦਪੁਰ ਭੋਮਾ ਤੇ ਬਲਜੀਤ ਸਿੰਘ ਲਿਖ ਰਹੇ ਨੇ ਵੜਿੰਗ ਖੇੜਾ ਤੋਂ ਭੋਲਾ ਸਿੰਘ ਇਹਨਾਂ ਦੇ ਨਾਲ ਤੇ ਨੀਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਰਵਾਂਕਰ ਰਾਹੀਂ ਤੇ ਸ੍ਰੀਮਤੀ ਸਰਿਤਾ ਗਰਵਾਂਕਰ ਪ੍ਰਿੰਸ ਅਕਾਸ਼ ਗਰਵਾਂਕਰ ਤੇ ਬਤਲਾ ਮੁੰਬਈ ਤੋਂ ਸਿਧਾਂਤ ਪ੍ਰਣੀਤ ਅਰਜੁਨ ਗਰਵਾਂਕਰ ਟੁੱਕ ਟੁੱਕ ਇਹਨਾਂ ਦਾ ਘਰ ਦਾ ਨਾਮ ਅਕਾਲ ਹਾਈਟਸ ਬਹਾਦਰ ਨਾਗਪੁਰ ਤੋਂ ਵੈਸ਼ਾਲੀ ਸ਼ਨੇਸ਼ ਗਰਵਾਂਕਰ ਸੁਮਿਤ ਗਰਵਾਂਕਰ ਕੁਮਾਰੀ ਧੋਨੀ ਗਰਵਾਂਕਰ ਤੇ ਪਰੀ ਇਹਨਾਂ ਦਾ ਘਰ ਦਾ ਨਾਮ ਤੇ ਸੁੰਦਰ ਖੇਡ ਰਾਜਮਾਤਾ ਨਗਰ ਬੁਲਡਾਨੀ ਮਹਾਰਾਸ਼ਟਰ ਤੋਂ ਨਰਿੰਦਰ ਨਰਵਾਣੇ ਜੋਤੀ ਆਕਾਂਕਸ਼ਾ ਤੇ ਆਕਾਸ਼ ਕੁਮਾਰ ਇਹਨਾਂ ਦੇ ਨਾਲ ਸੁਰਿੰਦਰ ਸਿੰਘ ਅਨੀਤਾ ਤੇ ਰੋਹਿਤ ਰਿਤੇਸ਼ ਸ਼ਿਖਾ ਪ੍ਰਤੀਸ਼ਾ ਤੇ ਮੈਕਸ ਲਿਖ ਰਹੇ ਨੇ ਜੀ ਕੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਚਿੱਠੀ ਤੇ ਫਰਮਾਇਸ਼ ਹੈ ਸਾਰਿਆਂ ਦੀ ਰਣਜੀਤ ਬਾਬਾ ਦੀ ਖੂਬਸੂਰਤ ਆਵਾਜ਼।

ਤੁਸੀਂ ਟਿਊਨ ਕੀਤਾ ਹੋਇਆ ਏ ਆਰ ਪੰਜਾਬ ਤੇ ਅੱਜ ਬਹੁਤ ਹੀ ਖਾਸ ਦਿਨ ਹੈ ਜੀ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਆਯੁਰਵੈਦ ਦਾ ਮਤਲਬ ਹੁੰਦਾ ਜੀਵਨ ਦਾ ਗਿਆਨ ਆਯੁਰਵੈਦ ਸਾਨੂੰ ਬਿਮਾਰੀ ਦਾ ਇਲਾਜ ਕਰਨਾ ਨਹੀਂ ਦੱਸਦਾ ਬਲਕਿ ਬਿਮਾਰੀ ਤੋਂ ਬਚਣਾ ਕਿੱਦਾਂ ਸਿਹਤਮੰਦ ਕਿੱਦਾਂ ਰਹਿਣਾ ਇਹ ਵੀ ਦੱਸਦਾ ਆਯੁਰਵੈਦ ਤੇ ਖਾਣਾ ਪੀਣਾ ਕੀ ਹੈ ਨੀਂਦ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਸਰਤ ਕੀ ਕਰਨੀ ਹੈ ਤੇ ਟੈਨਸ਼ਨ ਤੋਂ ਕਿੱਦਾਂ ਬਚਣਾ ਇਹ ਸਭ ਦੱਸਿਆ ਜਾਂਦਾ ਆਯੁਰਵੇਦ ਦੇ ਵਿੱਚ ਤੇ ਕੋਟਲੀ ਕਲਾ ਤੋਂ ਲਿਖਣੀ ਨੇ ਯਾਦਵਿੰਦਰ ਸਿੰਘ ਸੁਖਵਿੰਦਰ ਰਵਿੰਦਰ ਮਨਜੀਤ ਤੇ ਗੁਰਜੋਤ ਤੇ ਲਿਖਣ ਵਾਲੇ ਨੇ ਜੀ ਅਨਾਰਕਲੀ ਬਾਜ਼ਾਰ ਜਗਾਂ ਤੋਂ ਸੁਨੀਲ ਪਾਠਕ ਕਮਲ ਦੀਪਿਕਾ ਮਲਹੋਤਰਾ ਆਸ਼ੀਸ਼ ਮਲਹੋਤਰਾ ਬੇਬੀ ਕਵਿਆ ਮਲਹੋਤਰਾ ਤੇ ਭਾਈ ਸੁੱਚਾ ਪਾਠਕ ਤਮਨ ਵਰਮਾ ਰਮਨ ਦਿਵਿਆਸ਼ ਤੇ ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ ਹੈ ਜੀ ਇਹਨਾਂ ਦਾ ਪਿੰਡ ਹੈਗਾ ਹਨੂਮਾਨਗੜ੍ਹ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਹੈ ਚਿੱਠੀ ਪ੍ਰਮਲਾਗੰਜ ਅਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਤੇ ਇਹਨਾਂ ਦੇ ਨਾਲ ਮਾਇਆ ਸ਼ੋਭਾ ਰਾਹੁਲ ਜੋਤੀ ਅਤੁਲ ਭਾਈ ਪ੍ਰਿਆਂਸ਼ ਤੇ ਰਿਸ਼ੀ ਵਰਮਾ ਤੇ ਬੱਤੀਆਲਾ ਚੌਂਕ ਇਹਨਾਂ ਦਾ ਪਿੰਡ ਹੈਗਾ ਮਾਧੋਪੁਰ ਤੇ ਜ਼ਿਲ੍ਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਬਲਵਿੰਦਰ ਦਿੱਲੀ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਰਾਮ ਲਾਲ ਖਰੋੜਾ ਤੇ ਬੱਬੂ ਟਿਵਾਣਾ ਕਹਿੰਦੇ ਅਮਰੀਕਾ ਤੋਂ ਸਾਡੇ ਨਾਲ ਤੇ ਸਾਰਾ ਮਾਧੋਪੁਰੀ ਪਰਿਵਾਰ ਤੇ ਨਵਾਂ ਸ਼ਹਿਰ ਤੋਂ ਜਗਜੀਤ ਸਿੰਘ ਸ਼ੇਰਗਿੱਲ ਰਾਜਵਿੰਦਰ ਕੌਰ ਸ਼ੇਰਗਿੱਲ ਤੇ ਚਾਹਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਸਿੰਘ ਬੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਤੇ ਕੁਲਵਿੰਦਰ ਕੌਰ ਦੀ ਫਰਮਾਇਸ਼ ਗੁਰਨਾਮ ਭੁੱਲਰ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਚਿੱਠੀਆਂ ਜੀ ਪਿੰਡ ਹੈਗਾ ਇਹਨਾਂ ਦਾ ਤੇਜਾ ਮੋੜੀ ਅੰਬਾਲਾ ਤੋਂ ਹੈ ਚਿੱਠੀ ਬੰਸੀ ਲਾਲ ਸੰਧੂ ਤੇ ਪੋਤਾ ਕਵੀਤ ਤੇ ਜੈਜਵੀਰ ਸੰਧੂ ਤੇ ਪੋਤੀ ਵਰਨੀਤ ਤੇ ਪਵਨੀਤ ਕੌਰ ਸੰਧੂ ਤੇ ਸਾਰਾ ਸੰਧੂ ਪਰਿਵਾਰ ਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ ਰਿਤਿਕ ਪ੍ਰਤੀਕ ਮਲਹੋਤਰਾ ਤੇ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਤੇ ਡਾਕਟਰ ਅਮਨਦੀਪ ਕਾਲਕਾ ਤੋਂ ਸ਼ਿਵ ਚੰਦਰ ਬਜਾਜ ਸਾਹਿਲ ਤੇ ਬਿੱਟਾ ਬਜਾਜ ਪਿੰਡ ਰਾਏਪੁਰ ਡੱਬਾ ਤੋਂ ਫੌਜੀ ਮੱਖਣ ਸਿੰਘ ਬੂਟਾ ਬੱਲੀ ਸ਼ਨੀ ਤੇ ਬਾਕੀ ਪਰਿਵਾਰ ਸਾਰਾ ਨਾਲ ਇਹਨਾਂ ਦੇ ਤੇ ਕ੍ਰਿਸ਼ਨਾ ਨਗਰ ਟੀਵੀ ਟਾਵਰ ਸੈਮਰ ਹਿਲਸ ਨਾਗਪੁਰ ਤੋਂ ਜੀ ਲਿਖ ਰਹੇ ਨੇ ਨਾਨਾ ਡੋਗਰ ਦਿਵੇ ਤੇ ਆਨੰਦ ਨਾਲ ਰਮਾ ਤਾਈ ਸੀਮਾ ਤਾਈ ਰੀਮਾ ਤਾਈ ਤੇ ਦੀਕਸ਼ਾ ਤਾਈ ਤੇ ਰਾਹੁਲ ਡੋਗਰ ਦਿਵੇ ਤੇ ਲਿਖਣ ਵਾਲੇ ਨੇ ਜੀ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਗੀਤਾ ਪਿੰਡ ਨੇ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਤੇ ਪਿੰਡ ਇਹਨਾਂ ਦਾ ਹੈਗਾ ਕਹਿਰੋਂ ਜ਼ਿਲ੍ਹਾ ਹੈ ਤਰਨ ਤਾਰਨ ਗੁਰਦਰਸ਼ਨ ਚਲੋਤਰਾ ਸੁਨੀਤਾ ਸ਼ਮੀ ਰਾਜਮੀ ਆਕਾਸ਼ ਤੇ ਪਨਹਤ ਤੇ ਪੋਤਰਾ ਨੇ ਦਾ ਗੁਰ ਸ਼ਬਦ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧਮਾਨ ਬਲਜਿੰਦਰ ਕੌਰ ਧਮਾਨ ਰਵਨੀ ਧਨੇਸ਼ੂ ਤੇ ਭੁਪਿੰਦਰ ਦੀ ਚਿੱਠੀ ਫਰਮਾਇਸ਼ ਨੇ ਦੀ ਤੇ ਐਮੀ ਵਿਰਕ ਦੀ ਖੂਬਸੂਰਤ ਆਵਾਜ਼ ਪੰਜਾਬ ਦਾ

ਕੀਤੀ ਹੋਈ ਇਹ ਆ ਪੰਜਾਹ ਤੇ ਬਿਲਕੁਲ ਗਲਤ ਗੱਲ ਹੈ ਜੀ ਜੇ ਅੱਧੀ ਅੱਧੀ ਰਾਤ ਤੱਕ ਤੁਸੀਂ ਜਾਗਦੇ ਹੋ ਇਹ ਮੈਨੂੰ ਕਹਿੰਦੀ ਜੀ ਆਯੁਰਵੇਦ ਕਹਿੰਦਾ ਹੈ ਆਯੁਰਵੇਦ ਦੇ ਨਾਲ ਜੁੜਿਆ ਅੱਜ ਦਿਨ ਹੈ ਤੇ ਦਿਨ ਸਾਨੂੰ ਕਹਿੰਦਾ ਹੈ ਕਿ ਨੀਂਦ ਤੁਸੀਂ ਪੂਰੀ ਲਓ 7 ਘੰਟੇ ਘੱਟੋ ਘੱਟ ਤੁਸੀਂ ਜ਼ਰੂਰ ਸੋਵੋ ਤੇ ਨੀਂਦ ਪੂਰੀ ਲਓ ਮਨ ਦੇ ਵੱਲ ਪੂਰਾ ਖਿਆਲ ਰੱਖੋ ਆਪਣਾ ਮਨ ਜਿਹੜਾ ਉਹਨੂੰ ਸ਼ਾਂਤ ਰੱਖੋ ਮਨ ਤੇ ਤਨ ਦੋਨੋਂ ਦੀ ਤੰਦਰੁਸਤੀ ਦੇ ਵੱਲ ਧਿਆਨ ਦਿੰਦਾ ਹੈ ਆਯੁਰਵੇਦ ਤੇ ਖਾਸ ਤੌਰ ਤੇ ਇੱਕ ਸਪੈਸ਼ਲ ਗੱਲ ਇਹ ਆ ਕਿ ਜੜੀ ਬੂਟੀਆਂ ਦੇ ਨਾਲ ਇਹ ਦਵਾਈਆਂ ਤਿਆਰ ਹੁੰਦੀਆਂ ਆਯੁਰਵੇਦ ਦੇ ਵਿੱਚ ਪਰ ਕਹਿੰਦੇ ਨੇ ਕਿ ਪੂਰੀ ਕੇਅਰ ਦੇ ਨਾਲ ਪੂਰੇ ਧਿਆਨ ਦੇ ਨਾਲ ਇਸ ਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਐਲਰਜੀ ਵੀ ਹੋ ਸਕਦੀ ਹੈ ਇਸ ਕਰਕੇ ਡਾਕਟਰ ਦੀ ਸਲਾਹ ਤੋਂ ਬਿਨਾਂ ਇਹਨਾਂ ਜੜੀ ਬੂਟੀਆਂ ਨੂੰ ਕਦੇ ਵੀ ਅਪਲਾਈ ਨਹੀਂ ਕਰਨਾ ਚਾਹੀਦਾ ਤੇ ਚਿੱਠੀ ਲਿਖ ਰਹੇ ਨੇ ਜੀ ਇਹਨਾਂ ਨੂੰ ਮੈਨੂੰ ਲੱਗਦਾ ਜੀ ਨਾਨਕਿਆਂ ਤੋਂ ਉਹਨਾਂ ਨੇ ਚਿੱਠੀ ਲਿਖੀ ਹੈ ਇਸ ਕਰਕੇ ਮਾਮਾ ਮਾਮੀ ਮਾਸੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਆ ਹਾਜੀਪੁਰ ਤੋਂ ਹੈ ਚਿੱਠੀ

ਗੱਗੜ ਦੇ ਨੇੜੇ ਪੈ ਜਾਂਦਾ ਕਹਿੰਦੇ ਤੇ ਮਾਮਾ ਹੈਗੇ ਇਹਨਾਂ ਦਾ ਕੇਰ ਸਿੰਘ, ਮਾਮਾ ਮੋਹਣ ਚਿੰਟੂ ਤੇ ਮਾਮੀ ਜੀ ਹੈਗੇ ਆ ਜੀ ਗੁਰਮੀਤ ਤੇ ਮਾਸੀ ਜੀ ਹੈਗੇ ਆ ਸੁਦੇਸ਼ ਕੁਮਾਰੀ। ਤੇ ਲਿਖਣ ਵਾਲੇ ਨੇ ਜੀ ਛੱਤੀਸਗੜ੍ਹ ਪਾਟਾ ਪਾਰਾ ਦਤਰੰਗੀ ਤੋਂ ਦਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਾਵਿੰਦਰ ਕੁਮਾਰ ਵਰਮਾ, ਦਾਸ਼ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਤੇ ਸੌਰਵ ਸ਼ਾਇਨਾ ਤੇ ਨਿਵਾਨ ਸ਼ਰਮਾ। ਤੇ ਪਿੰਡ ਅਮੀਸ਼ਾ ਵਾਲਾ ਤਹਿਸੀਲ ਜ਼ੀਰਾ ਤੋਂ ਮੁਖਤਿਆਰ ਸਿੰਘ ਵਾਰਵਲ, ਗੁਰਸੇਵਕ ਸਿੰਘ ਪੋਤਾ ਤੇ ਹੋਰ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ ਇਸ ਚਿੱਠੀ ਦੇ ਵਿੱਚ। ਅਮਰਗੜ੍ਹ ਤਹਿਸੀਲ ਸਾਧਵ ਸ਼ਹਿਰ ਤੋਂ ਗੁਰਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਹਰਵਿੰਦਰ, ਰਾਜਨ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇ ਐਸ ਮਾਨ ਜੀ ਦੀ ਚਿੱਠੀ ਤੇ ਖੂਬਸੂਰਤ ਆਵਾਜ਼ ਹੈ ਕੌਰ ਬੀ ਦੀ।

ਪ੍ਰੋਗਰਾਮ ਚੱਲਦੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟੀਮ ਕਿਤਮ ਏਆਰ ਪੰਜਾਬ ਡੱਬ ਵਾਲੀ ਹਰਿਆਣਾ ਤੋਂ ਜੇਕੇ ਬਕੌਲੀਆ ਸ਼੍ਰੀਮਤੀ ਸੁਨੀਤਾ ਬਕੌਲੀਆ ਸੰਧਿਆਨੀਆ ਤੇ ਮੈਨੂੰ ਬਕੌਲੀਆ ਚਿੱਠੀ ਲਿਖ ਰਹੇ ਨੇ ਛੱਤੀਸਗੜ੍ਹ ਦਾ ਤ੍ਰੇਂਗੀ ਤੋਂ ਭਾਗਵਤ ਵਰਮਾ ਲੇਵਈ ਤੋਂ ਗੁਲਾਬ ਦਾਸ ਮਾਨਕਪੁਰੀ ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਚਰਣ ਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਤੇ ਪਿੰਡ ਹੈਗਾ ਇਹਨਾਂ ਦਾ ਰਾਜਪੁਰ ਡੱਬਾ ਤੇ ਲਿਖਣ ਵਾਲੇ ਨੇ ਜੀ ਮੱਖਣ ਸਿੰਘ ਫੌਜੀ ਬੁੱਟਾ ਬੱਬੀ ਸ਼ਨੀ ਤੇ ਬਲੀ ਤੇ ਬਾਕੀ ਸਾਰਾ ਲੱਦੜ ਪਰਿਵਾਰ ਤੇ ਰੂਪਲਾ ਨਾਹਰ ਸ਼ੇਖਰ ਨਾਹਰ ਹਰਿਓਮ ਨਾਹਰ ਅੰਬਾ ਮੰਤਰੀ ਤੇ ਪਰਮਿੰਦਰ ਰਾਜਾ ਅਪਰਾ ਸਿਟੀ ਤੋਂ ਇਹ ਚਿੱਠੀ ਇੱਕ ਰਾਜਾ ਤੇ ਇੱਕ ਮੰਤਰੀ ਤੇ ਲਿਖਣ ਵਾਲੇ ਨੇ ਜੀ ਰਿੰਮੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਤੇ ਲਿਖਣ ਵਾਲੇ ਨੇ ਜੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਮੁਨੀਸ਼ ਬਜਾਜ ਤੇ ਇਹਨਾਂ ਦੇ ਸਾਥੀ ਫਰਮਾਇਸ਼ ਨੇ ਸਾਰਿਆਂ ਦੀ ਗੋਲਡੀ ਦੀ ਖੂਬਸੂਰਤ ਆਵਾਜ਼।

ਚੱਲ ਰਹੀ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਅੱਜ ਦੇ ਦਿਨ ਦੀ ਇੱਕ ਵਾਰ ਫਿਰ ਤੋਂ ਅਸੀਂ ਗੱਲ ਕਰਾਂਗੇ ਆਯੁਰਵੇਦ ਦੇ ਨਾਲ ਜੁੜੇ ਅੱਜ ਦਿਨ ਹੈ ਤੇ ਜੇ ਅਸੀਂ ਗੱਲ ਕਰੀਏ ਆਯੁਰਵੇਦ ਦੀ ਤਾਂ ਆਯੁਰਵੇਦ ਕਹਿੰਦੇ ਕਿ ਮਨ ਵੀ ਸ਼ਾਂਤ ਰੱਖੋ ਸਿਹਤ ਵੀ ਸਹੀ ਰੱਖੋ ਸੁਖੀ ਜੀਵਨ ਜੀਓ ਕੁਦਰਤ ਦੇ ਨਾਲ ਤੁਸੀਂ ਜੁੜੋ ਤੇ ਬਿਮਾਰੀਆਂ ਤੋਂ ਤੁਸੀਂ ਬਚੋ ਸੰਤੁਲਿਤ ਖਾਣਾ ਖਾਓ ਕਸਰਤ ਕਰੋ ਤੇ ਨਾਲੋ ਨਾਲ ਤੁਸੀਂ ਥੋੜ੍ਹੀ ਜਿਹੀ ਵਾਕ ਵੀ ਜ਼ਰੂਰ ਕਰੋ ਤੇ ਜੇ ਅਸੀਂ ਗੱਲ ਕਰੀਏ ਸਾਡੇ ਸਕੂਲ ਟਾਈਮ ਦੀ ਤਾਂ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਵਿੱਚ ਵੀ ਦੱਸਿਆ ਜਾਂਦਾ ਸੀਗਾ ਕਿ ਸਿਹਤਮੰਦ ਸਰੀਰ ਦੇ ਵਿੱਚ ਹੀ ਸਿਹਤਮੰਦ ਮਨ ਹੁੰਦਾ ਆ ਤੇ ਇਸ ਕਰਕੇ ਸਰੀਰ ਦੇ ਵੱਲ ਖਿਆਲ ਕਰਨਾ ਬਹੁਤ ਜ਼ਰੂਰੀ ਹੈ ਫਿੱਟ ਐਂਡ ਫਾਈਨ ਰਹਿਣਾ ਬਹੁਤ ਜ਼ਰੂਰੀ ਹੈ ਤੇ ਜੇ ਅਸੀਂ ਸਰੀਰਕ ਤੌਰ ਤੇ ਫਿੱਟ ਹਾਂ ਤਾਂ ਇਹਦਾ ਮਤਲਬ ਇਹ ਹੁੰਦਾ ਆ ਕਿ ਮਨ ਸਾਡਾ ਖੁਸ਼ ਹੈ ਕਿਉਂਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਮਨ ਆਪਣਾ ਖੁਸ਼ ਰਹਿੰਦੇ ਤੇ ਦੂਜੇ ਪਾਸੇ ਜੇ ਅਸੀਂ ਮਨ ਦੀ ਗੱਲ ਕਰੀਏ ਮਨ ਖੁਸ਼ ਹੈ ਤਾਂ ਸਾਡੀ ਸਿਹਤ ਆਪਣੇ ਆਪ ਵਧੀਆ ਰਹਿੰਦੀ ਹੈ ਕਿਉਂਕਿ ਜਦੋਂ ਮਨ ਖੁਸ਼ ਹੁੰਦਾ ਤਾਂ ਹੀ ਸਾਡਾ ਕਸਰਤ ਕਰਨ ਨੂੰ ਦਿਲ ਕਰਦਾ ਤਾਂ ਹੀ ਸਾਡਾ ਕੁਝ ਖਾਣ ਨੂੰ ਦਿਲ ਕਰਦਾ ਜੇ ਮਨ ਉਦਾਸ ਆ ਤਾਂ ਲੱਗਦਾ ਕਿ ਅੱਜ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ ਤੇ ਕੋਈ ਕੰਮ ਕਰਨ ਨੂੰ ਨਹੀਂ ਦਿਲ ਕਰਦਾ ਇਸ ਕਰਕੇ ਮਨ ਦਾ ਖੁਸ਼ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਤਨ ਦਾ ਫਿੱਟ ਰਹਿਣਾ ਵੀ ਬਹੁਤ ਜ਼ਰੂਰੀ ਹੈ ਤੇ ਜਿਹੜਾ ਕੰਬੀਨੇਸ਼ਨ ਹੈ ਉਹ ਅਸੀਂ ਤਾਲਮੇਲ ਜਿਹੜਾ ਕਿੱਦਾਂ ਬਣਾ ਕੇ ਰੱਖਣਾ ਉਹ ਸਾਡੇ ਤੇ ਡਿਪੈਂਡ ਕਰਦਾ ਤੇ ਅੱਜ ਦਾ ਜਿਹੜਾ ਇਹ ਦਿਨ ਹੈ ਖਾਸ ਤੌਰ ਤੇ ਸਾਨੂੰ ਇਹ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਤੈਅ ਕੀਤਾ ਗਿਆ ਹੈ ਕਿ ਅੱਜ ਦੇ ਦਿਨ ਤੇ ਅਸੀਂ ਜਾਗਰੂਕਤਾ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣਾ ਮਨ ਅਤੇ ਤਨ ਦੋਨੋਂ ਨੂੰ ਹੀ ਸਹੀ ਰੱਖਣਾ ਹੈ ਸਲਾਮਤ ਰੱਖਣਾ ਹੈ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ ਬਲਵਿੰਦਰ ਵਿਰਕ ਜੈਤ ਏਕ ਵਿਰਕ ਤੇ ਮਿੱਕਾ ਵਿਰਕ ਚਿੱਠੀ ਲਿਖ ਰਹੇ ਨੇ ਚੱਕਣਾ ਬਾਜ਼ਾਰ ਸਮਾਨ ਤੇ ਪੱਪੂ ਰਾਜਾ ਖੁਸ਼ ਤੇ ਸੰਗੀਤਾ ਜਿੰਦਲ ਤੇ ਹਸਮੁੱਖ ਜਿੰਦਲ ਭਵਨਾਲ ਹਾਜੀਪੁਰ ਤੋਂ ਵਿਜੇ ਕੁਮਾਰ ਕੌਂਡਲ ਦੇ ਬਹੁਤ ਸਾਰੇ ਸਾਥੀ ਇਹਨਾਂ ਦੇ ਕਨੇਡਾ ਮਹਿਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਕਰਨ

ਮੈਂ ਚੜੇ ਚਿੱਠੀ ਮਿੱਠੀਆਂ ਤੇ ਤੇਜ਼ੀ ਟੀਮ ਕੀਤੇ ਹੋਏ ਹੈ ਜਾਂ ਪੰਜਾਬ ਤੇ ਜੇ ਹਾਂਜੀ ਕੌਣ ਵਾਲੀ ਗੱਲ ਹੋ ਜਾਵੇ ਨਾ ਤਾਂ ਇਹ ਹਾਂਜੀ ਕੌਣ ਕਈ ਵਾਰ ਏਦਾਂ ਵੀ ਹੁੰਦੀ ਆ ਅਸੀਂ ਕੁਝ ਲਿਖ ਰਹੇ ਹੁੰਦੇ ਹਾਂ ਤੇ ਸਾਨੂੰ ਕੋਈ ਆ ਕੇ ਕਹਿ ਦਿੰਦਾ ਜੀ ਮੇਰਾ ਨਾਮ ਵੀ ਲਿਖ ਦੇ ਤੇ ਅਸੀਂ ਕਹਿੰਦੇ ਹਾਂਜੀ ਕੌਣ ਹੁਣ ਕਿਹੜਾ ਨਾਮ ਜੀ ਤੇ ਮੈਨੂੰ ਲੱਗਦਾ ਜੀ ਇਸ ਚਿੱਠੀ ਦੇ ਵਿੱਚ ਵੀ ਕੁਝ ਏਦਾਂ ਹੀ ਹੋਈ ਆ ਜੀ ਬਹੁਤ ਸਾਰੇ ਨਾਮ ਆ ਤੇ ਤਿੰਨ ਪਿੰਡ ਆ ਇਸ ਚਿੱਠੀ ਦੇ ਵਿੱਚ ਤੇ ਇਹਨਾਂ ਨੇ ਪੁੱਛ ਪੁੱਛ ਕੇ ਜਿਹੜੇ ਨਾਮ ਆ ਸ਼ਾਮਿਲ ਕੀਤੇ ਬਹੁਤ ਹੀ ਸੋਹਣੀ ਇਹਨਾਂ ਨੇ ਲਿਖਾਈ ਲਿਖੀ ਆ ਬਹੁਤ ਸਪੈਸ਼ਲ ਚਿੱਠੀ ਆ ਜੀ ਪਿੰਡ ਹੈਗਾ ਇਹਨਾਂ ਦਾ ਇਸਲਾਮ ਵਾਲਾ ਜ਼ਿਲ੍ਹਾ ਹੈ ਫਾਜ਼ਿਲਕਾ ਸੋਹਣ ਲਾਲ ਰਾਠੀ ਤੇ ਓਮ ਪ੍ਰਕਾਸ਼ ਰਾਠੀ ਸ਼ਗਨ ਲਾਲ ਰਾਠੀ ਤੇ ਪੋਤੀ ਇਹਨਾਂ ਦੀ ਹਨੂ ਰਾਠੀ ਲਵਕੁਸ਼ ਵਰਮਾ ਤੇ ਸੁਰੇਸ਼ ਕੁਮਾਰ ਰਾਠੀ ਕੁਲਦੀਪ ਢਿੰਗੜਾ ਤੇ ਐਸੀ ਚਿੱਠੀ ਦੇ ਵਿੱਚ ਜੀ ਪਿੰਡ ਘੁੜਿਆਣਾ ਵੀ ਆ ਗਏ ਬਾਬੂ ਸਿੰਘ ਮਹੀਨੇ ਵਾਲਾ ਛਤਰਪਾਲ ਸਿੰਘ ਖੰਘੂੜਾ ਤੇ ਰਜਿੰਦਰ ਸਿੰਘ ਖੰਘੂੜਾ ਗੁਰਮੀਜ ਸਿੰਘ ਵਿਰਕ ਤੇ ਐਸੀ ਚਿੱਠੀ ਦੇ ਵਿੱਚ ਆ ਗਿਆ ਜੀ ਪਿੰਡ ਕਮਾਲ ਵਾਲਾ ਵਾਲੇ ਤੇ ਲਿਖ ਰਹੇ ਆ ਰਣਜੀਤ ਕੌਰ ਭੱਟੀ ਬੋੜ ਸਿੰਘ ਭੱਟੀ ਤੇ ਕਾਕਾ ਭੱਟੀ ਤੇ ਲਿਖੀ ਹੈ ਜੀ ਕਿਸੇ ਇੱਕ ਬੰਦੇ ਨੇ ਤੇ ਤਿੰਨ ਪਿੰਡਾਂ ਦੇ ਤੇ ਨਾਮ ਬਹੁਤ ਸਾਰੇ ਲਿਖੇ ਇਸ ਚਿੱਠੀ ਦੇ ਵਿੱਚ ਬਹੁਤ ਹੀ ਸਪੈਸ਼ਲ ਚਿੱਠੀ ਪਿੰਡ ਸਮਾਸ ਜ਼ਿਲ੍ਹਾ ਮੋਗਾ ਤੋਂ ਲਿਖਣ ਵਾਲੇ ਨੇ ਜੀ ਲਕਸ਼ਮਣ ਸਿੰਘ ਘਾਰੂ ਤੇ ਲਵਪ੍ਰੀਤ ਸਿੰਘ ਕਾਲੀ ਵਿੱਕੀ ਤੇ ਵੀਰੂ ਤੇ ਲਿਖ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਅੰਜਲ ਭਾਟੀਆ ਨਵਨੀਤ ਅਤੇ ਪੱਪੀ ਭਾਟੀਆ ਸਹਾਰਨਪੁਰ ਤੋਂ ਸੁਰੇਸ਼ ਨਰੰਗ ਤੇ ਆਸ਼ਾ ਨਰੰਗ ਤੇ ਆਰਾਇਣ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਮੋਕਸ਼ ਦਿਸ਼ਾ ਸੁਸ਼ਾਂਤ ਤੇ ਵਿਕਰਮ ਜੈਪਾਲ ਪ੍ਰੀਤ ਹਰਪਾਲ ਦੀ ਖੂਬਸੂਰਤ ਆਵਾਜ਼

ਬਿਲਕੁਲ ਤੇ ਬਹੁਤ ਹੀ ਕਈ ਵਾਰ ਅਸੀਂ ਇੱਦਾਂ ਕਰ ਜਾਂਦੇ ਹਾਂ ਕਿਸੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਗਲਤ ਗੱਲ ਹੈ ਤੇ ਇਸ ਕਰਕੇ ਕਦੇ ਸਾਨੂੰ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਲਈ ਹਾਵੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜੇ ਅਸੀਂ ਸਹੀ ਹਾਂ ਤਾਂ ਅਸੀਂ ਕਦੇ ਇੱਦਾਂ ਦਾ ਵਰਤਾਓ ਨਹੀਂ ਕਰਾਂਗੇ, ਚੰਗੇ ਬਣ ਕੇ ਰਹਾਂਗੇ। ਤੇ ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਸਰਗੁਣ ਹਨੀ ਰੋਡ ਤੇ ਦਰਸ਼ਨ ਰੋਡ, ਤੇ ਇਹਨਾਂ ਦੇ ਨਾਲ ਪਿੰਡ ਖਾਨੇ ਕੀ ਢਾਬ ਤੋਂ ਚਿੱਠੀਆ ਜੀ ਮਲੋਟ ਤੋਂ, ਸ਼ਮਸ਼ੇਰ ਸਿੰਘ ਕੌਲ ਤੋਂ, ਜਸਵਿੰਦਰ ਕੌਲ, ਕਰਮ ਪ੍ਰਤਾਪ ਸਿੰਘ, ਮਨਰੀਤ, ਤਨਵੀਰ ਅਤੇ ਮਮਤਾਜ, ਤੇ ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਾਮੇਂਦਰ ਕੁਮਾਰ ਵਰਮਾ, ਦਾਸ ਮੁਹੰਮਦ ਅੰਸਾਰੀ, ਗੁਰਾਮ ਸਾਹਿਬ ਰਹੀ ਮਹਾਰਾਜ, ਜਹਾਂ ਲਿਖ ਰਹੇ ਨੇ ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਚਿੱਠੀ, ਤੇ ਇਹਨਾਂ ਦੀ ਚਿੱਠੀ ਹੈ ਪਰ ਪਤਾ ਨਹੀਂ ਹੈ ਕਿੱਥੋਂ ਹੈ ਜੀ, ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਸੰਧੂ, ਤੇ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਬਿੱਟੂ, ਮੱਟੂ, ਨਗੀਨਾ, ਸੀਮਾ, ਸਾਰਿਕਾ, ਅਰਿਹੰਤ, ਸੁਰਬੀ ਤੇ ਮਨੋਜ ਜੈਨ, ਤੇ ਮਹਿਸ ਗੇਟ ਨਾਭਾ ਤੋਂ ਸੁਣਦਾ ਕਹਿ ਰਹੇ ਵਜੋਤੀ ਰਾਣੀ ਤੇ ਗੁਰਮਨੀਤ ਤੇ ਆਵਾਜ਼ ਪਵਨ ਦੀ।

ਪ੍ਰਭੂ ਚੋਰੀ ਚਿੱਠੀਆਂ ਮਿੱਠੀਆਂ ਤੇ ਦੇਸੀ ਟੂਨ ਕੀਤਾ ਹੈ ਏਆਰ ਪੰਜਾਬ ਤੇ ਜਾਂਦੇ ਜਾਂਦੇ ਕੁਝ ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ ਨਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੋਂ ਮਨੀਸ਼ ਬਜਾਜ ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੂਰ ਸਿੰਘ ਬੂਕ ਨਿਸ਼ਾਨ ਸਿੰਘ ਸੀਰਤ ਕੌਰ ਕਿਰਤ ਕੌਰ ਤੇ ਦਾਦੀ ਜੀ ਜਸਵੰਤ ਕੌਰ ਤੇ ਪਿੰਡ ਮਹਾਣਾ ਬੋਥਲਾ ਤੋਂ ਸੁਰਿੰਦਰ ਕੌਰ ਬੂਕ ਬਲਵਿੰਦਰ ਬਲਦੇਵ ਸਿੰਘ ਤੇ ਰਾਜ ਮਿਸਤਰੀ ਇਹਨਾਂ ਦੇ ਨਾਲ ਹੈਗੇ ਆ ਚੱਕ ਕੰਧੇ ਸ਼ਾਹ ਤੋਂ ਅਮਰ ਲਾਲ ਤੇ ਪਿੰਡ ਸਮਾਲਸਰ ਤੋਂ ਲਛਮਣ ਸਿੰਘ ਘਾਰੂ ਵੀਰੂ ਲਵਪ੍ਰੀਤ ਤੇ ਕਾਲੀ ਵਿੱਕੀ ਤੇ ਮਨਪ੍ਰੀਤ ਮੋਗਾ ਇਹਨਾਂ ਦਾ ਜ਼ਿਲ੍ਹਾ ਆ ਮੁਹੰਮਦਪੁਰ ਸੋਪਰ ਟਾਣੀ ਰਤੀਆ ਤੋਂ ਜੀਵਨ ਸਿੰਘ ਬੁੱਕ ਸ਼ਾਂਤੀ ਬੁੱਕ ਸਿਮਨ ਬੁੱਕ ਸ਼ਲਿਆ ਰਾਣੀ ਗੁਰਸ਼ਿੰਦਰ ਬੁੱਕ ਬੱਬੂ ਬੁੱਕ ਕੁਲਦੀਪ ਬੁੱਕ ਕਿਰਤ ਬੁੱਕ ਤੇ ਭੂਸ਼ਣ ਤੇ ਜਸ਼ਨ ਤੇ ਸਾਰਾ ਬੁੱਕ ਪਰਿਵਾਰ ਤੇ ਇਹਨਾਂ ਦੇ ਨਾਲ ਹੈਗੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਰਾਜਸਥਾਨ ਤੋਂ ਜਗਮਾਲ ਸਿੰਘ ਡਾਕਲਾ ਹੈਪੀ ਡਾਕਲਾ ਜੇ ਐਸ ਨਾਇਕ ਸ਼ੋਭਾ ਨਾਇਕ ਤੇ ਸਾਰਾ ਡਾਕਲਾ ਪਰਿਵਾਰ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਨੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਤੇ ਬ੍ਰਿਜ ਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਮੰਡੀ ਗੋਲਵਾਲਾ ਰਾਜਸਥਾਨ ਤੋਂ ਲਾਡੀ ਸਿੰਘ ਧਾਲੀਵਾਲ ਸਮਾਣਾ ਪਟਿਆਲਾ ਤੋਂ ਕਬੀਰ ਸੰਧੂ ਤੇ ਪੋਤਾ ਇਹਨਾਂ ਦਾ ਜੈਜਪੀਰ ਸੰਧੂ ਇਹਨਾਂ ਦੇ ਨਾਲ ਤੇ ਪ੍ਰੇਮ ਸਿੰਘ ਜੌੜਾ ਮਨਜੀਤ ਕੌਰ ਤੇ ਕਰਮਵੀਰ ਕਰਨ ਦਪਿੰਦਰ ਵਰਿੰਦਰ ਸਿੰਘ ਕੁਲਦੀਪ ਏਕਨ ਦਮਨ ਅਭਿਜੋਤ ਲਿਖ ਰਹੇ ਨੇ ਕਰਮਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋਂ ਕੈਂਚੀਆਂ ਬਠਿੰਡਾ ਤੋਂ ਤੇ ਵੇਲਾ ਹੋ ਚੁੱਕਿਆ ਇਜਾਜ਼ਤ ਲੈਣ ਦਾ ਲਫਾਮ ਜਿਹੜੀ ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ ਸਟੇ ਟਿਊਨਡ ਏਆਰ ਪੰਜਾਬ

ਇੰਟਰਨੈਟ ਅਤੇ ਡਾਟਾ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਅਤੇ ਡਿਜੀਟਲਾਈਜ਼ ਸੰਚਾਲਿਤ ਪ੍ਰਣਾਲੀਆਂ ਵੱਲ ਵੱਧ ਰਿਹਾ ਹੈ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧਨ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਬੈਂਕਾਂ ਦੀ 28 ਤੋਂ 30 ਸਤੰਬਰ ਦੀ ਹੜਤਾਲ ਦੇ ਮੱਦੇਨਜ਼ਰ ਗ੍ਰਾਹਕਾਂ ਦੀ ਸਹੂਲਤ ਵਾਸਤੇ ਸਾਰੇ ਨਿੱਜੀ ਖੇਤਰ ਅਤੇ ਖੇਤਰੀ ਦਿਹਾਤੀ ਬੈਂਕਾਂ ਵਿੱਚ 27 ਸਤੰਬਰ ਐਤਵਾਰ ਨੂੰ ਕੰਮਕਾਜ ਹੋਵੇਗਾ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ

ਤੁਸੀਂ ਸੁਣਦੇ ਸੀ ਮੁਕੇਸ਼ ਦੀ ਆਵਾਜ਼ ਦੇ ਵਿੱਚ ਅਵਾਰਾ ਫਿਲਮ ਦਾ ਇੱਕ ਗੀਤ। ਔਰ ਜਦੋਂ ਗੱਲ ਸਦਾ ਬਹਾਰ ਗੀਤਾਂ ਦੀ ਹੁੰਦੀ ਹੈ ਤਾਂ ਲਤਾ ਮੰਗੇਸ਼ਕਰ ਜਿਹਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦੇ ਗਾਏ ਸਾਰੇ ਜਿਹੜੇ ਗੀਤ ਨੇ ਉਹ ਬਹੁਤ ਅੱਵਲ ਦਰਸਦੇ ਨੇ। ਇੱਦਾਂ ਦਾ ਵੀ ਇੱਕ ਗੀਤ ਹੈ ਉਹਨਾਂ ਦਾ ਫਿਲਮ ਵੋ ਕੌਮ ਥੀ, 1964 'ਚ ਫਿਲਮ ਆਈ ਸੀ ਔਰ ਰਾਜਾ ਮਹਿੰਦੀ ਅਲੀ ਖਾਨ ਨੇ ਇਸ ਗੀਤ ਨੂੰ ਲਿਖਿਆ ਸੀ ਔਰ ਇਸ ਗੀਤ ਨੂੰ ਮਦਨ ਮੋਹਨ ਜੀ ਨੇ ਆਪਣਾ ਸੰਗੀਤ ਦਿੱਤਾ ਸੀ। ਤੇ ਉਹ ਫਿਰ ਸੁਣੀਏ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ।

ਇਹ ਜਦੋਂ ਗੀਤ ਸਾਡੇ ਕੰਨਾਂ 'ਚ ਪੈਂਦਾ ਹੈ ਨਾ, ਤਾਂ ਲੱਗਦਾ ਹੈ ਕਿ ਵਕਤ ਜਿਹੜਾ ਹੈ ਉਹ ਥੰਮ ਗਿਆ, ਰੁਕ ਗਿਆ, ਔਰ ਅਸੀਂ ਰੁਕੇ ਹੋਏ ਵਕਤ ਦੇ ਵਿੱਚ ਹਿਲੋਰੇ ਲੈ ਰਹੇ ਹਾਂ। ਇਹ ਜਾਦੂ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦਾ। ਅੱਜ ਉਹ ਸਾਡੇ ਵਿੱਚ ਨਹੀਂ ਨੇ, ਲੇਕਿਨ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਹਮੇਸ਼ਾ ਲਈ ਸਾਡੇ ਦਿਲਾਂ ਦੇ ਅੰਦਰ ਹੈ। ਇੱਦਾਂ ਦੀ ਹੀ ਇੱਕ ਹੋਰ ਅਮਰ ਆਵਾਜ਼ ਹੈ ਮਹਿੰਦਰ ਕਪੂਰ। ਮਹਿੰਦਰ ਕਪੂਰ ਦੇ ਗਾਏ ਹਰ ਗੀਤ ਵਿੱਚ ਇੱਕ ਅਲੱਗ ਤਰ੍ਹਾਂ ਦੀ ਪੰਜਾਬੀਅਤ ਜਿਹੜੀ ਹੈ ਨਾ ਉਹ ਵਿਖਦੀ ਹੈ। ਉਹਨਾਂ ਦਾ ਇੱਕ ਗੀਤ ਫਿਲਮ ਹਮਰਾਸ 'ਚੋਂ ਲਿਆ ਗਿਆ, ਜਿਹਨੂੰ ਸੰਗੀਤਬੱਧ ਕੀਤਾ ਰਵੀ ਨੇ ਔਰ ਲਿਖਿਆ ਸੀ ਸਾਹਿਰ ਲੁਧਿਆਣਵੀ ਨੇ। ਤਾਂ ਆਓ ਫਿਰ ਸੁਣੀਏ ਇਹ ਗੀਤ।

ਸੁਣਿਆ ਸਰੋਤਿਓ ਇਸ ਗੀਤ ਨੂੰ, ਲੱਗਦਾ ਹੈ ਨਾ ਕਿ ਅਸੀਂ ਪਹੁੰਚ ਗਏ ਹਾਂ ਪਹਾੜਾਂ ਦੇ ਵਿੱਚ ਕਿਤੇ, ਔਰ ਸਮਾਂ ਰੁਕ ਗਿਆ, ਪਲ ਰੁਕ ਗਏ ਨੇ, ਬਸ ਉੱਥੇ ਹੀ ਬੈਠ ਕੇ ਇਹ ਗੀਤ ਸੁਣ ਰਹੇ ਹਾਂ ਔਰ ਨਿਹਾਰ ਰਹੇ ਹਾਂ ਖੂਬਸੂਰਤੀ ਨੂੰ, ਕੁਦਰਤ ਦੀ ਖੂਬਸੂਰਤੀ ਨੂੰ। ਇਹ ਜਾਦੂ ਸੀ ਸਦਾਬਹਾਰ ਗੀਤਾਂ ਦਾ। ਹੁਣ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਕਰਨ ਜਾ ਰਹੇ ਹਾਂ। ਜੇ ਗੱਲ ਸਦਾਬਹਾਰ ਗੀਤਾਂ ਦੀ ਹੋਵੇ ਤਾਂ ਆਸ਼ਾ ਭੋਂਸਲੇ ਜੀ ਦਾ ਨਾਮ ਅਸੀਂ ਬਿਲਕੁਲ ਹੀ ਨਹੀਂ ਭੁੱਲ ਸਕਦੇ। ਕੁਝ ਸਮਾਂ ਪਹਿਲਾਂ ਹੀ ਉਹ ਇਸ ਜਹਾਨ ਨੂੰ ਛੱਡ ਕੇ ਈਸ਼ਵਰ ਦੇ ਕੋਲ ਗਏ ਨੇ, ਲੇਕਿਨ ਆਵਾਜ਼ ਉਹਨਾਂ ਦੀ ਅੱਜ ਵੀ ਸਾਡੇ ਕੋਲ ਹੈ, ਸਾਡੇ ਦਿਲ ਦੇ ਵਿੱਚ ਹੈ। ਅਤੇ ਉਹਨਾਂ ਦਾ ਗਾਇਆ ਹੀ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ। ਔਰ ਇਸ ਗੀਤ ਦੇ ਵਿੱਚ ਉਹਨਾਂ ਦੇ ਨਾਲ ਮੁਹੰਮਦ ਰਫੀ ਨੇ, ਫਿਲਮ ਹੈ ਯਾਦੋਂ ਕੀ ਬਾਰਾਤ ਆਦਿ ਬਰਮਨ ਨੇ ਸੰਗੀਤਬੱਧ ਕੀਤਾ ਔਰ ਲਿਖਿਆ ਮਜ਼ਰੂਰ ਸੁਲਤਾਨਪੁਰੀ ਨੇ। ਅਤੇ ਆਓ ਫਿਰ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਆਸ਼ਾ ਜੀ ਦਾ ਔਰ ਮੁਹੰਮਦ ਰਫੀ ਸਾਹਿਬ ਦਾ ਗਾਇਆ ਇਹ ਗੀਤ।

ਜੇ ਇਸੇ ਹੀ ਗੀਤ ਦੇ ਨਾਲ ਸਦਾਬਹਾਰ ਗੀਤਾਂ ਦੀ ਇਹ ਕੜੀ ਹੁਣ ਇੱਥੇ ਹੀ ਖਤਮ ਕਰਦੇ ਹਾਂ। ਆਪਣੇ ਦੋਸਤ ਗੌਰਵ ਨੂੰ ਦਿਓ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਦੁਪਹਿਰ ਦੇ 4:30 ਹੋ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਮੈਂ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:03 ਹੋ ਰਹੇ ਨੇ। ਆਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸੁੱਚਾ ਭਾਵ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਗਤੀਆਂ ਵਿੱਚ ਬਖਸ਼ਿਸ਼ ਕੀਤਾ ਹੈ। ਬਚਨ ਹਨ, ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ, ਸਤ ਸੰਗਤ ਵਿੱਚ ਆ ਕੇ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਸੁਣੀ ਜਾ ਸਕਦੀ ਹੈ। ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨ ਸਿਰ ਰਾਤ ਰਹਾਉ। ਸਤ ਸੰਗਤ ਵਿੱਚ ਦਿਨ ਅਤੇ ਰਾਤ ਹਰ ਵੇਲੇ ਪ੍ਰਭੂ ਜੀ ਦੀਆਂ ਕਥਾ ਕਹਾਣੀਆਂ ਕੀਰਤਨ ਹੁੰਦਾ ਹੈ, ਜਿਸ ਵਿੱਚੋਂ ਆਤਮਿਕ ਆਨੰਦ ਖੇੜੇ ਦੀ ਇੱਕ ਧੁਨ ਪੈਦਾ ਹੁੰਦੀ ਹੈ। ਸੰਗਤ ਦੀ ਬਹੁਤ ਵੱਡੀ ਮਹੱਤਤਾ ਮਨੁੱਖੀ ਜੀਵਨ ਵਿੱਚ ਹੈ। ਸੰਗਤ ਦਾ ਪ੍ਰਭਾਵ ਬਹੁਤ ਵੱਡਾ ਹੈ। ਆਮ ਕਹਾਵਤ ਵੀ ਹੈ, ਜੈਸੀ ਸੰਗਤ ਵੈਸੀ ਰੰਗਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਦੋਂ ਚੰਗੀ ਅਤੇ ਮੰਦੀ ਸੰਗਤ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਵੀ ਆਪਣੇ 549 ਨੰਬਰ ਕਵਿਤ ਵਿੱਚ ਦਰਜ ਕੀਤਾ, ਫਰਮਾਨ ਹੈ, ਕਾਹੂ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸ਼ਾ ਕੈ ਪਵਨ ਬਾਦਰ ਬੇਲਾਤ ਹੈ। ਕਿਸੇ ਦਿਸ਼ਾ ਦੀ ਹਵਾ ਚੱਲਣ ਨਾਲ ਵਰਖਾ ਪੈ ਜਾਂਦੀ ਹੈ ਅਤੇ ਕਿਸੇ ਦਿਸ਼ਾ ਦੀ ਹਵਾ ਚੱਲਣ ਨਾਲ ਬੱਦਲ ਉੱਡ ਜਾਂਦੇ ਹਨ, ਮੀਂਹ ਬੰਦ ਹੋ ਜਾਂਦਾ ਹੈ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਲਾਤ ਹੈ। ਕਿਸੇ ਜਲ ਨੂੰ ਪੀਣ ਦੇ ਨਾਲ ਰੋਗ ਦੂਰ ਹੁੰਦਾ ਹੈ, ਸਰੀਰ ਅਰੋਗੀ ਹੋ ਜਾਂਦਾ ਹੈ, ਅਤੇ ਕਿਸੇ ਜਲ ਨੂੰ ਪੀਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਜੀਵ ਕੁਰਲਾਉਂਦਾ ਹੈ, ਰੋਂਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਰਸੋਈ ਵਿੱਚ ਬਲਦੀ ਅੱਗ ਭੋਜਨ ਆਦਿ ਤਿਆਰ ਕਰਦੀ ਹੈ, ਪਰ ਅੱਗ ਹੀ ਹੈ, ਕਿਸੇ ਘਰ ਜੰਗਲ ਆਦਿ ਨੂੰ ਸਾੜ ਵੀ ਦਿੰਦੀ ਹੈ। ਉਸੇ ਤਰ੍ਹਾਂ ਭਾਈ ਗੁਰਦਾਸ ਜੀ ਸੰਗਤ ਦੀ ਸੋਭਾ ਦਾ ਜ਼ਿਕਰ ਕਰਦੇ ਹਨ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਕਿਸੇ ਸਾਧ ਸੰਤ ਰੱਬੀ ਪਿਆਰ ਵਿੱਚ ਭਿੱਜੇ ਦੀ ਸੰਗਤ ਵਿੱਚ ਕੋਈ ਮਿਲ ਜਾਏ ਤਾਂ ਜੀਵਨ ਮੁਕਤ ਹੋ ਜਾਈਦਾ ਹੈ, ਅਤੇ ਕਿਸੇ ਮਾੜੀ ਮਤ ਬੁੱਧ ਵਾਲੇ ਪੁਰਸ਼ ਦੀ ਸੰਗਤ ਵਿੱਚ ਬੈਠਿਆਂ ਜੀਵਨ ਖੁਆਰ ਹੋ ਜਾਈਦਾ ਹੈ। ਇਸ ਲਈ ਸਤਿਗੁਰੂ ਜੀ ਬਚਨ ਕਰ ਰਹੇ ਹਨ, ਭਾਈ ਸਤ ਸੰਗਤ ਵਿੱਚ ਆ ਕੇ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਜੀਵਨ ਪਰਮ ਪਦ ਤੱਕ ਪਹੁੰਚ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਅੰਗ 10 ਉੱਤੇ ਫੁਰਮਾਨ ਕਰਦੇ ਹਨ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਤਿਗੁਰੂ ਜੀ ਸ਼ਬਦ ਵਿੱਚ ਅੱਗੇ ਬਚਨ ਕਰ ਰਹੇ ਹਨ, ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ। ਜਿਹੜੇ ਸੰਤ ਜਨ ਸੰਗਤ ਵਿੱਚ ਆਉਂਦੇ ਹਨ, ਪ੍ਰਭੂ ਦੀ ਮਿਹਰ ਹੋ ਜਾਂਦੀ ਹੈ, ਪ੍ਰਭੂ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਂਦਾ ਹੈ। ਐਸੇ ਰੱਬੀ ਪ੍ਰੀਤ ਵਿੱਚ ਭਿੱਜੇ ਸੇਵਕਾਂ ਨੂੰ ਪ੍ਰਭੂ ਆਪਣੀ ਸਭ ਤੋਂ ਉੱਤਮ ਦਾਤ, ਸ੍ਰੇਸ਼ਟ ਦਾਤ, ਨਾਮ ਦੀ ਦਾਤ ਬਖਸ਼ ਦਿੰਦਾ ਹੈ। ਜਿਨ੍ਹਾਂ ਸੇਵਕਾਂ ਕੋਲੇ ਦਾਤ ਹੁੰਦੀ ਹੈ, ਉਹ ਸੇਵਕ ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਉਹ ਸੇਵਕ ਅੱਠੇ ਪਹਿਰ ਪ੍ਰਭੂ ਦੇ ਗੁਣ ਗਾਉਂਦੇ ਹਨ। ਉਹਨਾਂ ਦੇ ਗੁਣ ਗਾਉਣ ਦੇ ਨਾਲ ਇਸ ਸਰੀਰ ਵਿੱਚੋਂ ਕਾਮ ਕ੍ਰੋਧ ਆਦਿਕ ਪੰਜ ਵਿਕਾਰ ਦੂਰ ਹੋ ਜਾਂਦੇ ਹਨ, ਕਿਉਂਕਿ ਨਾਮ ਦੀ ਬਰਕਤ ਨਾਲ ਅੰਦਰ ਦੀ ਮੈਲ ਕੱਟੀ ਜਾਂਦੀ ਹੈ, ਜੀਵਨ ਅੰਦਰੋਂ ਅਤੇ ਬਾਹਰੋਂ ਬਿਲਕੁਲ ਨਿਰਮਲ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਰਾਗ ਸ਼੍ਰੀ ਰਾਗ ਵਿੱਚ ਅੰਗ 69 ਤੇ ਫੁਰਮਾਨ ਕਰਦੇ ਹਨ, ਸਤਿਗੁਰ ਸੇਵੇ ਹੈ ਮਨ ਨਿਰਮਲਾ, ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਸਤਿਗੁਰੂ ਜੀ ਸ਼ਬਦ ਵਿੱਚ ਅੱਗੇ ਫਰਮਾਉਂਦੇ ਹਨ,

ਜਿਹੜਾ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸਿੰਘ ਹੈਦਾ ਅੱਜ ਵੱਜ ਕੇ 30 ਮਿੰਟ ਤੇ ਪੇਸ਼ ਕਰਾਂਗੇ ਚੰਨ ਪੰਜਾਬੀ ਗੀਤ ਮਾਫ ਕਰਨਾ 8 ਵੱਜ ਕੇ 30 ਮਿੰਟ ਤੇ ਸਮਾਂ ਰਹੇਗਾ ਪੰਜਾਬੀ ਖਬਰਾਂ ਦਾ 8 ਵੱਜ ਕੇ 40 ਮਿੰਟ ਤੇ ਪੇਸ਼ ਕਰਾਂਗੇ ਪੰਜਾਬੀ ਗੀਤ ਰਾਤ 10 ਵਜੇ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਵਿਵਿਆ ਏਸ਼ੀਆ ਖੇਡਾਂ ਦੀਆਂ ਮੁੱਖ ਝਲਕੀਆਂ ਰਾਤ 10 ਵੱਜ ਕੇ 20 ਮਿੰਟ ਤੇ ਪੇਸ਼ ਕਰਾਂਗੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਆਹ ਹੁਣ ਸੁਣਦੇ ਹਾਂ ਦੇਸ਼ ਭਗਤੀ ਸਮੂਹ ਗਾਨ

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦਾ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ। ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ। ਸੀਨੀਅਰ ਕੇਂਦਰੀ ਆਗੂ ਅਨੁਰਾਗ ਸਿੰਘ ਠਾਕੁਰ ਨੇ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ ਅਤੇ ਨਸ਼ਾ ਮੁਕਤ ਯਾਤਰਾ ਤੋਂ ਵਾਪਸ ਆਉਂਦਿਆਂ BJP ਵਰਕਰਾਂ ਦੀ ਕਾਰ ਮਾਨਸਾ ਵਿੱਚ ਹਾਦਸਾਗ੍ਰਸਤ। 1 ਦੀ ਮੌਤ, 5 ਜ਼ਖਮੀ ਹੋਏ। ਪੰਜਾਬ ਸਰਕਾਰ ਨੇ ਸੂਬੇ ਭਰ ਦੇ 8 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 1 ਸਤੰਬਰ ਤੋਂ ਮਹਿੰਗਾਈ ਭੱਤੇ DA 8% ਦਾ ਵਾਧਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੈ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਫੈਸਲਾ ਸੂਬਾ ਸਰਕਾਰ ਦੀ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਭਲਾਈ ਅਤੇ ਵਿੱਤੀ ਖੁਸ਼ਹਾਲੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਏ। ਇਹ ਫੈਸਲਾ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਮਿਆਨ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹਾਲ ਹੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸ ਮੀਟਿੰਗ ਦੌਰਾਨ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਮੰਗ ਸਮੇਤ ਮੁਲਾਜ਼ਮਾਂ ਨਾਲ ਸਬੰਧਤ ਵੱਖੋ ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਵਧਿਆ ਹੋਇਆ DA 1 ਸਤੰਬਰ 2026 ਤੋਂ ਲਾਗੂ ਹੋਵੇਗਾ ਅਤੇ ਮੁਲਾਜ਼ਮਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਹਨਾਂ ਦੀ ਤਨਖਾਹ ਵਿੱਚ ਵਧੀ ਹੋਈ ਰਾਸ਼ੀ ਮਿਲੇਗੀ। ਇਸੇ ਤਰ੍ਹਾਂ ਪੈਨਸ਼ਨਰਾਂ ਨੂੰ ਵੀ ਸਬੰਧਤ ਨਿਯਮਾਂ ਮੁਤਾਬਕ ਵਧੇ ਹੋਏ DA ਦਾ ਫਾਇਦਾ ਮਿਲੇਗਾ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ, ਜੋ ਕਿ 26 ਅਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦੀ ਏ, ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਦੀ ਰਾਖੀ ਲਈ ਸਰਗਰਮ ਕਦਮ ਚੁੱਕੇ ਨੇ। ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਦੀਆਂ ਅਸਲ ਬੈਂਕਿੰਗ ਜ਼ਰੂਰਤਾਂ ਲੰਮੇ ਸਮੇਂ ਲਈ ਪ੍ਰਭਾਵਿਤ ਨਾ ਹੋਣ, ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਅਤੇ ਉਹਨਾਂ ਦੇ ATM ਐਤਵਾਰ 27 ਸਤੰਬਰ ਨੂੰ ਆਮ ਤੌਰ 'ਤੇ ਖੁੱਲ੍ਹੇ ਰਹਿਣਗੇ। ਸਰਕਾਰ ਅਤੇ ਬੈਂਕ ਪ੍ਰਬੰਧਨ ਨੇ ਜਥੇਬੰਦੀਆਂ ਨੂੰ ਤਜਵੀਜ਼ਸ਼ੁਦਾ ਹੜਤਾਲ ਨੂੰ ਮੁਲਤਵੀ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਵੀ ਉਪਾਅ ਕੀਤੇ ਨੇ ਕਿ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ 11ਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਯੁਰਵੈਦਿਕ ਦਿਵਸ ਦੇ ਮੌਕੇ 'ਤੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਆਯੁਰਵੈਦ ਸਿਰਫ ਇਲਾਜ ਦਾ ਇੱਕ ਤਰੀਕਾ ਹੀ ਨਹੀਂ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਾਂਚ ਦਾ ਇੱਕ ਸ਼ਕਤੀਸ਼ਾਲੀ ਸਾਧਨ ਵੀ ਹੈ। ਇਧਰ ਰਾਸ਼ਟਰੀ ਆਯੁਰਵੈਦਿਕ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਅੱਜ ਪਟਿਆਲਾ ਸਥਿਤ ਸਰਕਾਰੀ ਆਯੁਰਵੈਦਿਕ ਕਾਲਜ ਵਿਖੇ ਕਰਵਾਇਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਮੌਕੇ ਸ਼ਿਰਕਤ ਕਰਦਿਆਂ ਕਿਹਾ ਕਿ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਪਿੰਡ ਪਿੰਡ ਨਵਗ੍ਰਹਿ ਵਾਟਿਕਾ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਅੱਜ

0: ਆਹਾਰ ਤੇ ਵਿਹਾਰ ਬਹੁਤ ਬਦਲ ਗਿਆ ਜਿਸ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਇਸ ਦੇ ਪੱਕੇ ਇਲਾਜ ਲਈ ਸਾਨੂੰ ਆਯੁਰਵੈਦਿਕ ਇਲਾਜ ਦੇ ਨਾਲ ਨਾਲ ਆਪਣਾ ਖਾਣ ਪੀਣ ਵੀ ਠੀਕ ਕਰਨਾ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਗਏ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲਕਦਮੀ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਭਾਰਤ ਵਿੱਚ ਜ਼ਿਲ੍ਹਾ ਪੱਧਰ ਤੇ ਅਰਥ ਵਿਵਸਥਾਵਾਂ ਅਕਸਰ ਕਮਜ਼ੋਰ ਰਹੀਆਂ। ਸਥਾਨਕ ਉਤਪਾਦਾਂ ਦੀ ਬਾਜ਼ਾਰ ਤੱਕ ਪਹੁੰਚ ਬਹੁਤ ਘੱਟ ਸੀ ਅਤੇ ਕਾਰੀਗਰਾਂ ਦੀ ਆਮਦਨ ਵੀ ਘੱਟ ਸੀ। ਫਿਰ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਆਈ ਜਿਸ ਦਾ ਮੰਤਵ ਸੀ ਦੇਸ਼ ਦੇ ਹਰ ਜ਼ਿਲ੍ਹੇ ਦੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾ ਕੇ ਜ਼ਿਲ੍ਹੇ ਅਤੇ ਉਤਪਾਦ ਬਣਾਉਣ ਵਾਲਿਆਂ ਦੇ ਅਰਥਚਾਰੇ ਨੂੰ ਮਜ਼ਬੂਤ ਕਰਨਾ। ਇਹ ਯੋਜਨਾ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ। ਦੇਸ਼ ਦੇ ਹਰੇਕ ਜ਼ਿਲ੍ਹੇ ਨੇ ਉਹ ਚੀਜ਼ ਚੁਣੀ ਜਿਸ ਵਿੱਚ ਉਹ ਪਹਿਲਾਂ ਹੀ ਵਧੀਆ ਕੰਮ ਕਰ ਰਿਹਾ ਸੀ, ਜਿਵੇਂ ਕਿ ਕੱਪੜਾ, ਫਲ, ਸ਼ਿਲਪ ਜਾਂ ਕੁਝ ਹੋਰ। ਰਾਜ ਸਰਕਾਰਾਂ ਨੇ ਉਸ ਦੇ ਸਮਰਥਨ ਨੂੰ ਹੋਰ ਵਧਾਉਣ ਲਈ ਉਸ ਦੀ ਬ੍ਰਾਂਡਿੰਗ, ਨਿਰਯਾਤ ਅਤੇ ਈ ਕਮਰਸ ਲਈ ਪੂਰੀ ਸਹਾਇਤਾ ਕੀਤੀ। ਪੰਜਾਬ ਨੇ ਵੀ ਇਹ ਯੋਜਨਾ ਅਪਣਾਈ ਜਿਸ ਦੇ ਤਹਿਤ ਸਾਰੇ 23 ਜ਼ਿਲ੍ਹਿਆਂ ਵਿੱਚ ਉਤਪਾਦਾਂ ਨੂੰ ਚੁਣਿਆ ਗਿਆ ਅਤੇ ਉਤਸ਼ਾਹਿਤ ਕੀਤਾ ਗਿਆ, ਜਿਵੇਂ ਕਿ ਜਲੰਧਰ ਵਿੱਚ ਚਮੜਾ ਅਤੇ ਆਲੂ, ਤਰਨ ਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਬਾਸਮਤੀ ਚੌਲ, ਹੁਸ਼ਿਆਰਪੁਰ ਵਿੱਚ ਪਲਾਈਵੁੱਡ ਦੇ ਉਤਪਾਦ ਵਗੈਰਾ। ਸੂਬੇ ਨੇ ਵਕਾਰੀ ਰਾਸ਼ਟਰੀ ਇੱਕ ਜ਼ਿਲ੍ਹਾ ਇੱਕ ਉਤਪਾਦ ਪੁਰਸਕਾਰ 2024 ਵਿੱਚ ਗੋਲਡ ਮੈਡਲ ਵੀ ਜਿੱਤਿਆ। ਦੇਸ਼ ਭਰ ਦੇ ਜ਼ਿਲ੍ਹਿਆਂ ਜਿਨ੍ਹਾਂ ਦੀ ਪਹਿਲਾਂ ਕੋਈ ਆਰਥਿਕ ਪਛਾਣ ਨਹੀਂ ਸੀ, ਉਹਨਾਂ ਨੇ ਇਸ ਯੋਜਨਾ ਰਾਹੀਂ ਉਹ ਪ੍ਰਾਪਤ ਕੀਤੀ ਅਤੇ ਕਾਰੀਗਰਾਂ ਅਤੇ ਕਿਸਾਨਾਂ ਨੇ ਆਪਣੇ ਜ਼ਿਲ੍ਹਿਆਂ ਜਾਂ ਸੂਬੇ ਤੋਂ ਪਰੇ ਘਰ ਬੈਠੇ ਹੀ ਇੱਕ ਨਵੇਂ ਬਾਜ਼ਾਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ADIRANI ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @ADIRANI ਜਲੰਧਰ। ਚੰਡੀਗੜ੍ਹ ਨੂੰ ਨਸ਼ਾ ਮੁਕਤ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਲਈ ਸ਼ਹਿਰ ਭਰ ਦੇ ਘਰਾਂ ਦਾ ਘਰ ਘਰ ਸਰਵੇਖਣ ਜਲਦ ਹੀ ਕੀਤਾ ਜਾਵੇਗਾ ਤਾਂ ਜੋ ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ ਮੁੱਦਿਆਂ ਨਾਲ ਨਜਿੱਠਣ ਲਈ ਮਦਦ ਦੀ ਜ਼ਰੂਰਤ ਹੈ। ਇਹ ਗੱਲ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ ਕਰਦਿਆਂ ਆਖੀ। ਇਹ ਮਾਨਸ ਹੈਲਪਲਾਈਨ ਨੰਬਰ 1933 ਤੋਂ ਇਲਾਵਾ ਮੋਬਾਈਲ ਨੰਬਰ 82 8 30 40 100 ਨੇ। ਉਹਨਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਮੁਹਿੰਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਹਨਾਂ ਲੋਕਾਂ ਨੂੰ ਅੱਗੇ ਆਉਣ, ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਦੁਰਵਰਤੋਂ ਦੇ ਮਾਮਲਿਆਂ ਦੀ ਰਿਪੋਰਟ ਕਰਨ ਅਤੇ ਸਮਰਪਿਤ ਹੈਲਪਲਾਈਨਾਂ ਰਾਹੀਂ ਮਦਦ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਾਲ ਕਰਨ ਵਾਲਿਆਂ ਜਾਂ ਸ਼ਿਕਾਇਤਕਰਤਾਵਾਂ ਦੀ ਪਛਾਣ ਅਤੇ ਸੰਪਰਕ ਵੇਰਵੇ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੂਬੇ ਭਰ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੀਨੀਅਰ ਕੇਂਦਰੀ ਆਗੂ ਅਨੁਰਾਗ ਸਿੰਘ ਠਾਕੁਰ ਅੱਜ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ। ਉਹਨਾਂ ਦੇ ਨਾਲ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਸਮੇਤ ਪੰਜਾਬ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ਸ੍ਰੀ ਠਾਕੁਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਨੂੰ ਇਕੱਠਾ ਹੋਣਾ ਹੋਏਗਾ।
2: ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਨਸ਼ਾ ਮੁਕਤ ਪੰਜਾਬ ਕਰਨ ਲਈ ਹੋਈ ਹੈ, ਇਹਦੇ ਤੋਂ ਕੋਈ ਦੂਰ ਆਈ। ਦੂਜਾ, ਇੱਥੇ ਗੈਂਗਸਟਰ ਦੀ ਗੈਂਗ ਵਾਰ ਤੇ ਫਿਰੋਤੀ ਇਹ ਬਹੁਤ ਵੱਧ ਗਈ। ਤੀਸਰਾ, ਇੱਥੇ ਭ੍ਰਿਸ਼ਟਾਚਾਰ ਵੀ ਬਹੁਤ ਵੱਧ ਗਿਆ। ਚੌਥਾ, ਇੱਥੇ ਜਿਹੜੇ ਜਨਤਾ ਨੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਗਏ। ਪੰਜਵਾਂ, ਪੰਜਾਬ ਨੂੰ ਨਸ਼ਿਆਂ ਦੇ ਨਾਲ ਨਾਲ ਕਰਜ਼ੇ 'ਚ ਵੀ ਡੁਬੋਤਾ ਹੈ। ਛੇਵਾਂ ਕਵਾਂ ਤਾਂ ਕਿਸਾਨਾਂ ਨੂੰ ਕਿਹਾ ਸੀ ਕੇਂਦਰ ਦੇਵੇ ਨਾ ਦੇਵੇ ਬਾਕੀ ਸਾਰੀਆਂ ਫਸਲਾਂ ਤੇ ਪੰਜਾਬ MSP ਦੇਗਾ। ਕੇਂਦਰ ਨੇ ਤਾਂ MSP ਦਿੱਤਾ, ਪੰਜਾਬ ਦੀ ਸਰਕਾਰ ਨੇ ਨਹੀਂ ਦਿੱਤਾ। ਭਾਰਤੀ ਜਨਤਾ ਪਾਰਟੀ ਜੋ ਵੀ ਨਿਰਣੇ ਕਰੇਗੀ ਪੰਜਾਬ ਦੇ ਹਿੱਤ ਕਰੇ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਚੰਗਾ ਭਵਿੱਖ ਦੇਣ ਦੀ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਸੀਂ ਸਹੁੰ ਖਾਧੀ ਹੈ ਤੇ ਸਹੁੰ ਤੇ ਖਰੇ ਉਤਰਾਂਗੇ।
0: ਉਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਪਹਿਲੇ ਗੇੜ ਲਈ ਰਵਾਨਾ ਹੋਈ। ਇਸੇ ਦੌਰਾਨ ਅੰਮ੍ਰਿਤਸਰ ਦੇ ਅਜਨਾਲਾ ਵਿਧਾਨ ਸਭਾ ਹਲਕੇ ਵਿੱਚ ਵੀ ਅੱਜ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਮਾਨਸਾ ਵਿੱਚ BJP ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੀ ਚੁਣੀ ਰੈਲੀ ਤੋਂ ਵਾਪਸ ਪਰਤਦੇ ਹੋਏ ਪਾਰਟੀ ਵਰਕਰਾਂ ਦੀ ਕਾਰ ਨੂੰ ਪਿੰਡ ਕੋਟ ਧਮੂ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 5 BJP ਨੇਤਾ ਜ਼ਖਮੀ ਹੋਏ ਨੇ। ਇਸ ਸਬੰਧੀ ਮਾਨਸਾ, ਬੁਢਲਾਡਾ ਤੇ ਬੋਹਾ 'ਚ ਹੋਣ ਵਾਲੀਆਂ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਨੇ। BJP ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰਮਦਿੱਤੇ ਵਾਲਾ ਵਾਸੀ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ, ਜਦਕਿ BJP ਨੇਤਾ ਵਿਨੋਦ ਕੁਮਾਰ ਕਾਲੀ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਉਹਨਾਂ ਨੂੰ

0: ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਹਾਟਕਰ ਅੱਜ ਮਹਿਲਾਵਾਂ ਨਾਲ ਸਬੰਧਤ ਵੱਖ ਵੱਖ ਮਾਮਲਿਆਂ ਦੀ ਸਮੀਖਿਆ ਕਰਨ ਤੇ ਜ਼ਮੀਨੀ ਪੱਧਰ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਲਈ ਤਰਨ ਤਾਰਨ ਪੁੱਜੇ। ਆਪਣੇ ਦੌਰੇ ਦੌਰਾਨ ਉਨ੍ਹਾਂ ਪੇਂਡੂ ਵਿਕਾਸ ਭਵਨ ਵਿਖੇ ਕਰਵਾਈ ਗਈ ਮਹਿਲਾ ਜਨ ਸੁਣਵਾਈ ਚ ਮਹਿਲਾਵਾਂ ਦੀਆਂ ਵੱਖ ਵੱਖ ਸ਼ਿਕਾਇਤਾਂ ਤੇ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਦੇ ਭੁੱਲਾ ਰਾਏ ਪਿੰਡ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ। ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 1,27,00,000 ਤੋਂ ਵੱਧ ਸਿਹਤ ਕਾਰਡ ਰਜਿਸਟਰਡ ਕੀਤੇ ਜਾ ਚੁੱਕੇ ਨੇ, ਜਿਸ ਰਾਹੀਂ ਕਰੀਬ 54,00,000 ਤੋਂ ਵੱਧ ਪਰਿਵਾਰ ਕਵਰ ਹੋ ਗਏ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਸਰਕਾਰ ਵੱਲੋਂ 8,00,000 ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ DA ਦਾ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ, ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਐਤਵਾਰ 27 ਸਤੰਬਰ ਨੂੰ ਬੈਂਕ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ, ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਕੀਤੀ ਅਪੀਲ। ਸੀਨੀਅਰ ਕੇਂਦਰੀ ਆਗੂ ਅਨੁਰਾਗ ਸਿੰਘ ਠਾਕੁਰ ਨੇ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ ਅਤੇ ਨਸ਼ਾ ਮੁਕਤ ਯਾਤਰਾ ਤੋਂ ਵਾਪਸ ਆਉਂਦੇ ਹੋਏ BJP ਵਰਕਰਾਂ ਦੀ ਕਾਰ ਮਾਨਸਾ ਵਿੱਚ ਹਾਦਸਾਗ੍ਰਸਤ, 1 ਦੀ ਮੌਤ, 5 ਜ਼ਖਮੀ ਹੋਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
1: ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲੋ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਜੀ ਘਰ ਹੀ ਹੋ, ਲੰਘ ਆਈਏ।
1: ਆ ਜਾਓ ਆ ਜਾਓ ਬੱਚਿਆਂ ਵਾਲਿਓ, ਜੀ ਆਇਆਂ ਨੂੰ। ਕਮਲ ਜੀ
2: ਆ ਗਏ ਜੀ, ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ। ਅੱਜ ਸਭ ਤੋਂ ਪਹਿਲੇ ਮੁਬਾਰਕਾਂ ਕਬੂਲ ਕਰੋ ਜੀ।
2: ਮੁਬਾਰਕਾਂ ਜੀ, ਪਰ ਕਾਹਦੀਆਂ?
1: ਅੱਜ 23 ਸਤੰਬਰ ਵਿਸ਼ਵ ਪੰਜਾਬੀ ਦਿਵਸ ਹੈ।
2: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ।
1: ਕੋਈ ਵੀ ਸੱਭਿਆਚਾਰ ਉਦੋਂ ਹੀ ਅਮੀਰ ਹੁੰਦਾ ਵੇ ਜਿਹੜਾ ਆਪਣੀ ਮਾਂ ਬੋਲੀ ਦੇ ਨਾਲ ਜੁੜਿਆ ਰਹਿੰਦਾ ਹੈ, ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਹੈ। ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਸਾਡੀ ਆਪਣੀ ਮਾਂ ਬੋਲੀ, ਸਾਡੀ ਭਾਸ਼ਾ ਅਮੀਰ ਹੋਵੇ।
2: ਬਿਲਕੁਲ ਬਿਲਕੁਲ।
1: ਅਤੇ ਇਹ ਅਮੀਰ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਇਹਦੇ ਨਾਲ ਜੁੜੇ ਰਹੀਏ, ਦੇਸ਼ਾਂ 'ਚ ਰਹੀਏ, ਵਿਦੇਸ਼ਾਂ 'ਚ ਰਹੀਏ, ਪਰ ਆਪਣੀ ਪਛਾਣ, ਆਪਣੀ ਬੋਲੀ, ਆਪਣੀ ਭਾਸ਼ਾ ਆਪਣੇ ਨਾਲ ਰੱਖੀਏ।
2: ਬਿਲਕੁਲ, ਆਪਾਂ ਉਹਦੇ ਵਿੱਚ ਇੱਕ ਗਰਵ ਮਹਿਸੂਸ ਕਰੀਏ ਵੀ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ।
1: ਅੱਜ ਇਸ ਦਿਵਸ ਦੇ ਵਿੱਚ ਸਕੂਲਾਂ 'ਚ, ਕਾਲਜਾਂ 'ਚ ਪੰਜਾਬੀ ਦੇ ਮੁਕਾਬਲੇ ਕਰਵਾਏ ਜਾਂਦੇ ਹੈ, ਕਵਿਤਾ ਪਾਠ, ਕਹਾਣੀ, ਪੂਰੇ ਵਰਲਡ ਵਾਈਡ ਮਨਾਇਆ ਜਾਂਦਾ ਵੇ ਅਤੇ ਪ੍ਰਫੁੱਲਿਤ ਕਰਨ ਲਈ ਜੋ ਹੁੰਦਾ ਵੇ
2: ਬਿਲਕੁਲ
1: ਕੀਤਾ ਜਾ ਰਿਹਾ ਵੇ।
2: ਦੇਖੋ, ਉਹੀ ਭਾਸ਼ਾਵਾਂ ਜੀਂਦੀਆਂ ਰਹਿੰਦੀਆਂ ਜਿਹੜੀਆਂ ਇਸਤੇਮਾਲ ਦੇ ਵਿੱਚ ਰਹਿੰਦੀਆਂ, ਚਾਹੇ ਦਫ਼ਤਰੀ ਇਸਤੇਮਾਲ ਹੋਵੇ, ਚਾਹੇ ਆਮ ਜਿਹੜੀ ਬੋਲਚਾਲ ਦੀ ਭਾਸ਼ਾ ਉਹਦੇ ਵਿੱਚ ਹੋਵੇ। ਔਰ ਜੇ ਅਸੀਂ ਆਪਣੀਆਂ ਭਾਸ਼ਾਵਾਂ ਦੇ ਨਾਲ ਨਹੀਂ ਜੁੜੇ, ਆਪਣੀ ਭਾਸ਼ਾ ਦੇ ਨਾਲ ਨਹੀਂ ਜੁੜੇ, ਤਾਂ ਫਿਰ ਸਮਝ ਲਓ ਅਸੀਂ ਆਪਣੇ ਆਪ ਦੇ ਨਾਲ ਹੀ ਨਹੀਂ ਜੁੜੇ, ਅਸੀਂ ਆਪਣੇ ਆਪ ਨੂੰ ਹੀ ਗਵਾ ਬੈਠੇ ਹਾਂ ਫਿਰ।
1: ਬਿਲਕੁਲ ਜੀ। ਅਤੇ ਅੱਜ ਕੌਮੀ ਆਯੁਰਵੇਦ ਦਿਹਾੜਾ ਵੀ ਹੈ।
2: ਕਿਆ ਬਾਤ ਹੈ।
1: ਯਾਨੀ ਜੇ ਤੰਦਰੁਸਤ ਰਹਿਣਾ ਵੇ, ਆਪਣੀਆਂ ਜੜ੍ਹਾਂ ਯਾਨੀ ਆਯੁਰਵੇਦ ਦੇ ਨਾਲ ਜੁੜੇ ਰਹੋਗੇ,
2: ਬਿਲਕੁਲ,
1: ਤਾਂ ਬਿਮਾਰੀ ਆਉਂਦੀ ਨਹੀਂ, ਅਤੇ ਜੇ ਆਉਂਦੀ ਹੈ ਤਾਂ ਜੜ੍ਹ ਤੋਂ ਜਾਂਦੀ ਹੈ।
2: ਔਰ ਇਹ ਇੱਕ ਇੱਦਾਂ ਦੀ ਵਿੱਦਿਆ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਆ, ਆਯੁਰਵੇਦ ਦੀ ਜਿਹੜੀ ਆਪਣੀ ਚਿਕਿਤਸਾ ਪ੍ਰਣਾਲੀ ਆ। ਵੀ ਦੇਖੋ, ਸਿੱਧਾ ਹੀ ਜਿਹੜਾ ਦਵਾਖਾਨਾ ਨਾ, ਉਹ ਸਾਡੇ ਰਸੋਈ ਘਰ ਦੇ ਵਿੱਚ ਹੀ ਲੈ ਆਉਂਦਾ ਪੁਰਾਣੇ ਵੈਦਾਂ ਹਕੀਮਾਂ ਨੇ। ਉਹ 'ਚ ਹਲਦੀ ਵੀ ਆ, ਠੀਕ ਆ, ਕੋਈ ਫੋੜਾ ਫਿੰਸੀ ਹੋ ਜਾਵੇ ਉੱਥੇ ਲਾ

0: ਸਕਦੇ ਹਾਂ ਅਸੀਂ। ਹੋਰ ਤੁਸੀਂ ਦੇਖੋ ਜਵੈਣ ਢਿੱਡ ਦੁਖਦਾ ਅਤੇ ਹੋਰ ਨਹੀਂ ਤਾਂ ਬੰਦਾ ਜਿਹੜਾ ਹੈਗਾ ਜਵੈਣ ਵਾਲੀ ਚਾਹ ਹੀ ਪੀ ਲੈਂਦਾ।
1: ਬਿਮਾਰੀ ਨੂੰ ਠੀਕ ਕਰਦਾ ਵੇ ਆਯੁਰਵੇਦ ਤੁਹਾਨੂੰ ਦੱਸਦਾ ਵੇ ਕੀ ਖਾਓ, ਕੀ ਕਰੋ, ਕੀ ਨਹੀਂ ਕਰਨਾ ਚਾਹੀਦਾ ਤਾਂ ਕਿ ਬਿਮਾਰੀ ਪੈਦਾ ਹੀ ਨਾ ਹੋਵੇ।
0: ਬਿਲਕੁਲ, ਆਹ ਦੇਖੋ ਜਦੋਂ ਵੀ ਮੌਸਮ ਚੇਂਜ ਹੁੰਦਾ ਕੋਈ ਨਾ ਕੋਈ ਬਿਮਾਰੀ ਜਿਹੜੀ ਆ ਉਹ ਬੰਦੇ ਨੂੰ ਜਕੜ ਹੀ ਲੈਂਦੀ ਹੈ। ਅਤੇ ਜੇ ਆਪਾਂ ਤੁਲਸੀ ਖਾਂਦੇ ਰਹਿੰਦੇ ਹਾਂ, ਚਾਹੇ ਉਹ ਚਾਹ ਬਣਾ ਕੇ ਖਾ ਲੈ ਪੀ ਲਈਏ ਉਹਨੂੰ, ਚਾਹੇ ਪਾਣੀ ਦੇ ਨਾਲ ਦੋ ਪੱਤੇ ਲੈ ਲਈਏ ਰੋਜ਼ ਰੋਜ਼ਾਨਾ, ਅਤੇ ਕੋਈ ਬਿਮਾਰੀ ਜਿਹੜੀ ਆ ਉਹ ਲਾਗੇ ਨਹੀਂ ਆਉਂਦੀ।
1: ਆਯੁਰਵੇਦ 'ਚ ਜਿਹੜੀ ਦੇਸੀ ਚਾਹ ਵੇ ਜੜੀ ਬੂਟੀਆਂ, ਯਾਨੀ ਇਹ ਜਿਹੜੀ ਚਾਹ ਅੱਜ ਕੱਲ੍ਹ ਆਪਾਂ ਪੀਂਦੇ ਹਾਂ, ਇਸ ਤੋਂ ਪਹਿਲੇ ਜਿਹੜਾ ਕਾੜਾ ਪੀਤਾ ਜਾਂਦਾ ਸੀ ਜਾਂ ਦੇਸੀ ਚਾਹ ਪੀਤੀ ਜਾਂਦੀ ਸੀਗੀ,
0: ਬਿਲਕੁਲ
1: ਬਿਮਾਰੀ ਲਾਗੇ ਨਹੀਂ ਫੜਕਦੀ ਸੀ ਜੀ।
0: ਦੇਖੋ ਕਈ ਗ੍ਰੰਥ ਉਹਦੇ ਵਿੱਚ ਲਿਖੇ ਗਏ ਜਿਹਦੇ 'ਚ ਭਾਵ ਪ੍ਰਕਾਸ਼ ਨਿਘੰਟੂ ਇੱਕ ਗ੍ਰੰਥ ਹੈਗਾ ਜਿਹਦੇ 'ਚ ਜੜੀ ਬੂਟੀਆਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਚਰਕ ਸਾਹਿਤਾ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵਿਸਤ੍ਰਿਤ ਜਿਹੜੀ ਆ ਪੂਰੇ ਡਿਟੇਲ ਦੇ ਨਾਲ ਸਾਰੀ ਜਿਹੜੀ ਆ ਉਹਦੀ ਜਾਣਕਾਰੀ ਦਿੱਤੀ ਹੋਈ ਆ ਕਿਹੜੇ ਰੋਗ ਲਈ ਕਿਹੜੀ ਜਿਹੜੀ ਔਸ਼ਧੀ ਆ ਉਹਨੂੰ ਅਸੀਂ ਇਸਤੇਮਾਲ ਕਰਨਾ।
1: ਖਾਣ ਪੀਣ ਦਾ ਸਹੀ ਤਰੀਕਾ, ਸਹੀ ਤਾਸੀਰ ਅਤੇ ਸਰੀਰ ਮੁਤਾਬਕ ਕੀ ਖਾਣਾ ਚਾਹੀਦਾ।
0: ਸੋ ਪੁਰਾਣੇ ਬਜ਼ੁਰਗ ਅਤੇ ਹਕੀਮ ਇਹ ਦੱਸਦੇ ਆ ਕਿ ਬੰਦੇ ਨੂੰ ਪਰਮਾਤਮਾ ਨੇ ਪੂਰਾ 100 ਸਾਲ ਜੀਣ ਵਾਸਤੇ ਬਣਾਇਆ, ਅਤੇ ਜੇ ਉਹ 100 ਸਾਲ ਤੋਂ ਪਹਿਲਾਂ ਰੋਗਾਂ ਦਾ ਸ਼ਿਕਾਰ ਹੁੰਦਾ ਤਾਂ ਪੱਕੀ ਗੱਲ ਆ ਵੀ ਉਹਨੇ ਕੁਦਰਤ ਦੇ ਬਣਾਏ ਜਿਹੜੇ ਨਿਯਮ ਕਾਇਦੇ ਆ ਉਹਨਾਂ ਨੂੰ ਫੋਲੋ ਨਹੀਂ ਕੀਤਾ।
1: ਕੌਮੀ ਆਯੁਰਵੇਦ ਦਿਹਾੜਾ ਦੀ ਮਹੱਤਤਾ ਬਾਰੇ ਡਾਕਟਰ ਗਗਨ ਠਾਕੁਰ ਨੇ ਜਾਣਕਾਰੀ ਦਿੱਤੀ ਹੈ, ਆਓ ਸੁਣਦੇ ਹਾਂ।
0: ਚਲੋ ਜੀ ਸੁਣੀਏ।
2: ਮੈਂ ਡਾਕਟਰ ਗਗਨ ਠਾਕੁਰ ਦਯਾਨੰਦ ਆਯੁਰਵੇਦਿਕ ਕਾਲਜ ਤੋਂ ਆਯੁਰਵੇਦ ਦਿਵਸ 'ਤੇ ਸਾਰੇ ਸ਼ਰੋਤਾਵਾਂ ਦਾ ਮੈਂ ਸਵਾਗਤ ਕਰਦਾ। ਜਿਸ ਤਰੀਕੇ ਨਾਲ ਸਾਡੇ ਸ਼ਰੋਤਾ ਜਾਣਦੇ ਹੈ ਕਿ ਆਯੁਰਵੇਦ ਆਪਣੇ ਦੇਸ਼ ਦੀ ਆਪਣੀ ਚਿਕਿਤਸਾ ਪ੍ਰਣਾਲੀ ਹੈਗੀ, ਅਤੇ ਇਸ ਨੂੰ ਹੋਰ ਅੱਗੇ ਵਧਾਉਣ ਵਾਸਤੇ ਆਯੁਸ਼ ਮੰਤਰਾਲੇ ਨੇ ਆਯੁਰਵੇਦ ਦਿਵਸ ਮਨਾਉਣ ਦਾ ਵਿਚਾਰ ਕੀਤਾ ਹੈ। ਪਹਿਲਾਂ ਇਹ ਆਯੁਰਵੇਦ ਦਿਵਸ ਧਨਵੰਤਰੀ ਦਿਵਸ ਦੇ ਨਾਂ 'ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਸੀ, ਪਰ ਉਸ ਵੇਲੇ ਦੀਵਾਲੀ ਦਾ ਇੰਨਾ ਸ਼ੋਰ ਸ਼ਰਾਬਾ ਰਸ਼ ਹੁੰਦਾ ਸੀ, ਲੋਕਾਂ ਨੂੰ ਕੰਮ ਹੁੰਦੇ ਸੀ, ਅਤੇ ਉਸ ਕਰਕੇ ਆਯੁਰਵੇਦ ਦਿਵਸ ਦੀ ਜਿਹੜੀ ਮਹੱਤਤਾ ਸੀਗੀ, ਇਹਦੇ ਜਿਹੜੇ ਕੰਮ ਸੀਗੇ, ਕਿਸ ਤਰੀਕੇ ਨਾਲ ਆਪਾਂ ਨੂੰ ਇਹਨੂੰ ਅੱਗੇ ਪ੍ਰਚਾਰ ਕਰਨਾ ਹੈ, ਪ੍ਰਸਾਰ ਕਰਨਾ ਹੈ, ਉਹ ਬਹੁਤ ਹੱਦ ਤੱਕ ਰੁਕ ਜਾਂਦਾ ਸੀ। ਇਸ ਕਰਕੇ ਆਯੁਸ਼ ਮੰਤਰਾਲੇ ਭਾਰਤ ਸਰਕਾਰ ਨੇ 23 ਸਤੰਬਰ ਹਰ ਸਾਲ ਆਯੁਰਵੇਦ ਦਿਵਸ ਮਨਾਉਣ ਦੀ ਇਹ ਕੋਸ਼ਿਸ਼ ਕੀਤੀ ਹੈ, ਕਿਉਂਕਿ 23 ਸਤੰਬਰ ਇੱਕ ਇਸ ਤਰੀਕੇ ਦੀ ਡੇਟ ਹੈ ਜਦੋਂ ਦਿਨ ਅਤੇ ਰਾਤ ਦੋਨੋਂ ਬਰਾਬਰ ਹੋ ਜਾਂਦੀ ਹੈ। 23 ਸਤੰਬਰ ਤੋਂ ਬਾਅਦ ਕੀ ਹੋਣਾ ਹੈ, ਹੌਲੀ ਹੌਲੀ ਜਿਹੜੀ ਰਾਤ ਦਾ ਸਮਾਂ ਹੈ ਉਹ ਵੱਧਦੇ ਜਾਣਾ ਹੈ ਅਤੇ ਦਿਨ ਹੌਲੀ ਹੌਲੀ ਛੋਟੇ ਹੁੰਦੇ ਜਾਣੇ ਹੈ, ਅਤੇ 23 ਸਤੰਬਰ ਇੱਕ ਇਕੁਲੀਬੀਰੀਅਮ ਮਤਲਬ ਆਪਾਂ ਕਹਿ ਸਕਦੇ ਹਾਂ ਇੱਕ ਸਮ ਅਵਸਥਾ ਹੈਗੀ, ਦਿਨ ਅਤੇ ਰਾਤ ਦੀ ਸਮ ਅਵਸਥਾ ਹੈਗੀ। ਆਯੁਰਵੇਦ ਵੀ ਕਹਿੰਦਾ ਹੈ ਕਿ ਸਰੀਰ ਦੇ ਜਿਹੜੇ ਦੋਸ਼ ਹੈ ਵਾਤ ਪਿੱਤ ਕਫ ਜਦੋਂ ਸਮ ਅਵਸਥਾ ਵਿੱਚ ਹੁੰਦੇ ਹੈ ਕੋਈ ਵੀ ਰੋਗ ਪੈਦਾ ਨਹੀਂ ਕਰਦੇ। ਹਰ ਸਾਲ ਆਯੁਰਵੇਦ ਦਿਵਸ ਦੀ ਕੋਈ ਨਾ ਕੋਈ ਥੀਮ ਹੁੰਦੀ ਹੈ, ਆਪਾਂ ਉਸ ਨੂੰ ਫੋਲੋ ਕਰਕੇ ਆਯੁਰਵੇਦ ਦਿਵਸ ਨੂੰ ਸੈਲੀਬ੍ਰੇਟ ਕਰਦੇ ਹਾਂ, ਮਨਾਉਂਦੇ ਹਾਂ। ਇਸ ਸਾਲ ਆਯੁਰਵੇਦ ਦਿਵਸ ਦੀ ਥੀਮ ਹੈਗੀ ਆਯੁਰਵੇਦਾ ਫੋਰ ਹੈਲਦੀਅਰ ਟੁਮਾਰੋ, ਮਤਲਬ ਕਿ ਸਵਸਥ ਕੱਲ੍ਹ ਵਾਸਤੇ ਆਯੁਰਵੇਦ ਨੂੰ ਅਪਣਾਏ, ਕਿਉਂਕਿ ਆਪਾਂ ਦੇਖਦੇ ਹਾਂ, ਪਲੈਨਿੰਗ ਕਰਦੇ ਹਾਂ, ਆਪਾਂ ਘਰ ਵਿੱਚ ਵੀ ਪਲੈਨਿੰਗ ਕਰਦੇ ਹਾਂ, ਕੋਈ ਵੀ ਸਾਨੂੰ ਕੋਈ ਵੀ ਕੰਮ ਕਰਨਾ ਹੁੰਦਾ ਅਸੀਂ ਪਲੈਨਿੰਗ ਦੇ ਨਾਲ ਕਰਦੇ ਹਾਂ, ਉਹਦੇ ਬਾਰੇ ਸੋਚਦੇ ਹਾਂ, ਉਹਦੇ ਵਾਸਤੇ ਆਪਾਂ ਸਾਰਾ ਹਿਸਾਬ ਕਿਤਾਬ ਕਰਦੇ ਹਾਂ, ਪਰ ਜਦੋਂ ਗੱਲ ਆਪਣੀ ਹੈਲਥ ਵਾਸਤੇ ਆਉਂਦੀ ਹੈ ਤਾਂ ਲੋਕ ਆਪਣੇ ਆਪ ਨੂੰ ਇਗਨੋਰ ਕਰ ਲੈਂਦੇ ਹੈ। ਹੈਲਦੀਅਰ ਟੁਮਾਰੋ, ਹੈਲਦੀਅਰ ਟੁਮਾਰੋ ਦਾ ਮਤਲਬ ਕੀ ਹੈ ਕਿ ਜੇ ਆਪਾਂ ਨੂੰ ਸਵਸਥ ਰਹਿਣਾ ਤਾਂ ਉਹਦੀ ਤਿਆਰੀ ਆਪਾਂ ਨੂੰ ਅੱਜ ਕਰਨੀ ਪੈਣੀ ਹੈ, ਕਿਉਂਕਿ ਕੱਲ੍ਹ ਜਾ ਕੇ ਜੇ ਆਪਾਂ ਸੋਚਾਂਗੇ, ਬਿਮਾਰ ਹੋਣ ਦੇ ਬਾਅਦ ਆਪਾਂ ਸੋਚਾਂਗੇ ਕਿ ਆਪਾਂ ਹੈਲਦੀ ਹੋ ਜਾਈਏ, ਉਹ ਪੋਸੀਬਲ ਨਹੀਂ ਹੁੰਦਾ। ਅਤੇ ਇਸ ਕਰਕੇ ਇਹ ਥੀਮ ਜਿਹੜੀ ਹੈ ਇਹ ਆਪਣੇ ਆਪ ਵਿੱਚ ਹੀ ਬਹੁਤ ਇੱਕ ਇੰਪੋਰਟੈਂਟ ਮੈਸੇਜ ਦਿੰਦੀ ਹੈ ਸਾਰੇ ਸ਼ਰਤਾਓਂ ਨੂੰ, ਸਾਰੇ ਭਾਰਤ ਵਰਸ਼ ਨੂੰ, ਕਿ ਜੇ ਆਪਾਂ ਨੂੰ ਅੱਗੇ ਦੀ ਸੋਚਣੀ ਕਰਨੀ ਹੈ, ਅੱਗੇ ਸੋਚਣਾ ਹੈ ਕਿ ਆਪਾਂ ਹੈਲਦੀ ਕਿਸ ਤਰੀਕੇ ਨਾਲ ਰਹਿ ਸਕਦੇ ਹਾਂ, ਅਤੇ ਉਹਦੇ ਲਈ ਆਪਾਂ ਨੂੰ ਅੱਜ ਕੋਸ਼ਿਸ਼ ਕਰਨੀ ਪੈਣੀ ਹੈ। ਆਯੁਰਵੇਦ ਦਿਵਸ ਜਦੋਂ ਵੀ ਆਪਾਂ ਮਨਾਉਂਦੇ ਹਾਂ ਤਾਂ ਅਲੱਗ ਅਲੱਗ ਤਰੀਕੇ ਨਾਲ ਕੈਂਪ ਹੁੰਦੇ ਹੈ, ਹੋਰ ਸਕੂਲਾਂ ਵਿੱਚ ਜਾ ਕੇ ਗਤੀਵਿਧੀਆਂ ਹੁੰਦੀਆਂ, ਬੱਚਿਆਂ ਨੂੰ ਹੈਲਦੀ ਲਿਵਿੰਗ ਹੈਬਿਟਸ ਦੇ ਬਾਰੇ ਵਿੱਚ ਬਤਾਇਆ ਜਾਂਦਾ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਬਚਪਨ ਵਿੱਚ ਹੀ ਇੱਕ ਸਵਸਥ ਦਿਨਚਰਿਆ ਰਿਤੂਚਰਿਆ ਅਪਣਾ ਸਕਦੇ ਹੋ, ਕਿਸ ਮੌਸਮ ਵਿੱਚ ਕੀ ਖਾਣਾ ਹੈ, ਜਿਸ ਤਰੀਕੇ ਨਾਲ ਹੁਣ

ਦੀ ਇੱਕ ਖਾਸ ਵਿਸ਼ੇਸ਼ਤਾ ਕੀ ਹੈ ਕਿ ਆਯੁਰਵੇਦ ਇਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ, ਕਿਉਂਕਿ ਆਯੁਰਵੇਦ ਕਹਿੰਦਾ ਹੈ ਜੇ ਆਪਾਂ ਆਪਣੇ ਸਰੀਰ ਨੂੰ ਹੀ ਬਹੁਤ ਜ਼ਿਆਦਾ ਸਟਰੋਂਗ ਕਰ ਲਈਏ, ਉਹਦੀ ਇਮਿਊਨਿਟੀ ਆਪਣਾ ਸਟਰੋਂਗ ਕਰ ਲਈਏ, ਤਾਂ ਉਹਦੇ ਨਾਲ ਬਹੁਤ ਸਾਰੀ ਬਿਮਾਰੀਆਂ ਜਿਹੜੀ ਹੈਗੀਆਂ ਉਹ ਸਰੀਰ ਨੂੰ ਨਹੀਂ ਲੱਗ ਸਕਦੀ। ਜੇ ਆਪਾਂ ਆਪਣੇ ਸਮਾਜ ਵਿੱਚ ਹੀ ਦੇਖੀਏ, ਬਹੁਤ ਸਾਰੇ ਲੋਕ ਇਸ ਤਰੀਕੇ ਦੇ ਹੁੰਦੇ ਹੈ ਜਿਨ੍ਹਾਂ ਨੂੰ ਪੂਰੇ ਸਾਲ ਇੱਕ ਦੋ ਵਾਰੀ ਹੀ ਕੋਈ ਨਾ ਕੋਈ ਬਿਮਾਰੀ ਪਰੇਸ਼ਾਨ ਕਰਦੀ ਹੈ, ਅਤੇ ਦੂਜੇ ਲੋਕ ਇਸ ਤਰੀਕੇ ਦੇ ਵੀ ਹੁੰਦੇ ਹੈ ਜਿਹੜੇ ਹਰ ਹਫ਼ਤੇ ਕੋਈ ਨਾ ਕੋਈ ਬਿਮਾਰੀ ਦੇ ਨਾਲ ਗ੍ਰਸਿਤ ਹੁੰਦੇ ਆ, ਪਰੇਸ਼ਾਨ ਹੁੰਦੇ ਆ, ਦਵਾਈ ਲੈ ਰਹੇ ਹੁੰਦੇ ਹੈ, ਅਤੇ ਉਹਨਾਂ ਦੇ ਵਾਸਤੇ ਆਯੁਰਵੇਦ ਇੱਕ ਅਲਟਰਨੇਟਿਵ ਮੋਸਟ ਇੰਪੋਰਟੈਂਟ ਥੈਰੇਪੀ ਹੈਗੀ। ਕਿਉਂਕਿ ਜਦੋਂ ਤੱਕ ਉਹਨਾਂ ਦੀ ਇਮਿਊਨਿਟੀ ਇਨਕਰੀਜ਼ ਨਹੀਂ ਹੋਗੀ ਤਾਂ ਤੱਕ ਉਹ ਦਵਾਈਆਂ ਦੇ ਭਰੋਸੇ ਬਹੁਤ ਜ਼ਿਆਦਾ ਲੰਬੇ ਟਾਈਮ ਤੱਕ ਨਹੀਂ ਚੱਲ ਸਕਦੇ। ਅਤੇ ਆਯੁਰਵੇਦ ਵਿੱਚ ਇਸ ਤਰੀਕੇ ਦੇ ਸਾਡੇ ਯੋਗ ਹੈਗੇ ਜਿਹੜੇ ਕੋਈ ਵੀ ਇਨਸਾਨ ਲਗਾਤਾਰ ਵੀ ਖਾ ਸਕਦਾ, ਉਹ ਆਯੂ ਵਰਧਕ ਵੀ ਹੈਗੇ, ਇਮਿਊਨਿਟੀ ਵਰਧਕ ਵੀ ਹੈਗੇ, ਅਤੇ ਬਿਮਾਰੀਆਂ ਨੂੰ ਸਾਨੂੰ ਬਚਾ ਕੇ ਰੱਖ ਸਕਦੇ ਹਾਂ। ਇਸ ਦੇ ਨਾਲ ਨਾਲ ਆਯੁਰਵੇਦ ਰਿਤੂਚਰਿਆ 'ਤੇ ਵੀ ਜ਼ੋਰ ਦਿੰਦਾ ਹੈ ਕਿ ਕਿਸ ਰਿਤੂ ਵਿੱਚ ਤੁਹਾਨੂੰ ਕੀ ਖਾਣਾ ਚਾਹੀਦਾ। ਜਿਸ ਤਰੀਕੇ ਨਾਲ ਹੁਣ ਸਰਦੀ ਦੀ ਰਿਤੂ ਸਟਾਰਟ ਹੋ ਜਾਣੀ ਹੈ, ਅਤੇ ਆਪਾਂ ਸਾਰਿਆਂ ਨੂੰ ਮੂੰਗਫਲੀ ਬਹੁਤ ਵਧੀਆ ਲੱਗਣੀ ਹੈ, ਅਤੇ ਇਹੀ ਮੂੰਗਫਲੀ ਅਸੀਂ ਅਪ੍ਰੈਲ ਮਈ ਦੇ ਮਹੀਨੇ ਵਿੱਚ ਦੇਖਣਾ ਪਸੰਦ ਵੀ ਨਹੀਂ ਕਰਦੇ, ਕਿਉਂਕਿ ਇਹ ਸਾਡੇ ਸਰੀਰ ਦੀ ਐਕਸੈਪਟੈਂਸ ਹੁੰਦੀ ਹੈ ਰਿਤੂ ਦੇ ਅਨੁਸਾਰ। ਅਤੇ ਰਿਤੂ ਦੇ ਅਨੁਸਾਰ ਆਪਾਂ ਜੇ ਚੀਜ਼ ਖਾਵਾਂਗੇ, ਕਿਉਂਕਿ ਇਹ ਸਾਰੀ ਚੀਜ਼ਾਂ ਆਯੁਰਵੇਦ ਹਸਪਤਾਲ ਆਯੁਰਵੇਦ ਡਾਕਟਰ ਨੂੰ ਹੀ ਜ਼ਿਆਦਾ ਪਤਾ ਹੁੰਦੀ ਹੈ, ਅਤੇ ਜਦੋਂ ਆਪਾਂ ਆਯੁਰਵੇਦ ਕਲੀਨਿਕ 'ਤੇ ਜਾਂਦੇ ਹਾਂ, ਡਾਕਟਰ 'ਤੇ ਜਾਂਦੇ ਹਾਂ, ਹਸਪਤਾਲ ਵੀ ਜਾਂਦੇ ਹਾਂ, ਉਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਕਿ ਸਾਨੂੰ ਤੁਸੀਂ ਦੱਸਿਓ ਕਿ ਇਸ ਰਿਤੂ ਵਿੱਚ ਸਾਡੇ ਵਾਸਤੇ ਕਿਹੜਾ ਆਹਾਰ, ਕਿਹੜੀ ਖਾਣ ਦੀ ਚੀਜ਼ਾਂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਅਤੇ ਆਪਾਂ ਉਸਨੂੰ 2 ਮਹੀਨੇ ਤੱਕ ਫੋਲੋ ਕਰ ਸਕਦੇ ਹਾਂ, ਕਿਉਂਕਿ ਹਰ ਰਿਤੂ 2 ਮਹੀਨੇ ਬਾਅਦ ਚੇਂਜ ਹੋ ਜਾਂਦੀ ਹੈ। ਹੁਣ ਜਿਸ ਤਰੀਕੇ ਨਾਲ ਸ਼ਰਦ ਰਿਤੂ ਸ਼ੁਰੂ ਹੋ ਚੁੱਕੀ ਹੈ, ਉਹ ਨਵੰਬਰ ਤੱਕ ਰਹਿਣੀ ਹੈ, 15 ਨਵੰਬਰ ਦੇ ਆਸ ਪਾਸ ਤੱਕ ਰਹਿਣੀ ਹੈ, ਅਤੇ ਇਹ ਸ਼ਰਦ ਰਿਤੂ ਵਿੱਚ ਜਿਹੜਾ ਜੀਵਨ ਸ਼ੈਲੀ ਹੈ ਉਹ ਪਿੱਤ ਸ਼ਾਮਕ ਹੋਣੀ ਚਾਹੀਦੀ ਹੈ, ਅਤੇ ਉਹ ਆਪਾਂ ਡਾਕਟਰ ਨੂੰ ਜਾ ਕੇ ਮਿਲ ਕੇ, ਆਯੁਰਵੇਦ ਡਾਕਟਰ ਨੂੰ ਮਿਲ ਕੇ ਉਹਨਾਂ ਦੀ ਸਲਾਹ ਦੇ ਨਾਲ ਆਪਣਾ ਜਿਹੜਾ ਆਹਾਰ, ਕੀ ਖਾਣਾ ਹੈ, ਕੀ ਪੀਣਾ ਹੈ, ਕਿਸ ਤਰੀਕੇ ਨਾਲ ਆਪਣਾ ਲਾਈਫ ਸਪੈਂਡ ਕਰਨੀ ਹੈ, ਦਿਨ ਚਰਿਆ ਕਿਸ ਤਰੀਕੇ ਨਾਲ ਰੱਖਣੀ ਹੈ, ਉਹ ਆਪਾਂ ਅੱਛੇ ਤਰੀਕੇ ਨਾਲ ਪੁੱਛ ਕੇ, ਅਤੇ ਆਪਣੇ ਕਿਉਂਕਿ ਆਯੁਰਵੇਦ ਕੀ ਕਹਿੰਦਾ ਕਿ ਹਰ ਚੀਜ਼ ਪਰਸਨਲਾਈਜ਼ਡ ਹੈ, ਮੀਨਸ ਜੇ ਮੈਂ ਕੋਈ ਚੀਜ਼ ਕਿਸੇ ਇੱਕ ਪਰਸਨ ਨੂੰ ਕਹਿੰਦਾ ਵੀ ਤੁਹਾਡੇ ਵਾਸਤੇ ਇਹ ਚੀਜ਼ ਬਹੁਤ ਵਧੀਆ ਹੈ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਚੀਜ਼ ਪੂਰੇ ਪਰਿਵਾਰ ਵਾਸਤੇ ਜਾਂ ਪੂਰੇ ਉਹਦੇ ਆਸ ਪਾਸ ਵਾਸਤੇ ਜਿਹੜੇ ਫਰੈਂਡ ਸਰਕਲ ਹੈ ਉਹਦੇ ਵਾਸਤੇ ਵੀ ਉਹ ਚੀਜ਼ ਬਿਲਕੁਲ ਪਰਫੈਕਟ ਹੋਏਗੀ, ਕਿਉਂਕਿ ਆਯੁਰਵੇਦ ਵਾਤ ਪਿੱਤ ਕਫ ਦੇ 3 ਜਿਹੜੇ ਸਿਧਾਂਤ ਹੈ ਉਸ ਦੇ ਉੱਪਰ ਹੀ ਕੰਮ ਕਰਦਾ ਹੈ। ਹੁਣ ਕਿਸੇ ਦਾ ਸਰੀਰ ਵਾਤ ਡੋਮੀਨੈਂਟ ਹੁੰਦਾ ਹੈ, ਕਿਸੇ ਦਾ ਪਿੱਤ ਡੋਮੀਨੈਂਟ ਹੁੰਦਾ ਹੈ, ਕਿਸੇ ਦਾ ਕਫ ਡੋਮੀਨੈਂਟ ਹੁੰਦਾ ਹੈ, ਅਤੇ ਉਹਦੇ ਹਿਸਾਬ ਨਾਲ ਹੀ ਉਹਦੀ ਆਹਾਰ ਅਤੇ ਉਹਦੀ ਦਿਨਚਰਿਆ, ਉਹਦੀ ਰਿਤੂਚਰਿਆ ਡਿਸਾਈਡ ਹੋ ਜਾਂਦੀ ਹੈ। ਅਤੇ ਆਪਾਂ ਜੇ ਇਸ ਤਰੀਕੇ ਨਾਲ ਚੱਲਦੇ ਹਾਂ ਕਿ ਆਪਾਂ ਆਯੁਰਵੇਦ ਨੂੰ ਪੂਰਾ ਮੰਨ ਕੇ ਅੱਛੇ ਤਰੀਕੇ ਨਾਲ ਸਮਝ ਕੇ ਫੋਲੋ ਕਰਦੇ ਹਾਂ, ਅਤੇ ਸਾਡੀ ਜਿਹੜੀ ਦਿਨਚਰਿਆ ਹੈ, ਰਿਤੂਚਰਿਆ ਹੈ, ਉਹਨੂੰ ਫੋਲੋ ਕਰਦੇ ਹਾਂ, ਆਹਾਰ ਨੂੰ ਫੋਲੋ ਕਰਦੇ ਹਾਂ, ਅਤੇ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆ ਸਕਦੀ। ਅਤੇ ਇਸ ਆਯੁਰਵੇਦ ਦਿਵਸ ਵਿੱਚ ਜਿਹੜਾ ਇਹਦਾ ਥੀਮ ਹੈਗਾ ਆਯੁਰਵੇਦਾ ਫੋਰ ਹੈਲਦੀ ਟੁਮਾਰੋ, ਅਤੇ ਮੈਂ ਸਾਰੇ ਜਿਹੜੇ ਸਰੋਤਾ ਉਹਨਾਂ ਨੂੰ ਰਿਕੁਐਸਟ ਕਰਦਾ, ਉਹਨਾਂ ਨੂੰ ਇਨਵਾਈਟ ਵੀ ਕਰਦਾ ਕਿ ਕਿਸੇ ਨਾ ਕਿਸੇ ਆਪਣੇ ਆਯੁਰਵੇਦ ਜਿਹੜਾ ਕਲੀਨਿਕ ਹੈ ਉੱਥੇ ਜਾ ਕੇ ਆਪਣੇ ਸਰੀਰ ਦੀ ਪ੍ਰਕਿਰਤੀ ਦਾ ਐਨਾਲਿਸਿਸ ਕਰਾਈਏ, ਕਿਉਂਕਿ ਅੱਜ ਕੱਲ੍ਹ ਪ੍ਰਕਿਰਤੀ ਦੀ ਐਨਾਲਿਸਿਸ ਹੋ ਜਾਂਦਾ, ਮਸ਼ੀਨਾਂ ਆ ਗਈਆਂ ਜਿਹੜੀ ਤੁਹਾਨੂੰ ਦੱਸ ਸਕਦੀ ਹੈ ਕਿ ਤੁਹਾਡਾ ਸਰੀਰ ਵਾਤ ਡੋਮੀਨੈਂਟ ਹੈ, ਪਿੱਤ ਡੋਮੀਨੈਂਟ ਹੈ ਜਾਂ ਕਫ ਡੋਮੀਨੈਂਟ ਹੈ। ਉਸ ਪ੍ਰਕਿਰਤੀ ਦੇ ਹਿਸਾਬ ਨਾਲ ਤੁਸੀਂ ਆਪਣਾ ਡਾਇਟ ਲਾਈਫ ਸਟਾਈਲ ਚੁਣ ਸਕਦੇ ਹੋ, ਅਤੇ ਉਹਦੇ ਨਾਲ ਕੀ ਹੋਣਾ, ਤੁਹਾਨੂੰ ਫਿਊਚਰ ਵਿੱਚ ਆਉਣ ਵਾਲੀ ਜਿਹੜੀ ਪਰੇਸ਼ਾਨੀਆਂ ਹੈ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਅਤੇ ਅੱਜ ਜਿਹੜਾ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਸਵਸਥ ਭਵਿੱਖ ਦੀ ਕੀ ਤਿਆਰੀ ਜੇ ਆਪਾਂ ਕਰਨੀ ਹੈ, ਉਹ ਆਪਾਂ ਕੱਲ੍ਹ ਨਹੀਂ ਕਰਨੀ, ਉਹ ਆਪਾਂ ਅੱਜ ਤੋਂ ਹੀ ਸਟਾਰਟ ਕਰਨੀ ਹੈ ਕਿ ਆਯੁਰਵੇਦਾ ਫੋਰ ਹੈਲਦੀ ਟੁਮਾਰੋ। ਜੇ ਆਪਾਂ ਨੂੰ ਕੱਲ੍ਹ ਸਵਸਥ ਰਹਿਣਾ ਹੈ ਤਾਂ ਉਹਦੀ ਤਿਆਰੀ ਅੱਜ ਕਰਨੀ ਹੈ, ਉਹਦੇ ਵਾਸਤੇ ਪੌਸ਼ਟਿਕ ਆਹਾਰ, ਯੋਗਾਸਨ, ਪ੍ਰਾਣਾਯਾਮ, ਪ੍ਰਾਪਤ ਨੀਂਦ ਹੋਣੀ ਚਾਹੀਦੀ ਹੈ, ਅਤੇ ਮਾਨਸਿਕ ਸ਼ਾਂਤੀ ਨੂੰ ਆਪਾਂ ਜੇ ਆਪਣੇ ਦਿਨਚਰਿਆ ਵਿੱਚ ਸ਼ਾਮਿਲ ਕਰਾਂਗੇ, ਯੋਗ ਨੂੰ ਆਪਣੇ ਦਿਨਚਰਿਆ ਵਿੱਚ ਸ਼ਾਮਿਲ ਕਰਾਂਗੇ, ਅਤੇ ਅੱਜ ਜਿਹੜਾ ਹੈਗਾ ਉਹ ਸਾਡੇ ਕੱਲ੍ਹ ਅੱਛੇ ਸਵਸਥ ਦੀ ਨੀਂਹ ਬਣ ਜਾਊਗਾ। ਅਤੇ ਆਯੁਸ਼ ਮੰਤਰਾਲਾ ਵਿਭਿੰਨ ਕਾਰਜਕ੍ਰਮ ਚਲਾ ਰਿਹਾ ਹੈ, ਜਲੰਧਰ ਵਿੱਚ ਵੀ ਬਹੁਤ ਸਾਰੇ ਕਾਰਜਕ੍ਰਮ ਚੱਲ ਰਹੇ ਹੈ, ਹੋਰ ਪੰਜਾਬ ਵਿੱਚ ਵੀ ਬਹੁਤ ਕਾਰਜਕ੍ਰਮ ਚੱਲ ਰਹੇ ਹੈ, ਅਤੇ ਇਸ ਆਯੁਰਵੇਦ ਦਿਵਸ ਵਿੱਚ ਤੁਸੀਂ ਵੀ ਆਯੁਰਵੇਦ ਨੂੰ ਅਪਣਾਓ,

0: ਅਤੇ ਸਵਸਥ ਜੀਵਨ ਦੀ ਰਾਹ ਸਵਯਮ ਤੁਸੀਂ ਚੁਣੋ। ਧੰਨਵਾਦ।
1: ਆਯੁਰਵੇਦ ਦੀ ਮਹੱਤਤਾ ਬਾਰੇ ਜਾਣਕਾਰੀ ਮਿਲੀ ਜੀ।
2: ਕਿਆ ਬਾਤ ਹੈ, ਕਿਆ ਬਾਤ ਹੈ ਵੀ, ਬਹੁਤ ਸਾਰੀਆਂ ਇੱਦਾਂ ਦੇ ਟੌਪਿਕ ਵੀ ਸੀਗੇ ਜਿਹੜੇ ਸਾਨੂੰ ਪਤਾ ਹੀ ਨਹੀਂ ਸੀ।
1: ਅਤੇ ਦੋ ਬੋਲ ਸੁਣਾਉਂਦੇ ਤੁਹਾਨੂੰ।

0: ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਠਿੰਡਾ ਫੇਰੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ ਸੀ, ਉਸ ਦੇ ਕੁਝ ਸੰਪਾਦਿਤ ਅੰਸ਼ ਸੁਣਾਉਂਦੇ ਹਾਂ ਤੁਹਾਨੂੰ।
1: ਸੁਣਾਓ ਜੀ।
2: ਪੰਜਾਬ ਉਹ ਪ੍ਰਦੇਸ਼ ਹੈ ਜਿਸਨੇ ਦੇਸ਼ ਪੇ ਹੋਣੇ ਵਾਲੇ ਹਰ ਹਮਲੇ ਕੇ ਬਾਰ ਕੋ ਪਹਿਲੇ ਆਪਣੇ ਸੀਨੇ ਪੇ ਝੇਲਾ ਹੈ। ਭਾਰਤ ਪੇ ਆਂਚ ਨਾ ਆਏ ਇਸਲਈ ਪੰਜਾਬ ਨੇ ਆਪਣਾ ਸੀਨਾ ਆਗੇ ਕੀਆ ਹੈ। ਪੰਜਾਬ ਕੋ ਰਾਜ ਜਾਂ ਆਜ ਵੀ ਅਗਰ ਆਪ ਹਮਾਰੀ ਸੈਨਾ ਮੇ ਆਰਮੀ ਮੇ ਦੇਖੇ ਤੋ ਆਬਾਦੀ 2% ਹੈ, 2% ਔਰ ਫੌਜ ਮੇ 10% ਹਮਾਰਾ ਹੈ। ਮਤਲਬ ਆਜ ਵੀ ਦੇਸ਼ ਕੀ ਸੀਮਾਓਂ ਕੀ ਸੁਰੱਖਿਆ ਕਾ ਮਾਮਲਾ ਹੋਤਾ ਤੋ ਸਬਸੇ ਪਹਿਲੇ ਪੰਜਾਬ ਕਾ ਜਵਾਨ ਜਾ ਕੇ ਖੜਾ ਹੋਤਾ ਹੈ। ਔਰ ਅਗਰ ਮੈਡਲ ਵੀਰਤਾ ਕੇ ਮਿਲਤੇ ਹੈ ਤੋ ਮੈਡਲ ਮੇ 50% ਪੰਜਾਬ ਕੇ ਜਵਾਨੋਂ ਕੋ ਮਿਲਤੇ ਹੈ। ਤੋ ਮੈਂ ਪੰਜਾਬ ਕੀ ਜਨਤਾ ਕੋ ਬਾਰੰਬਾਰ ਪ੍ਰਣਾਮ ਕਰਤਾ ਹੂੰ। ਦੇਸ਼ ਕੀ ਰੱਖਿਆ ਕੇ ਲਿਏ ਜਬ ਜ਼ਰੂਰਤ ਥੀ ਕਿਸਾਨ ਭਾਈਓ ਤੋ ਯੇ ਪੰਜਾਬ ਥਾ। ਏਕ ਜਮਾਨਾ ਥਾ ਜਬ ਹਮ ਅਮੇਰਿਕਾ ਕਾ ਲਾਲ ਗੇਹੂੰ ਖਾਤੇ ਥੇ, ਜਿਸਕੋ ਸ਼ਾਇਦ ਵਹਾਂ ਕੇ ਲੋਕ ਬਾਦਲ ਸਾਹਿਬ ਖਾਤੇ ਨਹੀਂ ਹੋਂਗੇ, ਰਾਜਿੰਦਰ ਜੀ ਵੀ ਬੈਠੇ। ਵੋ ਜੋ ਲਾਲ ਗੇਹੂੰ ਆਤਾ ਥਾ ਹਮ ਵੋ ਖਾਨੇ ਪੇ ਮਜਬੂਰ ਥੇ। ਔਰ ਏਕ ਸਮੇਂ ਐਸਾ ਥਾ ਜਬ ਹਮਾਰੇ ਪ੍ਰਧਾਨ ਮੰਤਰੀ ਜੀ ਕੋ ਯੇ ਕਹਿਣਾ ਪੜਾ ਥਾ ਕਿ ਖਾਨੇ ਕੀ ਕਮੀ ਹੈ ਤੋ ਏਕ ਦਿਨ ਮਤ ਖਾਓ, ਵ੍ਰਤ ਰੱਖੋ, ਸ਼ਾਸਤਰੀ ਜੀ ਨੇ ਕਹਾ ਥਾ ਆਪਕੋ ਧਿਆਨ ਹੋਗਾ। ਲੇਕਿਨ ਯੇ ਪੰਜਾਬ ਕੇ ਕਿਸਾਨੋਂ ਕੀ ਮਿਹਨਤ ਥੀ ਕਿ ਹਰਿਤ ਕ੍ਰਾਂਤੀ ਲਾ ਕੇ ਦੇਸ਼ ਕੇ ਅੰਨ ਕੇ ਭੰਡਾਰ ਭਰ ਦੀਏ, ਗੇਹੂੰ ਕਣਕ ਕੀ ਕੋਈ ਕਮੀ ਨਹੀਂ, ਤਬ ਵੋ ਹਮਾਰੀ ਜ਼ਰੂਰਤ। ਲੇਕਿਨ ਆਜ ਜੋ ਆਪਨੇ ਕਹਾ ਕ੍ਰਾਪ ਪੈਟਰਨ ਅਗਰ ਹਮਨੇ ਨਹੀਂ ਬਦਲਾ, ਮੈਂ ਸਰਕਾਰ ਕੋ ਵੀ ਕਹਿ ਰਿਹਾ, ਸਰਕਾਰ ਕੋ, ਕੇਂਦਰ ਸਰਕਾਰ ਕੋ, ਰਾਜ ਸਰਕਾਰ ਕੋ, ਯੂਨੀਵਰਸਿਟੀ ਕੋ, ਕੇਬੀਕੇ ਕੋ, ਵੈਜ਼ਾਨਿਕੋ ਕੋ, ਸਭ ਕੋ ਮਿਲੋ, ਕਿਸਾਨੋ। ਮੈਂ ਹਮਾਰੇ ਬਾਦਲ ਸਾਹਿਬ ਬੈਠੇ, ਰਾਜਿੰਦਰ ਜੀ ਵੀ ਬੈਠੇ, ਪੰਜਾਬ ਯੂਨੀਵਰਸਿਟੀ ਕੇ ਸਾਥੀ ਵੀ ਬੈਠੇ, ਔਰ ਮੈਂ ਸੱਚਮੁੱਚ ਮੈਂ ਆਪ ਜੋ ਕਾਮ ਕਰ ਰਹੇ ਹੈ ਮੁਝੇ ਜੋ ਫੀਲਿੰਗ ਹੋਈ ਵੋ ਯੇ ਹੋਈ ਕਿ ਆਪ ਮਿਹਨਤ ਸੇ, ਮੈਂ ਆਪਸੇ ਕਹਿ ਰਹਾ ਹੂੰ, ਮੈਂ ਆਪਸੇ ਕਹਿ ਰਹਾ ਹੂੰ ਕਿ ਜੋ ਫੀਲਿੰਗ ਮੇਰੀ ਹੈ ਕਿ ਆਪ ਕਾਫੀ ਅੱਛਾ ਕਾਮ ਕਰ ਰਹੇ ਹੈ ਕੇਬੀਕੇ ਕੇ ਮਾਧਿਅਮ ਸੇ ਕਿਸਾਨੋਂ ਕੇ ਲਈ। ਜੋ ਯਹਾਂ ਬੈਠ ਕੇ ਫੀਲਿੰਗ ਹੋਈ ਔਰ ਕਿਸਾਨੋਂ ਨੇ ਬਤਾਇਆ ਤੋ ਮੁਝੇ ਅੱਛਾ ਲਗਾ। ਔਰ ਮੈਂ ਜੋ ਯਹਾਂ ਆਇਆ ਹੂੰ ਮੈਂ ਇਸ ਲਈ ਨਹੀਂ ਆਇਆ ਕਿ ਪ੍ਰਸ਼ੰਸਿਤ ਪ੍ਰਸ਼ੰਸਾ ਸੁਣੂੰ। ਨਹੀਂ ਕੋਈ ਮੰਤਰੀ ਆਤਾ ਹੈ ਤੋ ਉਨਕੇ ਕੁਛ ਅੱਛਾ ਅੱਛਾ ਬੁਲਵਾ ਦੋ। ਦੇਖੋ ਮੈਂ ਮੰਤਰੀ ਕਾ ਮਤਲਬ ਯੇ ਨਹੀਂ ਮਾਨਤਾ ਕਿ ਮੈਂ ਕੋਈ ਬੜਾ ਆਦਮੀ ਹੂੰ, ਮੰਤਰੀ ਮਤਲਬ ਆਪਣੀ ਜਨਤਾ ਕਾ ਸੇਵਕ ਹੋਤਾ ਹੈ। ਮੈਂ ਤੋ ਕਿਸਾਨੋਂ ਕਾ ਸੇਵਕ ਹੂੰ ਜੀ, ਔਰ ਕਿਸਾਨੋਂ ਕੀ ਸੇਵਾ ਹੀ ਮੇਰੇ ਲਈ ਭਗਵਾਨ ਕੀ ਪੂਜਾ ਹੈ, ਜੋ ਕਾਮ ਮੁਝੇ ਮਿਲਾ ਹੈ। ਔਰ ਇਸ ਲਈ ਮੈਂ ਕੋਸ਼ਿਸ਼ ਕਰਤਾ ਹੂੰ ਕਿ ਬੜੀ ਸਭਾਓਂ ਕੇ ਬਜਾਏ ਪੂਰੇ ਦੇਸ਼ ਮੇਂ ਮੈਂ ਕੋਸ਼ਿਸ਼ ਕਰਤਾ ਹੂੰ ਕਿ ਕਿਸਾਨੋਂ ਸੇ ਬਾਤ ਕਰੂੰ, ਖੇਤੋਂ ਮੇਂ ਜਾਊਂ, ਨਏ ਪ੍ਰਯੋਗ ਦੇਖੇ, ਜੋ ਸਮੱਸਿਆ ਆਤੀ ਹੈ ਉਸਕਾ ਸਮਾਧਾਨ ਕੈਸੇ ਹੋ ਸਕਤਾ ਹੈ। ਅਭੀ ਜੋ ਵਿਥਾ ਆਪਨੇ ਯਹਾਂ ਪ੍ਰਗਟ ਕੀ, ਪੰਜਾਬ ਵੋ ਪ੍ਰਦੇਸ਼ ਹੈ ਜਿਸਨੇ ਦੇਸ਼ ਪੇ ਹੋਣੇ ਵਾਲੇ ਹਰ ਹਮਲੇ ਕੇ ਬਾਰ ਕੋ ਪਹਿਲੇ ਆਪਣੇ ਸੀਨੇ ਪੇ ਝੇਲਾ ਹੈ। ਭਾਰਤ ਪੇ ਆਂਚ ਨਾ ਆਏ ਇਸਲਈ ਪੰਜਾਬ ਨੇ ਆਪਣਾ ਸੀਨਾ ਆਗੇ ਕੀਆ ਹੈ। ਪੰਜਾਬ ਕੋ ਰਾਜ ਜਾਂ ਆਜ ਵੀ ਅਗਰ ਆਪ ਹਮਾਰੀ ਸੈਨਾ ਮੇ ਆਰਮੀ ਮੇ ਦੇਖੇ ਤੋ ਆਬਾਦੀ 2% ਹੈ, 2% ਔਰ ਫੌਜ ਮੇ 10% ਹਮਾਰਾ ਹੈ। ਮਤਲਬ ਆਜ ਵੀ ਦੇਸ਼ ਕੀ ਸੀਮਾਓਂ ਕੀ ਸੁਰੱਖਿਆ ਕਾ ਮਾਮਲਾ ਹੋਤਾ ਤੋ ਸਬਸੇ ਪਹਿਲੇ ਪੰਜਾਬ ਕਾ ਜਵਾਨ ਜਾ ਕੇ ਖੜਾ ਹੋਤਾ ਹੈ। ਔਰ ਅਗਰ ਮੈਡਲ ਵੀਰਤਾ ਕੇ ਮਿਲਤੇ ਹੈ ਤੋ ਮੈਡਲ ਮੇ 50% ਪੰਜਾਬ ਕੇ ਜਵਾਨੋਂ ਕੋ ਮਿਲਤੇ ਹੈ। ਤੋ ਮੈਂ ਪੰਜਾਬ ਕੀ ਜਨਤਾ ਕੋ ਬਾਰੰਬਾਰ ਪ੍ਰਣਾਮ ਕਰਤਾ ਹੂੰ। ਦੇਸ਼ ਕੀ ਰੱਖਿਆ ਕੇ ਲਿਏ ਜਬ ਜ਼ਰੂਰਤ ਥੀ ਕਿਸਾਨ ਭਾਈਓ ਤੋ ਯੇ ਪੰਜਾਬ ਥਾ। ਏਕ ਜਮਾਨਾ ਥਾ ਜਬ ਹਮ ਅਮੇਰਿਕਾ ਕਾ ਲਾਲ ਗੇਹੂੰ ਖਾਤੇ ਥੇ, ਜਿਸਕੋ ਸ਼ਾਇਦ ਵਹਾਂ ਕੇ ਲੋਕ ਬਾਦਲ ਸਾਹਿਬ ਖਾਤੇ ਨਹੀਂ ਹੋਂਗੇ, ਰਾਜਿੰਦਰ ਜੀ ਵੀ ਬੈਠੇ। ਵੋ ਜੋ ਲਾਲ ਗੇਹੂੰ ਆਤਾ ਥਾ ਹਮ ਵੋ ਖਾਨੇ ਪੇ ਮਜਬੂਰ ਥੇ। ਔਰ ਏਕ ਸਮੇਂ ਐਸਾ ਥਾ ਜਬ ਹਮਾਰੇ ਪ੍ਰਧਾਨ ਮੰਤਰੀ ਜੀ ਕੋ ਯੇ ਕਹਿਣਾ ਪੜਾ ਥਾ ਕਿ ਖਾਨੇ ਕੀ ਕਮੀ ਹੈ ਤੋ ਏਕ ਦਿਨ ਮਤ ਖਾਓ, ਵ੍ਰਤ ਰੱਖੋ, ਸ਼ਾਸਤਰੀ ਜੀ ਨੇ ਕਹਾ ਥਾ ਆਪਕੋ ਧਿਆਨ ਹੋਗਾ। ਲੇਕਿਨ ਯੇ ਪੰਜਾਬ ਕੇ ਕਿਸਾਨੋਂ ਕੀ ਮਿਹਨਤ ਥੀ ਕਿ ਹਰਿਤ ਕ੍ਰਾਂਤੀ ਲਾ ਕੇ ਦੇਸ਼ ਕੇ ਅੰਨ ਕੇ ਭੰਡਾਰ ਭਰ ਦੀਏ, ਗੇਹੂੰ ਕਣਕ ਕੀ ਕੋਈ ਕਮੀ ਨਹੀਂ, ਤਬ ਵੋ ਹਮਾਰੀ ਜ਼ਰੂਰਤ। ਲੇਕਿਨ ਆਜ ਜੋ

0: ਗਿਆਨ ਕੇਂਦਰ ਬਾਹੋਵਾਲ ਨੂੰ ਬੇਨਤੀ ਆ ਕਿ ਉਹ ਵੀ ਮੰਚ ਤੇ ਨਾਲ ਆਉਣ, ਜਿਨ੍ਹਾਂ ਨੇ ਵੱਖ ਵੱਖ ਸਥਾਵਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਲੱਬਾਂ ਉਹਨਾਂ ਦੇ ਨਾਲ ਜੁੜ ਕੇ ਇਸ ਮੁਕਾਮ ਤੇ ਪਹੁੰਚੇ ਨੇ। ਸੋ ਦੋਸਤੋ, ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਇੱਕ ਏਕੜ ਦੇ ਵਿੱਚੋਂ 90,000 ਰੁਪਈਆ ਨਹੀਂ, ਇਹਨਾਂ ਨੇ 2,00,000 ਰੁਪਈਆ ਇੱਕ ਏਕੜ 'ਚੋਂ ਕਮਾਇਆ, ਤੁਹਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਨੇ। ਔਰ ਇਹਨਾਂ ਵਰਗੇ ਬਣੀਏ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਥਾ ਪ੍ਰਸੰਨਤਾ ਹੋ ਰਹੀ ਹੈ। ਸਰਦਾਰ ਜੋਬਨਜੀਤ ਸਿੰਘ ਸਪੁੱਤਰ ਸਰਦਾਰ ਗਰਜਨ ਸਿੰਘ, ਪਿੰਡ ਮਾਲਾਖੇੜੀ, ਜ਼ਿਲ੍ਹਾ ਅੰਮ੍ਰਿਤਸਰ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਬੇਨਤੀ ਆ ਵਿਕਰਮਜੀਤ ਜੀ ਨੂੰ ਕਿ ਉਹ ਵੀ ਮੰਚ 'ਤੇ ਆ ਜਾਣ। ਸਰਦਾਰ ਸਰਜੀਤ ਸਿੰਘ ਢਿੱਲੋਂ ਪੁਰਸਕਾਰ, ਜੋਬਨਦੀਪ ਸਿੰਘ ਸਪੁੱਤਰ ਸਰਦਾਰ ਗੱਜਣ ਸਿੰਘ, ਪਿੰਡ ਮਾਲਾਖੇੜੀ, ਜ਼ਿਲ੍ਹਾ ਅੰਮ੍ਰਿਤਸਰ, 32 ਸਾਲਾਂ ਨੌਜਵਾਨ ਜਿਸ ਨੇ ਬੀਟੈਕ ਕੀਤੀ ਹੋਈ ਹੈ ਔਰ ਕ੍ਰਿਸ਼ੀ ਵਿਗਿਆਨ ਤੋਂ ਟ੍ਰੇਨਿੰਗ ਲੈ ਕੇ ਇਸ ਮੁਕਾਮ ਤੱਕ ਪਹੁੰਚਾ ਹੋਇਆ। ਕੁਦਰਤੀ ਰਿਸੋਰਤਾਂ ਦੀ ਸਾਂਭ ਸੰਭਾਲ ਨੂੰ ਕਰਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਥਾਹ ਖੁਸ਼ੀ ਹੋ ਰਹੀ ਆ। ਸਰਦਾਰ ਮਨਪ੍ਰੀਤ ਸਿੰਘ ਸਪੁੱਤਰ ਸਰਦਾਰ ਮਹਿੰਦਰ ਸਿੰਘ, ਪਿੰਡ ਰਹਿਮੇ ਕੇ ਉਤਾੜ, ਬਲਾਕ ਮਮਦੋਤ, ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ, ਜਿਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਸਿਖਲਾਈ ਲੈ ਕੇ ਇਸ ਮੁਕਾਮ 'ਤੇ ਪਹੁੰਚੇ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਅਥਾਹ ਖੁਸ਼ੀ ਹੋ ਰਹੀ ਹੈ। ਸੋ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਬਾਬੂ ਸਿੰਘ ਬਰਾੜ ਬੈਸਟ ਛੱਪੜ ਅਵਾਰਡ ਵੀ ਦਿੰਦੇ ਹਾਂ। ਪਿੰਡ ਮੋਹੀ ਕਲਾਂ, ਰਾਜਪੁਰਾ ਬਲਾਕ, ਜ਼ਿਲ੍ਹਾ ਪਟਿਆਲਾ ਦੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਰਦੇ ਹੋਏ ਇਸ ਮੁਕਾਮ 'ਤੇ ਪਹੁੰਚੇ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਅਤੇ ਵੈਟਰਨਰੀ ਯੂਨੀਵਰਸਿਟੀ ਵੱਲੋਂ ਵੀ ਵੱਖ ਵੱਖ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਸਰਦਾਰ ਜਰਨੈਲ ਸਿੰਘ ਜੀ ਮੁੱਖ ਮੰਤਰੀ ਪੁਰਸਕਾਰ ਅਵਾਰਡ ਗੁਣਵੱਤਾ ਭਰਪੂਰ ਪਸ਼ੂ ਉਤਪਾਦ ਤਿਆਰ ਕਰਨ ਲਈ ਵਿਸ਼ੇਸ਼ ਤੌਰ 'ਤੇ ਇਹਨਾਂ ਦਾ ਯੋਗਦਾਨ ਜਾਣਿਆ ਜਾਂਦਾ ਹੈ ਔਰ ਗੁਰੂ ਅੰਗਦ ਦੇਵ ਅਤੇ ਵੈਟਰਨਰੀ ਯੂਨੀਵਰਸਿਟੀ ਨੂੰ ਸਰਦਾਰ ਜਰਨੈਲ ਸਿੰਘ ਨੂੰ ਇਨਾਮ ਪ੍ਰਦਾਨ ਕਰਦੇ ਹੋਏ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ। ਸਰਦਾਰ ਬਲਵਿੰਦਰ ਸਿੰਘ ਮੁੱਖ ਮੰਤਰੀ ਪੁਰਸਕਾਰ ਗਾਵਾਂ ਪਾਲਣ ਦੇ ਕਿੱਤੇ ਲਈ ਸਰਦਾਰ ਬਲਵਿੰਦਰ ਸਿੰਘ ਜੀ, ਪੁੱਤਰ ਸਰਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਗਾਵਾਂ ਦਾ ਆਧੁਨਿਕ ਫਾਰਮ ਚਲਾ ਰਹੇ ਨੇ ਔਰ ਰੋਜ਼ਾਨਾ 10 ਕੁਇੰਟਲ ਦੁੱਧ ਉਤਪਾਦ ਕਰਕੇ, ਵਧੀਆ ਦੁੱਧ ਉਤਪਾਦ ਕਰਕੇ ਲੋਕਾਂ ਦੇ ਵਿੱਚ ਦੇ ਰਹੇ ਨੇ ਔਰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੂੰ ਮਾਣ ਮਹਿਸੂਸ ਕਰ ਰਹੀ ਹੈ। ਮੁਰਗੀ ਪਾਲਣ ਲਈ ਸ੍ਰੀ ਰਾਜੇਸ਼ ਗਰਗ ਜੀ ਸਪੁੱਤਰ ਸ੍ਰੀ ਚਮਨ ਲਾਲ ਜੀ 35 ਸਾਲਾਂ ਤੋਂ ਮੁਰਗੀ ਪਾਲਣ ਦੇ ਕਿੱਤੇ ਵਿੱਚ ਲੱਗੇ ਹੋਏ ਨੇ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੂੰ ਇਹਨਾਂ ਨੂੰ ਨਾਮ ਪ੍ਰਦਾਨ ਕਰਦੇ ਹੋਏ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ।
1: ਤੇ ਕੱਲ ਦੇ ਪ੍ਰੋਗਰਾਮ ਤੇ ਮੌਸਮ ਦੀ ਹਾਲ ਬਿਆਨੀ ਵੀ ਦੱਸੋ ਜੀ ਫਿਰ।
2: ਜ਼ਰੂਰ ਜੀ, ਕੱਲ ਦੇ ਪ੍ਰੋਗਰਾਮ 'ਚ ਸਵੇਰੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਦੀ ਜਾਣਕਾਰੀ ਦਿੱਤੀ ਜਾਏਗੀ। ਸ਼ਾਮ 6:30 ਵਜੇ ਕਿਸਾਨ ਵਾਣੀ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ।
1: ਅੱਛਾ ਜੀ,
2: ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ, ਚੇਤਾਵਨੀ ਨਹੀਂ ਹੈ। ਚਲੀਏ ਜੀ ਫਿਰ।
1: ਚਲੋ ਜੀ, ਜੈ

ਮੈਂ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਹੁਣਾਂ ਵੱਲੋਂ ਗਾਈ ਗਈ ਇਹ ਗਜ਼ਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਤੇ 8 ਵਜ ਰਹੇ ਨੇ ਤੇ ਲਓ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਦੋਸਤੋ, ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਮਾਗਦਾਮਾ ਨਮਸਕਾਰ ਕਹਿਣਾ ਵਾ, ਤਹਿ ਦਿਲੋਂ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਜ਼ਿੰਦਗੀ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਸੁਣਾਂਗੇ, ਕਿਉਂਕਿ ਗੱਲ ਅਸੀਂ ਜ਼ਿੰਦਗੀ ਹਸੀਨ ਹੈ ਦੀ ਕਰਨੀ ਹੈ। ਜ਼ਿੰਦਗੀ ਦੀਆਂ ਉਤਾਰ ਚੜਾਵ ਜਿਹੜੇ ਆਉਂਦੇ ਨੇ ਉਹਨਾਂ ਦੀਆਂ ਗੱਲਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਜੋ ਤੁਹਾਡੇ ਕੰਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਤੇ ਸਭ ਤੋਂ ਪਹਿਲਾਂ ਤਾਂ ਇਹ ਮੰਨ ਲਓ ਕਿ ਜ਼ਿੰਦਗੀ ਹਸੀਨ ਹੈ, ਮੁਸਕਰਾ ਦਿਓ ਇੱਕ ਵਾਰ, ਕਿਉਂਕਿ ਜੇ ਅਸੀਂ ਮੁਸਕਰਾਵਾਂਗੇ ਨਹੀਂ ਤਾਂ ਜ਼ਿੰਦਗੀ ਹਸੀਨ ਕਿਵੇਂ ਹੋਏਗੀ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੀ। ਦੋਸਤੋ, ਜ਼ਿੰਦਗੀ ਸੱਚਮੁੱਚ ਬਹੁਤ ਹਸੀਨ ਹੈ, ਬਸ ਕਈ ਵਾਰ ਅਸੀਂ ਇਸਦੀ ਖੂਬਸੂਰਤੀ ਨੂੰ ਦੇਖਣ ਦੀ ਬਜਾਏ ਇਹਦੀਆਂ ਮੁਸ਼ਕਿਲਾਂ ਵੱਲ ਨੂੰ ਧਿਆਨ ਦੇ ਦਿੰਦੇ ਹਾਂ। ਕਦੇ ਪੈਸੇ ਦੀ ਚਿੰਤਾ, ਕਦੇ ਕੰਮ ਦੀ ਚਿੰਤਾ, ਕਦੇ ਰਿਸ਼ਤਿਆਂ ਦੀ ਚਿੰਤਾ, ਤੇ ਕਈ ਵਾਰੀ ਤਾਂ ਇੱਦਾਂ ਦੀ ਚਿੰਤਾ ਹੁੰਦੀ ਹੈ, ਅਸੀਂ ਇਹ ਸੋਚਦੇ ਹਾਂ ਕਿ ਸਾਡਾ ਬੌਸ ਕੀ ਕਹਿ ਰਿਹਾ। ਜਿੱਥੇ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਰ ਰਿਹਾ, ਕੀ ਨਹੀਂ ਕਰ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਡੂੰਘਾ ਜਿਹਾ ਸਾਹ ਲਓ ਤੇ ਆਪਣੇ ਆਪ ਨੂੰ ਕਹੋ ਕਿ ਸਭ ਕੁਝ ਚੰਗਾ ਹੈ, ਜ਼ਿੰਦਗੀ ਹਸੀਨ ਹੈ। ਤੇ ਆਓ ਫਿਰ ਹੁਣ ਤੋਂ ਪੂਰੇ 30 ਮਿੰਟ ਬਾਅਦ ਤੱਕ ਅਸੀਂ ਆਨੰਦ ਮਾਣਾਂਗੇ ਇਸ ਪ੍ਰੋਗਰਾਮ ਦਾ। ਤੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਆਨੰਦ ਮਾਣੋ ਜੀ ਇਸ ਗੀਤ।

ਜਿਹਾ ਪ੍ਰੋਗਰਾਮ ਦੀ ਸ਼ੁਰੂਆਤ ਸੋਹਣੇ ਜਿਹੇ ਗੀਤ ਦੇ ਨਾਲ ਹੋ ਗਈ ਆ। ਸਕਾਰਾਤਮਕ ਸੋਚ ਦੇ ਨਾਲ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤੇ ਉਹਦਾ ਨਤੀਜਾ ਵੀ ਸਕਾਰਾਤਮਕ ਹੀ ਹੁੰਦਾ, ਪੋਜ਼ਿਟਿਵ ਹੁੰਦਾ। ਸੋ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੁਹਾਡੇ ਸਾਹਮਣੇ ਪੇਸ਼ ਹੋ ਗਿਆ। ਨਾਮ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਅਸੀਂ ਗੱਲਾਂ ਇੱਥੇ ਪੋਜ਼ਿਟਿਵ ਕਰਨੀਆਂ, ਸਕਾਰਾਤਮਕ ਕਰਨੀਆਂ, ਚੰਗੀਆਂ ਗੱਲਾਂ ਕਰਨੀਆਂ, ਤਾਂ ਜੋ ਜਿਹੜੀਆਂ ਅਸੀਂ ਗੱਲਾਂ ਕਰੀਏ, ਜਿਹੜੀਆਂ ਗੱਲਾਂ ਉੱਤੇ ਅਸੀਂ ਅਮਲ ਕਰਨਾ, ਆਪਣੀ ਜ਼ਿੰਦਗੀ 'ਚ ਲਿਆਉਣੀਆਂ, ਉਹਦੇ ਬਾਰੇ ਗੱਲਬਾਤ ਹੋਵੇ। ਸੋ ਦੋਸਤੋ, ਹੁਣ ਗੱਲ ਕਰਦੇ ਹਾਂ ਅੱਜ ਨੂੰ ਜਿਉਣ ਦੀ। ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹੁੰਦੇ ਹਾਂ। ਆਪਣੇ ਆਪ ਨੂੰ ਪੁੱਛੋ, ਤੁਸੀਂ ਵੀ ਜ਼ਰੂਰ ਕਿਸੇ ਨਾ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹੋ। ਕੋਈ ਕਹਿੰਦਾ ਹੋਵੇਗਾ ਜਦੋਂ ਨੌਕਰੀ ਲੱਗ ਜਾਵੇਗੀ ਫਿਰ ਖੁਸ਼ੀ ਹੋਵੇਗੀ। ਕੋਈ ਕਹਿੰਦਾ ਹੈ ਕਿ ਜੇ ਮੇਰਾ ਘਰ ਬਣ ਜਾਏਗਾ ਤਾਂ ਹੋਰ ਖੁਸ਼ੀ ਹੋਏਗੀ, ਫਿਰ ਮੈਂ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਕੋਈ ਕਹਿੰਦਾ ਹੋਵੇਗਾ ਕਿ ਮੇਰੇ ਕੋਲ ਪੈਸਾ ਹੋਵੇਗਾ ਤਾਂ ਮੇਰੀ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਹੋਵੇਗਾ। ਦੋਸਤੋ, ਅਸੀਂ ਇੰਨੇ ਸਾਰੀਆਂ ਉਮੀਦਾਂ ਤਾਂ ਲਾ ਕੇ ਬਹਿ ਗਏ ਹਾਂ, ਪਰ ਸਵਾਲ

ਪਰ ਅੰਦਰੋਂ ਵਿਚਾਰੇ ਥੱਕੇ ਹੋਏ ਹੁੰਦੇ ਨੇ। ਸੋ ਦੋਸਤੋ, ਤੁਸੀਂ ਕਿਸੇ ਵੀ ਅਜਨਬੀ ਨੂੰ ਮਿਲੋ, ਤੁਸੀਂ ਇੱਕ ਕੰਮ ਜ਼ਰੂਰ ਕਰਨਾ, ਤੁਸੀਂ ਹੱਸਣਾ, ਮੁਸਕੁਰਾਉਣਾ, ਤਾਂ ਕਿ ਅਗਲੇ ਨੂੰ ਸਕੂਨ ਮਿਲੇ। ਨਰਮੀ ਨਾਲ ਬੋਲੋ, ਪਿਆਰ ਨਾਲ ਮਿਲੋ ਤੇ ਬਿਨਾਂ ਕਿਸੇ ਕਾਰਨ ਕਿਸੇ ਦਾ ਦਿਲ ਨਾ ਦਿਖਾਓ। ਕਿਸੇ ਦਾ ਹਾਲ ਚਾਲ ਪੁੱਛ ਲੈਣਾ ਹੀ ਉਹਦਾ ਦਿਨ ਬਣਾ ਦਿੰਦਾ। ਸੋ ਜ਼ਿੰਦਗੀ ਹਸੀਨ ਪ੍ਰੋਗਰਾਮ ਦੇ ਵਿੱਚ ਹੁਣ ਵਾਰੀ ਹੈ ਅਗਲੇ ਗੀਤ ਦੀ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਰਾਸ਼ਟਰੀ ਦੀਪ ਰੂਸੀ ਯੋਗਤਾ ਬਾਰੇ ਗੰਭੀਰ ਸਵਾਲ ਖੜੇ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਕਿ ਪਾਕਿਸਤਾਨ ਨੂੰ ਮਨਘੜਤ ਅਤੇ ਪ੍ਰੇਰਿਤ ਪ੍ਰਚਾਰ ਫੈਲਾਉਣ ਲਈ ਇਕ ਮੰਚ ਪ੍ਰਦਾਨ ਕਰਨ ਦੀ ਬਜਾਏ ਓਆਈਸੀ ਲਈ ਪਾਕਿਸਤਾਨ ਨੂੰ ਆਤਮ ਨਿਰੀਖਣ ਕਰਨ ਦੀ ਸਲਾਹ ਦੇਣਾ ਬਿਹਤਰ ਹੋਏਗਾ। ਮੰਤਰਾਲੇ ਨੇ ਕਿਹਾ ਕਿ ਦਹਿਸ਼ਤਗਰਦੀ ਦਾ ਸਮਰਥਨ ਤੇ ਪ੍ਰਯੋਜਿਤ ਕਰਨ ਦਾ ਪਾਕਿਸਤਾਨ ਦਾ ਇਤਿਹਾਸ ਦੁਨੀਆਂ ਨੂੰ ਪਤਾ ਹੈ ਤੇ ਇਸ ਲਈ ਉਸ ਨੂੰ ਆਪਣੇ ਨਿਯੰਤਰਣ ਵਾਲੇ ਖੇਤਰਾਂ ਤੋਂ ਲਗਾਤਾਰ ਪੈਦਾ ਹੋਣ ਵਾਲੀ ਦਹਿਸ਼ਤਗਰਦੀ ਦੇ ਖਤਰੇ ਨੂੰ ਰੋਕਣਾ ਚਾਹੀਦਾ ਹੈ। ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਚ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ। ਜ਼ਬਰਦਸਤੀ ਗੁੰਮਸ਼ੁਦਗੀ ਦੇ ਮਾਮਲੇ ਕਥਿਤ ਤੌਰ ਤੇ ਵਾਧ ਰਹੇ ਨੇ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਸੁਰੱਖਿਆ ਬਲਾਂ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ। ਇਸ ਹਫ਼ਤੇ ਦੇ ਸ਼ੁਰੂ ਵਿਚ ਰਾਵਲਕੋਟ ਵਿਚ ਦੋ ਵੱਖ ਵੱਖ ਘਟਨਾਵਾਂ ਵਾਪਰੀਆਂ ਜਿਸ ਵਿਚ ਦੋ ਮੋਟਰਸਾਈਕਲ ਸਵਾਰਾਂ ਨੂੰ ਕਥਿਤ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRR ਜਲੰਧਰ। ਕੇਂਦਰੀ ਅਮਲਾ ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਮਲਾ ਤੇ ਸਿਖਲਾਈ ਵਿਭਾਗ ਨੇ ਪਿਛਲੇ 12 ਸਾਲਾਂ ਚ 23,000 ਤੋਂ ਵੱਧ ਤਰੱਕੀਆਂ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਇਹ ਜਾਣਕਾਰੀ ਅੱਜ ਕੇਂਦਰੀ ਸਕੱਤਰੇਤ ਸਮੂਹ ਸੀ ਕਰਮਚਾਰੀ ਸੰਘ ਦੇ ਇਕ ਵਫਦ ਨਾਲ ਮੁਲਾਕਾਤ ਦੌਰਾਨ ਦਿੱਤੀ। ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਮੰਤਰੀ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਲਈ ਕੰਮ ਕਰਨ ਵਾਲਾ ਇਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਵਾਸਤੇ ਵਚਨਬੱਧ ਹੈ ਤਾਂ ਜੋ ਉਹ ਪ੍ਰੇਰਿਤ ਰਹਿਣ ਤੇ ਆਪਣੀਆਂ ਡਿਊਟੀਆਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ। ਉਨ੍ਹਾਂ ਕਿਹਾ ਕਿ ਸੇਵਾ ਤੇ ਕੇਡਰ ਨਾਲ ਸਬੰਧਤ ਮਾਮਲਿਆਂ ਉਤੇ ਕਰਮਚਾਰੀਆਂ ਦੇ ਸੁਝਾਅ ਬਹੁਤ ਮਹੱਤਵਪੂਰਨ ਨੇ ਤੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ ਜਾਣੇ ਚਾਹੀਦੇ ਨੇ। ਇਸ ਮੌਕੇ ਕਰਮਚਾਰੀਆਂ ਨੇ ਮੰਤਰੀ ਨਾਲ ਉਨ੍ਹਾਂ ਨਾਲ ਜੁੜਨ ਤੇ ਉਨ੍ਹਾਂ ਦੇ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਚ ਆਸਟ੍ਰੇਲੀਆ ਦੇ ਜਲਵਾਯੂ ਪਰਿਵਰਤਨ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਮੁਲਾਕਾਤ ਕੀਤੀ। ਸ੍ਰੀ ਬੋਵੇਨ ਇਸ ਸਾਲ 9 ਤੋਂ 20 ਨਵੰਬਰ ਤੱਕ ਤੁਰਕੀ ਚ ਹੋਣ ਵਾਲੇ ਕੌਪ 31 ਲਈ ਗੱਲਬਾਤ ਦੇ ਚੇਅਰਮੈਨ ਵੀ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਫਿਜੀ ਚ ਆਉਣ ਵਾਲੇ ਪ੍ਰੀ ਕੌਪ ਤੇ ਤੁਰਕੀ ਚ ਕੌਪ 31 ਨਾਲ ਸਬੰਧਤ ਮੁੱਖ ਮੁੱਦਿਆਂ ਤੇ ਚਰਚਾ ਕੀਤੀ। ਸ੍ਰੀ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਭਾਰਤ ਦੇ ਆਸਵੰਦ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਜੋ 26 ਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾ ਰਹੀ ਹੈ, ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਦੀ ਰਾਖੀ ਲਈ ਸਰਗਰਮ ਕਦਮ ਚੁੱਕੇ ਨੇ। ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਦੀਆਂ ਅਸਲ ਬੈਂਕਿੰਗ ਜ਼ਰੂਰਤਾਂ ਲੰਮੇ ਸਮੇਂ ਲਈ ਪ੍ਰਭਾਵਿਤ ਨਾ ਹੋਣ, ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਪੇਂਡੂ ਬੈਂਕ ਤੇ ਉਨ੍ਹਾਂ ਦੇ ਏਟੀਐਮ ਐਤਵਾਰ 27 ਸਤੰਬਰ ਨੂੰ ਆਮ ਤੌਰ ਤੇ ਖੁੱਲ੍ਹੇ ਕੰਮ ਕਰਨਗੇ। ਸਰਕਾਰ ਤੇ ਬੈਂਕ ਪ੍ਰਬੰਧਨ ਨੇ ਜਥੇਬੰਦੀਆਂ ਨੂੰ ਤਜਵੀਜ਼ਸ਼ੁਦਾ ਹੜਤਾਲ ਨੂੰ ਮੁਲਤਵੀ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਇਹ ਯਕੀਨੀ ਬਣਾਉਣ ਲਈ ਵੀ ਉਪਾਅ ਕੀਤੇ ਨੇ ਕਿ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੂਬੇ ਭਰ ਵਿਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਸੀਨੀਅਰ ਬੀਜੇਪੀ ਆਗੂ ਅਨੁਰਾਗ ਸਿੰਘ ਠਾਕੁਰ ਅੱਜ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਖੇ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕਰਨ ਤੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਦੇ ਨਾਲ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਸਮੇਤ ਪੰਜਾਬ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ਸ੍ਰੀ ਠਾਕੁਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਨੂੰ ਇਕੱਠਿਆਂ ਹੋਣਾ ਪਵੇਗਾ।
1: ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਨਸ਼ਾ ਮੁਕਤ ਪੰਜਾਬ ਕਰਨ ਲਈ ਹੋਈ ਹੈ, ਇਹ ਤਾਂ ਕੋਈ ਦੂਰ ਆਈ। ਦੂਜਾ, ਇੱਥੇ ਗੈਂਗਸਟਰ ਦੀ ਗੈਂਗ ਵਾਰ ਤੇ ਫਿਰੋਤੀ ਇਹ ਬਹੁਤ ਵੱਧ ਗਈ। ਤੀਸਰਾ, ਇੱਥੇ ਭ੍ਰਿਸ਼ਟਾਚਾਰ ਵੀ ਬਹੁਤ ਵੱਧ ਗਿਆ। ਚੌਥਾ, ਇੱਥੇ ਜਿਹੜੇ ਜਨਤਾ ਨੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਗਏ। ਪੰਜਵਾਂ, ਪੰਜਾਬ ਨੂੰ ਨਸ਼ੇ ਦੇ ਨਾਲ ਨਾਲ ਕਰਜ਼ੇ ਚ ਵੀ ਡੁਬੋਤਾ ਹੈ। ਛੇਵਾਂ, ਕਵਾਂ ਤਾਂ ਕਿਸਾਨਾਂ ਨੂੰ ਕਿਹਾ ਸੀ ਕੇਂਦਰ ਦੇਵੇ ਨਾ ਦੇਵੇ ਬਾਕੀ ਸਾਰੀਆਂ ਫਸਲਾਂ ਤੇ ਪੰਜਾਬ MSP ਦੇਗਾ। ਕੇਂਦਰ ਨੇ ਤਾਂ MSP ਦਿੱਤਾ, ਪੰਜਾਬ ਦੀ ਸਰਕਾਰ ਨੇ ਨਹੀਂ ਦਿੱਤਾ। ਭਾਰਤੀ ਜਨਤਾ ਪਾਰਟੀ ਜੋ ਵੀ ਨਿਰਣੇ ਕਰੇਗੀ ਪੰਜਾਬ ਦੇ ਹਿੱਤ ਕਰੇ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਚੰਗਾ ਭਵਿੱਖ ਦੇਣ ਦੀ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਸੀਂ ਸਹੁੰ ਖਾਧੀ ਹੈ ਤੇ ਸਹੁੰ ਤੇ ਖਰੇ ਉਤਰਾਂਗੇ।
0: ਇਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿਚ ਬੀਜੇਪੀ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੀ ਚੁਣੀ ਰੈਲੀ ਤੋਂ ਵਾਪਸ ਪਰਤਿਆਂ ਪਾਰਟੀ ਵਰਕਰਾਂ ਦੀ ਕਾਰ ਨੂੰ ਪਿੰਡ ਕੋਟ ਧਰਮੂ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ 5 ਬੀਜੇਪੀ ਨੇਤਾ ਜ਼ਖਮੀ ਹੋਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ ਚ ਤਮਗਾ ਜਿੱਤਣ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 12 ਹੋ ਗਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਸਬੰਧਤ ਉਪਕਰਨਾਂ ਦੀ ਖਰੀਦ ਵਾਸਤੇ ਭਾਰਤ ਡਾਇਨਾਮਿਕਸ ਲਿਮਟਿਡ ਨਾਲ 810 ਕਰੋੜ ਤੋਂ ਵੱਧ ਦਾ ਸਮਝੌਤਾ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਗੁਜਰਾਤ ਵਿਚ ਬ੍ਰਹਮ ਕੁਮਾਰੀਆਂ ਦੇ ਗਲੋਬਲ ਸਪਿਰਚੁਅਲ ਪੈਲੇਸ ਦਾ ਉਦਘਾਟਨ ਕੀਤਾ ਅਤੇ ਸੀਨੀਅਰ ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਖੇ ਬੀਜੇਪੀ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਯਾਤਰਾ।

0: ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪੰਜਾਬੀ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਹੁਣ ਵੱਲੋਂ ਗਾਇਆ ਹੋਇਆ ਗੀਤ ਰੋਟੀ ਖਾਧੀ ਕਿ ਨਹੀਂ ਗਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਂਦਾ ਬਾਕੀ ਸਾਰੇ ਪੁੱਛਦੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਕੜੀ 'ਤੇ 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ।

ਤੁਸੀਂ ਟਿਊਨ ਕੀਤਾ ਜਲੰਧਰ ਕੇਂਦਰ ਔਰ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦਾ, ਤੁਹਾਡੀ ਫਰਮਾਇਸ਼ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਔਰ ਅਸੀਂ ਤੁਹਾਡੀਆਂ ਫਰਮਾਇਸ਼ਾਂ ਲਵਾਂਗੇ ਵਟਸਐਪ ਰਾਹੀਂ। ਸਾਡਾ ਜਿਹੜਾ ਵਟਸਐਪ ਨੰਬਰ ਹੈ 94-655-36-077। ਜੀ ਹਾਂ, ਮੈਂ ਇੱਕ ਵਾਰ ਦੁਬਾਰਾ ਬੋਲ ਦਵਾਂ, 94-655-36-077 ਤੇ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਔਰ ਆਪਣੀਆਂ ਫਰਮਾਇਸ਼ਾਂ, ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਲੋ ਜੀ, ਇਸ ਦੇ ਨਾਲ ਹੀ ਸਾਨੂੰ ਸਾਡੇ ਜਿਹੜੇ ਪਹਿਲੇ ਸਰੋਤਾਂ ਦਾ ਜਿਹੜਾ ਮੈਸੇਜ ਆ ਗਿਆ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ। ਕਹਿੰਦੇ ਕੋਈ ਵੀ ਗੀਤ ਲਗਾ ਲਓ। ਜਲਾਲਾਬਾਦ ਵੈਸਟ ਤੋਂ ਸਾਨੂੰ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਮੈਸੇਜ ਕਰ ਰਹੇ ਨੇ, ਜੀ ਆਇਆਂ ਨੂੰ ਆਖਦੇ ਹਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਪੁਰਸ਼ੋਤਮ ਤੇ ਕਹਿੰਦੇ ਕੋਈ ਵੀ ਗੀਤ ਲਗਾ ਦਿਓ। ਔਰ ਇਸ ਦੇ ਨਾਲ ਹੀ ਪੁਸ਼ਪਿੰਦਰ ਕੁਮਾਰ ਡੂਡੀ ਵੀ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸੰਜੇ ਨਮਨ ਅਪਾਰ, ਪੂਰੀ ਡਿੰਡੀਆ ਫੈਮਿਲੀ ਸਾਨੂੰ ਮੈਸੇਜ ਕਰ ਰਹੀ ਹੈ, ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਕਹਿੰਦੇ ਕੋਈ ਵੀ ਗੀਤ ਲਗਾ ਦਿਓ। ਨਵੀਂ ਬਸਤੀ ਮੁਹੰਮਦ ਯਾਸੀਮ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੁਸੀਬ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ, ਮੁਹੰਮਦ ਕਲੀਮ ਅੰਸਾਰੀ। ਪਿਆਰ ਭਰੀ ਨਮਸਕਾਰ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਮੈਸੇਜ ਕਰਦੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾਓ ਜੀ। ਹਾਂ ਬਿਲਕੁਲ ਸੁਣਾਵਾਂਗੇ ਜੀ। ਲਓ ਜੀ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਪ੍ਰੋਗਰਾਮ ਤੁਹਾਡੇ ਫਰਮੈਸ਼ ਚੱਲ ਰਿਹਾ ਔਰ ਹੁਣੇ ਤੁਸੀਂ ਸੁਣ ਰਹੇ ਸੀ ਕੁਮਾਰ ਸ਼ਾਨੂ ਵਿਭਾ ਸ਼ਰਮਾ ਦੀ ਆਵਾਜ਼ ਦੇ ਵਿੱਚ ਕੈਸੇ ਕਹੂੰ ਕੈਸੇ ਹੋ ਤੁਮ ਇਹ ਗੀਤ ਲਓ ਜੀ ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਸਾਡੇ ਵਟਸਐਪ ਮੈਸੇਜਿਸ ਦੀ ਅਗਲਾ ਸਾਨੂੰ ਮੈਸੇਜ ਆਇਆ ਸ਼ਿਵਾਜੀ ਚੌਕ ਕਟਣੀ ਤੋਂ ਮੈਸੇਜ ਕਰਦੇ ਨੇ ਅਨਿਲ ਅਮਰ ਦਲੀਪ ਵਰਮਾ ਰਾਜੂ ਤਾਰਮਕਾਰ ਰਜਨ ਰਜਕ ਵਿਪਿਨ ਗੁਪਤਾ ਪ੍ਰਕਾਸ਼ ਸੋਨੀ ਅਰੁਣ ਕਨੋਜੀਆ ਸੰਜੇ ਸੋਨੀ ਪਵਨ ਯਾਦਵ ਸੁਨੀਲ ਜੈਨ ਲਾਲੂ ਸੋਨਾ ਮੋਨਾ ਹਨੀ ਯਸ ਸੋਮਿਆ ਅਤੇ ਉਹਨਾਂ ਦੇ ਮੰਮਾ ਪਾਪਾ ਕਹਿੰਦੇ ਨੇ ਕੋਈ ਵੀ ਗੀਤ ਲਗਾ ਦਿਓ ਜੀ ਹਾਂ ਬਿਲਕੁਲ ਲਗਾਵਾਂਗੇ ਤੁਹਾਡੀ ਫਰਮਾਇਸ਼ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ ਉਸ ਤੋਂ ਅਗਲਾ ਜਿਹੜਾ ਮੈਸੇਜ ਆਇਆ ਪਟੇਲ ਨਗਰ ਮਲੋਟ ਤੋਂ ਮੈਸੇਜ ਕਰਦੇ ਨੇ ਡਾਕਟਰ ਰਮੇਸ਼ ਕੁਮਾਰ ਜਾਜੂਰੀਆ ਗੀਤਾ ਰਾਣੀ ਜਜੂਰੀਆ ਗਗਨਦੀਪ ਜਜੂਰੀਆ ਆਰੂ ਜਜੂਰੀਆ ਅਤੇ ਗੁੱਡੂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਨਵਤੇਜ ਸਿੰਘ ਬਰਾੜ ਪਿੰਡ ਕਲਕਲਾ ਜ਼ਿਲ੍ਹਾ ਮੋਗਾ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਹਿੰਦੇ ਕੋਈ ਵੀ ਗੀਤ ਲਗਾ ਦਿਓ ਜੀ ਇਸੇ ਤਰ੍ਹਾਂ ਜੇ ਤੁਸੀਂ ਵੀ ਸਾਡੇ ਤੱਕ ਜੁੜਨਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਮੈਸੇਜ ਸਾਨੂੰ ਵਟਸਐਪ 'ਤੇ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਇਸਲਾਮ ਵਾਲਾ ਫਾਜ਼ਿਲਕਾ ਤੋਂ ਮੈਸੇਜ ਆਇਆ ਸੋਨ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗੁਨ ਰਾਠੀ

ਜੀ ਹੁਣ ਤੁਸੀਂ ਸੁਣ ਰਹੇ ਸੀ ਉਦਿਤ ਨਾਰਾਇਣ ਅਲਕਾ ਯਾਗਨਿਕ ਦੇਖੋ ਦੇਖੋ ਜਾਨਮ ਇਹ ਗੀਤ ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ। ਲੈ ਹੁਣ ਵੇਲਾ ਹੋ ਗਿਆ ਸਾਡੇ ਅਗਲੇ ਜਿਹੜੇ ਮੈਸੇਜ ਕਰਤਾ ਸਰੋਤਿਆਂ ਦੇ ਮੈਸੇਜ ਪੜ੍ਹਨ ਦਾ। ਮੈਸੇਜ ਕਰਦੇ ਨੇ ਸਹਾਰਨਪੁਰ ਤੋਂ ਸੋਨਾਲੀ ਨਾਰੰਗ, ਸੁਰੇਸ਼ ਨਾਰੰਗ, ਆਸ਼ਾ ਨਾਰੰਗ ਕਹਿੰਦੇ ਕੌਣ ਹੋ ਤੁਮ ਜੋ ਦਿਲ ਮੇਂ ਸਮਾਏ ਜਾਤੇ ਹੋ। ਫਿਲਮ ਮਸ਼ੂਬ ਤੋਂ ਜੀ ਹਾਂ ਬਿਲਕੁਲ ਤੁਹਾਡੀ ਇਹ ਫਰਮਾਇਸ਼ ਪੂਰੀ ਕਰਾਂਗੇ। ਔਰ ਇਸ ਤੋਂ ਬਾਅਦ ਸਾਨੂੰ ਮੈਸੇਜ ਕਰਦੇ ਨੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਮੈਸੇਜ ਆ ਰਿਹਾ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਔਰ ਇਸ ਤੋਂ ਬਾਅਦ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ, ਪ੍ਰਾਂਜਲ ਰਾਏ ਜੀ ਹਾਂ ਬਿਲਕੁਲ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ। ਇਸ ਤੋਂ ਬਾਅਦ ਹਰਜਿੰਦਰ ਸ਼ਿੰਦਾ, ਜਸਬੀਰ ਜੱਸੀ, ਸੀਤਾ ਅਤੇ ਗੀਤਾ ਸਾਨੂੰ ਮੈਸੇਜ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮਹਾਰਾਸ਼ਟਰ ਤੋਂ ਮੈਸੇਜ ਆਇਆ ਸੁਪਾਨ ਤਾਇੜੇ, ਪੀ ਐਸ ਨਹਾਵਰ, ਮੋਹਨ ਵਸੰਤ ਰਾਵ ਸਾਨੂੰ ਮੈਸੇਜ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਵਾਸਤੇ ਤੁਹਾਡਾ, ਔਰ ਤੁਹਾਡੀਆਂ ਫਰਮਾਇਸ਼ਾਂ ਬਿਲਕੁਲ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਮ ਵੱਲੋਂ ਮੈਸੇਜ ਆਇਆ ਕਹਿੰਦੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਕਿਉਂਕਿ ਪ੍ਰੋਗਰਾਮ ਤੁਹਾਡਾ, ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਕਰਦੇ ਆ ਰਹੇ ਹਾਂ ਔਰ ਕਰਾਂਗੇ ਵੀ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ ਪੁਰੀ, ਵੀ ਪੀ ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, ਬੀ ਕੇ ਪੁਰੀ, ਕੈਲਾਸ਼ ਪੁਰੀ, ਨੀਲਮ ਪੁਰੀ, ਰਮਾ ਪੁਰੀ, ਪਾਲੀ ਪੁਰੀ, ਸੁਨੀਲ ਪਾਠਕ, ਵੀ ਕੇ ਪੁਰੀ ਅਤੇ ਵਿਨੋਦ ਪੁਰੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਵਾਸਤੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਫ ਖੁਰਾਨਾ, ਐਸ ਕੇ ਪੱਪੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਆਕਲੀ ਦੀਵਾਨ, ਭਾਈ ਰਾਮ ਲਾਲ ਚੰਦਰਵੰਸ਼ੀ, ਸ਼੍ਰੀਮਤੀ ਕ੍ਰਿਸ਼ਨਾ ਚੰਦਰਵੰਸ਼ੀ, ਕਾਜਲ ਮੀਨਾਕਸ਼ੀ

ਜੀ ਹਾਂ, ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੇ ਵਿੱਚ ਅਭਿਜੀਤ ਅਤੇ ਕਵਿਤਾ ਹੋਣਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਕੌਣ ਹੋ ਤੋ ਮੈਂ ਗੀਤ। ਅੱਜ ਤੋਂ ਬਾਅਦ ਹੁਣ ਵਾਰੀ ਹੈ ਸਾਡੇ ਵਟਸਐਪ ਮੈਸੇਜਿਸ ਪੜ੍ਹਨ ਦੀ। ਜਿਹੜਾ ਮੈਸੇਜ ਆਇਆ ਸਾਨੂੰ, ਕਹਿੰਦੇ ਨੇ ਕਿ ਫਿਲਮ ਦਾ ਨਾਮ ਯਾਰਾਨਾ ਤੇਰੇ ਜੈਸਾ ਯਾਰ ਕਹਾਂ, ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਾ ਦਿਓ। ਮੈਸੇਜ ਕਰਦੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਅਤੇ ਹਰਮਨ ਅਤੇ ਪੂਰੇ ਪਰਿਵਾਰ ਵੱਲੋਂ ਮੈਸੇਜ ਹੈ। ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਮੈਸੇਜ ਆਇਆ ਅੰਬਾਲੇ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ ਅਤੇ ਗੁਰਕੀਰਤ, ਰਾਹੁਲ, ਗੁਰਸ਼ਬਦ ਸਿੰਘ ਰਾਹੁਲ ਸਾਨੂੰ ਮੈਸੇਜ ਕਰਦੇ ਨੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਅਵਤਾਰ ਸਿੰਘ ਪੰਨੂ, ਮਠੌਲਾ, ਜ਼ਿਲ੍ਹਾ ਗੁਰਦਾਸਪੁਰ ਤੋਂ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਮੈਸੇਜ ਆਇਆ ਸਾਨੂੰ ਜਾਫਰਾਬਾਦ ਤੋਂ, ਮੈਸੇਜ ਕਰਦੇ ਨੇ ਡਾਕਟਰ ਪ੍ਰਸ਼ਾਂਤ ਰਾਜੇ ਯਾਦਵ ਦੇਸ਼ਮੁਖ, ਸ਼੍ਰੀ ਸੁਧਾਕਰ ਰਜੇ ਦੇਸ਼ਮੁਖ, ਕੁਮਾਰ ਸੰਚਿਤ, ਪ੍ਰਥਮੇਸ਼, ਹਰਸ਼ਿਤਾ, ਸਾਨਵੀ ਅਤੇ ਪ੍ਰਣਾਲੀ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ, ਸੁਮੇਧ ਕੁਮਾਰ ਦਾਮੋਦਰ, ਸਾਧਨਾ ਪਾਟਿਲ। ਜੀ ਹਾਂ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ। ਔਰ ਹੁਣ ਵਾਰੀ ਹੈ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਦੀ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ, ਤੇਰੇ ਜੈਸਾ ਯਾਰ ਕਹਾਂ। ਅਤੇ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼, ਤੁਸੀਂ ਵੀ ਜੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣੀ ਹੈ ਤਾਂ ਹੁਣੇ ਤੁਸੀਂ ਵਟਸਐਪ ਸਾਨੂੰ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9465536077, 9465536077, ਮਿਲਾ ਕੇ ਸਾਡੇ ਤੱਕ ਪਹੁੰਚੋ ਅਤੇ ਆਪਣੀ ਫਰਮਾਇਸ਼ ਪੂਰੀ ਕਰਵਾਓ। ਲਓ ਜੀ, ਸਾਨੂੰ ਜਿਹੜੇ ਮੈਸੇਜ ਕਰਦੇ ਨੇ ਮੈਸੇਜ ਕਰ ਰਹੇ ਨੇ, ਕਹਿੰਦੇ ਨੇ ਕਿ ਫਿਲਮ ਫਰਜ਼ ਦੇ ਵਿੱਚੋਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਾ ਦਿਓ ਸਾਨੂੰ, ਤੁਮਸੇ ਉਹ ਹਸੀਨਾ ਕਭੀ ਮੁਹੱਬਤ ਨਾਮ ਨੇ ਕਰਨੀ ਥੀ। ਜੀ ਹਾਂ, ਬਿਲਕੁਲ ਸੁਣਾਵਾਂਗੇ। ਸ਼ਾਸਤਰੀ ਨਗਰ ਬੀੜ ਸ਼ਹਿਰ ਤੋਂ ਮੈਸੇਜ ਕਰ ਰਹੇ ਨੇ ਕਿਸ਼ਨ ਸਪਕਾਲ, ਆਸ਼ਾ ਸਪਕਾਲ, ਸੋਨੀਆ ਸਪਕਾਲ, ਸਾਈਰਾਜ ਸਪਕਾਲ, ਵਿਸ਼ਾਲ ਸਪਕਾਲ ਮੈਸੇਜ ਕਰ ਰਹੇ ਨੇ। ਬਹੁਤ ਜ਼ਿਆਦਾ ਧੰਨਵਾਦ ਹੈ ਤੁਹਾਡਾ। ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡੀ ਫਰਮਾਇਸ਼ ਵਿੱਚ ਕਹਿੰਦੇ ਕੋਈ ਵੀ ਆਪਣਾ ਗੀਤ, ਆਪਣੇ ਮਨ ਪਸੰਦੀਦਾ ਗੀਤ ਸੁਣਾ ਦਿਓ। ਨਰਮਦਾ ਪਾਰਕ ਮੰਗਲ ਵੇੜਾ ਤੋਂ ਮੈਸੇਜ ਕਰਦੇ ਨੇ ਮਾਸਟਰ ਅਲਿਮ ਪਟੇਲ, ਮੁਜਾਹਿਦ ਪਟੇਲ, ਨਦੀਮ ਪਟੇਲ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ। ਔਰ ਹੁਣ ਵੇਲਾ ਹੋ ਗਿਆ ਸਾਡੇ ਅਗਲੇ ਗੀਤ ਦਾ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਅਗਰ ਮੇਰੇ ਦਿਲ ਨੇ
1: ਲਓ ਜੀ ਹੁਣ ਵੇਲਾ ਹੋ ਗਿਆ ਇਸ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ ਫਿਰ ਮਿਲਾਂਗੇ ਇਸੇ ਜੋਸ਼ ਦੇ ਨਾਲ ਇਸੇ ਮੁਹੱਬਤ ਦੇ ਨਾਲ ਨਮਸਕਾਰ ਮੀਡੀਅਮ ਵੇਵ 343 ਸ਼ਹਿਰ 6 ਮੀਟਰ ਯਾਨੀ 873 ਕਿਲੋ ਹਰਟਸ DRM 864 ਕਿਲੋ ਹਰਟਸ ਅਤੇ DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 11 ਵੱਜ ਰਹੇ ਨੇ ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ

0: along with associated equipment for Indian Air Force. The contract was signed in the presence of Defence Secretary Rajesh Kumar Singh in New Delhi today. The delivery of SAT-SAW is scheduled between 2027-2028 and 2028-2029. SAT-SAW is an air-to-ground precision guided glide bomb which can be launched from platforms like Jaguar, Hawk and Su-30 MKI and has the capability to neutralize enemy airfields from a long standoff range. Indigenously designed and developed by DRDO, the system will have an indigenous content of 60% along with indigenation of subsystems like initial measurement unit, long impact delay fuse and twin stow carrier to further boost self-reliance in defense. The Election Commission has said that all the decisions including the electoral roll revision were taken unanimously. The Commission informed that it has taken numerous decisions, introduced around 40 new initiatives and undertaken many electoral reforms including special intensive revision in the recent months across the country. The Commission emphasized that difference in views and observations are a normal part of deliberation in any institution and it is a part of the decision-making process before taking a final decision. It said every officer of the Commission is fully authorized to give his suggestions to the Commission for improving the electoral system. In Rajasthan, a major fire broke out at a chemical factory in Jodhpur today evening, with at least 13 fire brigade personnel injured in an explosion during firefighting efforts. The fire spread rapidly as drums of an inflammable chemical stored at the premises caught fire, triggering multiple explosions, police said. Around 10 fire tenders rushed to the spot. While firefighters were trying to control the blaze, an explosion occurred in one of the chemical drums, leaving at least 13 firefighters burn injuries. The injured were taken to hospital. India's men's badminton team won the bronze medal after losing 1-3 to China in the semi-final at Aichi, Japan today. With this win, India's medal tally has risen to 12 medals, 1 gold, 5 silver and 6 bronze. Union Home Minister Amit Shah congratulated the Indian men's badminton team for their performances at the Asian Games. And that is the end of this news bulletin.
1: DTD Punjabi Prasaran Seva da eh chalanda kendre te tusi sun rahe ho Akashvani Punjab. Is vele raat te 11:10 minute ho gaye ne te vela ho gaya ji tuhade Harman Pyare program Sukata. ਅੱਜ ਦਾ ਸੁਕਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸੋ ਦੋਸਤੋ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਂ ਦੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ ਹੈ ਜੀ 0181 2341 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 94656536077 ਯਾਨੀ ਕਿ 9465536077 ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਜੀ ਆਪਣਾ ਨਾਮ ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਅਤੇ ਜਿੱਦਾਂ ਹੀ ਮੈਸੇਜ ਸਾਡੇ 'ਤੇ ਪਹੁੰਚੇਗਾ ਇਸ ਮੈਸੇਜ ਨੂੰ ਅਸੀਂ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਅਤੇ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਸੋ ਜਦ ਤੱਕ ਪਹਿਲੇ ਕਾਲਰ ਦੋਸਤ ਦੀ ਸਾਈਡ 'ਤੇ ਕਾਲ ਪਹੁੰਚਦੀ ਹੈ ਅਤੇ ਕੁਝ ਦੋਸਤਾਂ ਦੇ ਮੈਸੇਜ ਆਉਂਦੇ ਨੇ ਤਦ ਤੱਕ ਆਪਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ

ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਕੀਤਾ ਜਾ ਕਰ ਸੀ ਬੱਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡੇ ਦੋਸਤ ਅਰੁਣ ਤੁਹਾਡੇ ਨਾਲ ਜੁੜਿਆ ਹੋਇਆ ਇਸ ਵੇਲੇ। ਸੋ ਦੋਸਤੋ, ਮੈਂ ਹੁਣੇ ਹੁਣੇ ਦੱਸਿਆ ਸੀਗਾ ਕਿ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0181 23 41 141। ਪਰ ਇਹ ਨੰਬਰ ਨਹੀਂ ਹੈਗਾ ਕਿਉਂਕਿ ਕੁਝ ਤਕਨੀਕੀ ਖਰਾਬੀ ਦੇ ਕਰਕੇ ਇਹ ਨੰਬਰ ਜਿਹੜਾ ਹੈ ਸੇਵਾ ਦੇ ਵਿੱਚ ਨਹੀਂ ਹੈ। ਸੋ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0181 28 13 074, ਯਾਨੀ ਕਿ 01812813074।

0: ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਬਿਲਕੁਲ ਉਸੇ ਤਰ੍ਹਾਂ ਜੀ ਅਗਲੇ ਦੋਸਤ ਜਿਹੜੇ ਸਾਡੇ ਕੋਲ ਪਹਿਲੇ ਦੋਸਤ ਪਹੁੰਚੇ ਨੇ, ਲਓ ਜੀ ਰਿੰਗ ਆ ਗਈ ਸਾਡੇ ਤੋਂ, ਦੇਖਦੇ ਕੌਣ ਆਏ ਨੇ। ਹੈਲੋ
1: ਹੈਲੋ
0: ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਮੈਂ
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਆ? ਬਿਲਕੁਲ ਠੀਕ ਹੈ, ਡੱਬੀ ਤੇ ਫਰਮਾ ਦੇਣਾ, ਗਰਮੀ ਬੜੀ ਵੈਸੇ, ਡੱਬੀ ਮੋਰੀਆਂ ਕਰਨੀਆਂ ਪੈਣੀਆਂ, ਹਵਾ ਹਵਾ ਲੱਗਦੀ ਰਹੇ। ਬਿਲਕੁਲ ਸਹੀ ਗੱਲ ਹੈ ਜੀ, ਚਲੋ ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ,
1: ਥੈਂਕ ਯੂ ਜੀ।
0: ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਆਪਣੇ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਰਹੇ ਨੇ, ਕਿਉਂਕਿ ਵਟਸਐਪ 'ਤੇ ਵੀ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਸਾਡੇ ਤਾਈਂ ਪਹੁੰਚਣੇ ਸ਼ੁਰੂ ਹੋ ਗਏ ਨੇ। ਸੋ ਸਭ ਤੋਂ ਪਹਿਲਾਂ ਮੈਸੇਜ ਜਿਹੜਾ ਸਾਡੇ ਤਾਈਂ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਇਹ ਭੇਜਣ ਵਾਲੇ ਨੇ ਜੀ ਸੁਨੀਲ ਪਾਠਕ ਜੀ, ਇਹਨਾਂ ਦੇ ਨਾਲ ਨੇ ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ। ਔਰ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਕੁਮਾਰ ਹੈੜਾ ਸਹਾਰਨਪੁਰ ਤੋਂ, ਭੇਜਿਆ ਹੈ ਸੈਯਦ ਮਸਰੂਰ ਸਾਹਿਬ ਨੇ। ਇਹਨਾਂ ਦੇ ਨਾਲ ਜੀ ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ ਅਤੇ ਇਬਰਾਹਿਮ ਸਦਾਮ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਜੀ, ਇਹ ਮੈਸੇਜ ਵੀ ਦੇਖ ਲੈਂਦੇ ਕਿੱਥੋਂ ਆਇਆ ਜੀ। ਇਹ ਮੈਸੇਜ ਸਾਡੇ ਤਾਈਂ ਆਇਆ ਹੈ ਮਜਨੂੰ ਦਾ ਟੀਲਾ ਤੋਂ, ਭੇਜਣ ਵਾਲੇ ਨੇ ਜੀ ਕਮਲ ਬਲੂਜਾ ਜੀ। ਇਹਨਾਂ ਦੇ ਨਾਲ ਨੇ ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਕੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਤ ਅਮਰਿੰਦਰ ਗਿੱਲ ਸਾਹਿਬ ਦੇ ਅਭਿਆਸ ਦੇ ਵਿੱਚ।

0: ਬਿਲਕੁਲ ਜੀ, ਸੋਹਣੇ ਜਿਹੇ ਗੱਭਰੂ ਨੂੰ ਅੜੀਏ ਰੱਖ ਲਿਆ ਡੱਬੇ ਦੇ ਵਿੱਚ ਪਾ ਕੇ। ਕਿਤੇ ਜਗ੍ਹਾ ਰਿਹਾ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੌਗਾਤ ਦਾ ਨੰਬਰ ਸਾਡਾ ਜੀ 0181-2813074। ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ। ਬਹੁਤ ਸ਼ੁਕਰੀਆ। ਬਿਲਕੁਲ ਜੀ ਬਿਲਕੁਲ, ਦੂਜੀ ਕਾਲ ਲੱਗ ਗਈ ਤੁਹਾਡੀ। ਤੇ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ।
0: ਚਲੋ ਜੀ, ਸਾਡੇ ਬਹੁਤ ਵਧੀਆ ਨੇ। ਤੇ ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ?
1: ਬਹੁਤ ਵਧੀਆ।
0: ਚਲੋ ਬਹੁਤ ਵਧੀਆ ਜੀ, ਨਿਕਲਣਾ ਚਾਹੀਦਾ ਸਮਾਂ ਜਿਹੜਾ ਉਹ ਵਧੀਆ ਤਰੀਕੇ ਨਾਲ ਨਿਕਲ ਜਾਵੇ ਸਬਰ ਦੇ ਨਾਲ, ਤੇ ਬਹੁਤ ਵਧੀਆ ਰਹਿੰਦਾ। ਹਾਂਜੀ ਹਾਂਜੀ, ਬਿਲਕੁਲ ਕਰਾਂਗੇ ਜੀ। ਹੈਲੋ
2: ਹੈਲੋ,
0: ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਭੂਮੀ ਪੂਰਵੀ, ਨਾਮ ਸਮਝ ਨਹੀਂ ਆਇਆ ਮੈਨੂੰ। ਹਾਂਜੀ, ਅੱਛਾ ਅੱਛਾ, ਨਾਮ ਨਹੀਂ ਮੈਨੂੰ ਸਮਝ ਆਇਆ ਵੀ ਕੀ ਦੱਸ ਰਹੀ ਸੀ, ਦੁਬਾਰਾ ਦੱਸੋ। ਧਨਵੀ, ਜਨਨੀ, ਅੱਛਾ ਅੱਛਾ ਅੱਛਾ, ਲੈ ਗਲਤ ਵਿੱਚ ਰਹਿ ਗਈ ਫਿਰ ਸਾਡੀ ਇਹ। ਚਲੋ ਕੋਈ ਨੀ, ਅਗਲੀ ਵਾਰੀ ਕਰ ਲਾਂਗੇ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ
1: ਹੋ?
0: ਹਾਂਜੀ, ਤੁਹਾਡੀ ਆਵਾਜ਼ ਬਿੱਟੂ ਜੀ ਕੱਟ ਕੱਟ ਕੇ ਆ ਰਹੀ ਥੋੜ੍ਹੀ ਜਿਹੀ ਆਵਾਜ਼। ਕਾਲੇ ਰੰਗ ਦਾ ਪਰਾਂਦਾ, ਬਿਲਕੁਲ ਠੀਕ ਹੈ। ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ ਜੀ, ਆਪਾਂ ਗੱਲ ਅਗਲੀ ਵਾਰੀ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ, ਓਕੇ, ਬਾਏ ਬਾਏ।

0: ਬਿਲਕੁਲ ਜੀ, ਟੌਹਰ ਬਣ ਜਾਓ, ਸਾਡੀ ਟੌਹਰ ਬਣ ਜਾਓ। ਗੀਤ ਇੰਜੋਏ ਕਰ ਰਹੇ ਹੋ ਰਵਿੰਦਰ ਗਰੇਵਾਲ ਸਾਹਿਬ ਦੀ ਆਵਾਜ਼ ਵਿੱਚ, ਇਹ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡਾ ਨੰਬਰ ਹੈ ਜੀ 0181 3174, ਯਾਨੀ ਕਿ 0181 2813074। ਸੋ ਇਹ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ ਮਹਾਰਾਜ
0: ਜੀ, ਕੌਣ ਜੀ? ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਕਾਲ ਕਰਨ ਦੇ ਲਈ। ਤੇ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚਣਾ ਜੀ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ।

0: ਸੁਪਰ ਕੂਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ। ਸਾਡਾ ਨੰਬਰ ਹੈ ਜੀ 0181 2813074, ਯਾਨੀ ਕਿ 0181 2813074। ਸੋ ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਦੇ ਨਾਲ ਕਰਨਾ ਵਾਦਾ। ਸੋ ਬਿਲਕੁਲ ਉਸੇ ਤਰ੍ਹਾਂ ਜੀ ਇੱਕ ਦੋਸਤ ਸਾਡੇ ਨਾਲ ਜੁੜ ਗਏ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਚਲੋ ਵਧੀਆ ਹੋਣੇ ਚਾਹੀਦੇ। ਤੇ ਹੋਰ ਚੰਡੀਗੜ੍ਹ ਦੇ ਕੀ ਹਾਲ ਨੇ?
1: ਮੈਂ ਠੀਕ ਹਾਂ ਸਰ, ਮੌਸਮ ਚੇਂਜ ਹੋ ਰਿਹਾ ਸਰ।
0: ਨਾ ਬਿਲਕੁਲ, ਮੌਸਮ ਤਾਂ ਥੋੜਾ ਥੋੜਾ ਠੰਡਾ ਹੋ ਗਿਆ। ਤੇ ਕੰਮਕਾਜ ਕਿਵੇਂ ਚੱਲ ਰਿਹਾ?
1: ਠੀਕ ਹੈ ਜੀ, ਕੰਮਕਾਜ ਵਧੀਆ।
0: ਚਲੋ ਚੱਲਣਾ ਚਾਹੀਦਾ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਬਿਲਕੁਲ ਜੀ, ਰੋਟੀ ਖਾਧੀ ਹੈ ਕਿ ਨਹੀਂ, ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਂਦਾ, ਬਾਕੀ ਸਾਰੇ ਪੁੱਛਦੇ। ਕੀਤਾ ਜਾ ਕਰਿਆ ਰਣਜੀਤ ਬਾਵਾ ਹੁਣਾਂ ਦੀ ਆਵਾਜ਼ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ। ਸੁਗਾਤ ਅਤੇ ਵਟਸਐਪ ਮੈਸੇਜਿਸ ਸਾਡੇ ਤਾਈਂ ਜਿਵੇਂ ਜਿਵੇਂ ਪਹੁੰਚ ਰਹੇ ਨੇ, ਸੋ ਅਗਲਾ ਮੈਸੇਜ ਵੀ ਸਾਡੇ ਕੋਲ ਆ ਗਿਆ ਜੀ। ਦੇਖਦੇ ਹਾਂ ਕਿੱਥੋਂ ਆਇਆ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਜੀ ਆਸ਼ਾ ਪਾਠਕ ਜੀ। ਔਰ ਬੜਾ ਹੀ ਪਿਆਰਾ ਜਿਹਾ ਮੈਸੇਜ ਹਰ ਵਾਰ ਦੀ ਤਰ੍ਹਾਂ ਸਾਡੇ ਤਾਈਂ ਪਹੁੰਚ ਗਿਆ ਜੀ, ਬੜੀਆਂ ਸਾਰੀਆਂ ਇਹਦੇ ਦੁਆਵਾਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ, ਔਰ ਇਹਨਾਂ ਨੇ ਫਰਮਾਇਸ਼ ਕੀਤੀ ਹੈ ਲਖਵਿੰਦਰ ਵਡਾਰੀ ਸਾਹਿਬ ਦੀ ਆਵਾਜ਼ ਵਿੱਚ ਗੀਤ ਦੀ, ਅਤੇ ਆਪਾਂ ਬਿਲਕੁਲ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਇਸ ਅਗਲੇ ਪਿਆਰੇ ਜਿਹੇ ਗੀਤ ਦੇ ਨਾਲ।

0: ਬਿਲਕੁਲ ਜੀ, ਖੜੀ ਮੈਂ ਕੰਡੇ ਉੱਤੇ ਮਹਿਰ ਮਾਵੇ ਆ ਜਾਕਾ ਤੋਂ ਦੀ ਖੜੀ ਕੀਤਾ ਜਗਤ ਲਖਵਿੰਦਰ ਵਡਾਲੀ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੋ ਕਾਰ ਤੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਮਿਹਰਬਾਨੀ ਜੀ
0: ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਹਾਂਜੀ ਕਟਾਰੀਆ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬੜੇ ਵਧੀਆ ਨੇ ਹਾਲ ਜੀ।
0: ਚਲੋ ਵਧੀਆ ਹੋਣੇ ਚਾਹੀਦੇ, ਤੇ ਮੌਸਮ 'ਚ ਫਰਕ ਪਿਆ ਨਹੀਂ ਵੈਸੇ ਖਾਸ, ਪਰ ਮਲੋਟ ਦੇ ਕੀ ਹਾਲ ਚਾਲ ਨੇ?
1: ਮਲੋਟ 'ਚ ਗਰਮੀ ਥੋੜ੍ਹਾ 19-21 ਦਾ ਫਰਕ ਹੈਗਾ, ਜ਼ਿਆਦਾ ਗਰਮੀ ਹੈਗੀ ਹੈ।
0: ਸ਼ਾਮ ਦੇ ਵੇਲੇ ਥੋੜ੍ਹਾ ਜਿਹਾ ਜਿਹੜਾ ਠੰਡਾ ਹੋਣ ਲੱਗ ਗਿਆ ਮੌਸਮ ਨਾ।
1: ਹਾਂ ਮਾਮੂਲੀ ਫਰਕ ਪੈ ਗਿਆ।
0: ਬਿਲਕੁਲ। ਸੋ ਹੋਰ ਸੁਣਾਓ ਸਰ, ਹਾਲ ਚਾਲ, ਸਿਹਤਾਂ ਕਿਵੇਂ ਨੇ? ਠੀਕ ਨੇ ਜੀ ਸਭ?
1: ਸਿਹਤਾਂ ਠੀਕ ਨੇ, ਕੰਮ ਕਾਰ ਹੈ ਨੀ ਗਾ, ਹਾਲ ਵਧੀਆ ਨੇ।
0: ਕੰਮ ਕਾਜ ਤਾਂ ਇੱਥੇ ਹੀ ਹੈ ਜੀ ਇਸ ਵੇਲੇ, ਬਾਕੀ ਹੁਣ ਦੇਖੋ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤੇ ਕੰਮ ਕਿਤੇ ਨਾ ਕਿਤੇ ਹੌਲੀ ਹੌਲੀ ਸ਼ੁਰੂ ਹੋ ਜਾਣਗੇ। ਸੋ
1: ਸ਼ਰਾਬ ਸ਼ੁਰੂ, ਸ਼ਰਾਬ ਤਾਂ ਵੈਸੇ ਨਹੀਂ ਕੰਮ ਨਿਕਲਦਾ।
0: ਇਹ ਵੀ ਗੱਲ ਸਹੀ ਹੈ ਜੀ, ਬਿਲਕੁਲ ਸਹੀ ਗੱਲ।
1: ਪਰਸੋਂ ਚੌਥੇ ਸ਼ਰਾਬ ਸ਼ੁਰੂ ਹੋਣੇ।
0: ਬਿਲਕੁਲ ਸਰ,
1: ਇਹ ਫਿਕਰ ਲੱਗਿਆ ਵੈਸੇ ਕੋ।
0: ਚਲੋ ਕੋਈ ਨੀ ਜੀ, ਇਹ ਤਾਂ ਰੱਬ ਦੇ ਹੱਥ 'ਚ, ਰੋਟੀ ਤੇ ਚੱਲੀ ਜਾਣੀ ਆਪਣੀ।
1: ਹਾਂ ਹਾਂ ਹਾਂ ਹਾਂ, ਉਹ ਕੋਈ ਚੱਕਰ ਨਹੀਂ।
0: ਬਿਲਕੁਲ ਬਿਲਕੁਲ ਸਰ, ਕਿਹੜਾ ਗੀਤ ਸੁਣਾ ਗਿਆ ਜੀ?
1: ਜੈਸਮੀਨ ਅਖਤਰ ਦਾ ਤੇ ਸੱਬਾ ਦਾ ਕਰਕੇ ਫਲਾਈ ਆਵਾਂ ਜੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਮੈਂ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ।
0: ਥੈਂਕ ਯੂ ਜੀ, ਥੈਂਕ ਯੂ।

ਬਿਲਕੁਲ ਜੀ ਜੀ ਮੈਂ ਬੁਲਾਵਾਂ ਆੜ ਦੀ ਨਹੀਂ ਮੈਂ ਕਰਕੇ ਫੈਲਾਈ ਆਵਾਂ ਕੀਤਾ ਜਗ੍ਹਾ ਜਸਮਿਨ ਅਖਤਰ ਔਰ ਸੱਬਾ ਹੁਣਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਹਨੂੰਮਾਨਗੜ੍ਹ ਰਾਜਸਥਾਨ ਤੋਂ ਭੇਜਿਆ ਹੈ ਲੱਕੀ ਜੀ ਨੇ ਇਹਨਾਂ ਦੇ ਨਾਂ ਨੇ ਏਕਮ ਤ੍ਰਿਸ਼ਾ ਆਰਸ਼ਿਤਾ ਅਤੇ ਅਵਿਸ਼ ਸੋ ਸੁਰਜੀਤ ਮਿੰਦਰਖੀਆ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਇਹਨਾਂ ਦੀ ਫਰਮਾਇਸ਼ 'ਤੇ

ਬਿਲਕੁਲ ਜੀ, ਮੋਢੇ ਤੋਂ ਤਿਲਕ ਦਾ ਜਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਗੀਤ ਚੰਗਾ ਸੁਰਜੀਤ ਪੰਦਰਕੀਆ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਵਟਸਐਪ ਮੈਸੇਜ ਲਗਾਤਾਰ ਦੋਸਤਾਂ ਦੇ ਆ ਰਹੇ ਨੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਵਿਨੀਪੈਗ ਕੈਨੇਡਾ ਤੋਂ, ਭੇਜਿਆ ਅੰਜੂ ਜੀ ਨੇ, ਔਰ ਹੰਸਰਾਏ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਹਾਂ ਹੰਸਰਾਏ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਮੈਂ ਤੋਂ ਤੇਰਾ ਮਨ ਭਰਿਆ ਕੀਤਾ ਜੇ ਕਰੇ ਸੀ ਤੁਸੀਂ ਵੀ ਭਰਾ ਖੁਣਾ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਰੋਮੀ ਹੁਣਾਂ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਤੂੰ ਜੋ ਮਿਲਿਆ ਕੀ ਤਾਂ ਜੋ ਕਹਿੰਦੇ ਜਸ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਆ ਜੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ, ਭੇਜਣ ਵਾਲੇ ਨੇ ਤਾਜ ਮੁਹੰਮਦ ਅੰਸਾਰੀ ਸਾਹਿਬ, ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਬਿਰ ਰਾਹੀ ਅਤੇ ਮੇਰਾ ਚਾਹਾਂ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਪ੍ਰੀਤ ਹਰਪਾਲ ਹੋਣਾ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਮੈਨੂੰ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਕੀਤਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਕੀਤੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਨੂੰ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ ਚਾਹੀਦਾ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਦਾ ਨਾਮ ਸਦਾ ਚੇਤੇ ਰੱਖਣਾ ਚਾਹੀਦਾ ਹੈ ਅਤੇ ਸਿਮਰਨਾ ਚਾਹੀਦਾ ਹੈ। ਪਰ ਇਹ ਸਭ ਕੁਝ ਕਰਨ ਦੇ ਲਈ ਪ੍ਰਭੂ ਕਿਰਪਾ ਦੀ ਲੋੜ ਹੁੰਦੀ ਹੈ, ਪਰ ਇਹ ਵੀ ਯਕੀਨੀ ਹੈ ਕਿ ਉਸ ਦੀ ਵਡਿਆਈ ਕਰਨ ਦੀ ਲੋਚਾ ਮਨ ਵਿੱਚ ਹੋਵੇ ਤਾਂ ਜੀਵ ਕਿਰਪਾ ਦਾ ਪਾਤਰ ਬਣ ਹੀ ਜਾਂਦਾ ਹੈ। ਉਸ ਦੇ ਜੀਵਨ ਵਿੱਚ ਵੱਡੀ ਤਬਦੀਲੀ ਆ ਜਾਂਦੀ ਹੈ, ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਅਜੋਕੇ ਸਮੇਂ ਵਿੱਚ ਮਨੁੱਖ ਬਹੁਤ ਦੌੜ ਭੱਜ ਵਾਲੀ ਜ਼ਿੰਦਗੀ ਜੀ ਰਿਹਾ ਹੈ। ਦੌਲਤ ਦੀ ਦੌੜ, ਉੱਚੀ ਪਦਵੀ ਦੀ ਦੌੜ, ਮਾਨ ਸਨਮਾਨ ਆਦਿ ਬਹੁਤ ਸਾਰੀਆਂ ਇੱਛਾਵਾਂ ਦੀ ਪੂਰਤੀ ਵਾਸਤੇ ਇੱਧਰ ਉੱਧਰ ਭੱਜ ਰਿਹਾ ਹੈ। ਮੁੱਕਦੀ ਗੱਲ ਇਹ ਭਟਕਣਾ ਦੇ ਵਿੱਚ ਬਹੁਤ ਬੇਚੈਨ ਹੈ। ਕਾਰਨ ਇੱਕ ਹੀ ਹੈ, ਉਸਦਾ ਸਫ਼ਰ, ਉਸਦੀ ਯਾਤਰਾ ਬਾਹਰ ਮੁਖੀ ਹੈ, ਅੰਤਰਮੁਖੀ ਨਹੀਂ ਹੈ। ਅਸਲ ਖੁਸ਼ੀ ਅਤੇ ਸੁੱਖ ਮਨ ਦੇ ਅੰਦਰ ਹੀ ਵਸਿਆ ਹੋਇਆ ਹੈ, ਪਰ ਇਸ ਦੇ ਲਈ ਆਪਣੇ ਮੂਲ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਰਾਗ ਆਸਾ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਬੜੀ ਚੰਗੀ ਤਰ੍ਹਾਂ ਸਮਝਾ ਗਏ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਮਨੁੱਖ ਆਪਣੇ ਅੰਦਰ ਮਨ ਵਿੱਚ ਝਾਤੀ ਮਾਰਦਾ ਹੈ, ਪ੍ਰਭੂ ਨੂੰ ਸਭ ਕੁਛ ਜਾਣਦੇ ਹੋਏ ਉਸਦੇ ਗੁਣਾਂ ਦਾ ਗਾਇਨ ਕਰਦਾ ਹੈ, ਤਾਂ ਮਨ ਕੁਦਰਤੀ ਤੌਰ 'ਤੇ ਸ਼ਾਂਤ ਹੋ ਜਾਂਦਾ ਹੈ, ਕਿਉਂਕਿ ਮਨ ਦਾ ਮੌਲਿਕ ਰੂਪ ਚੰਚਲਤਾ ਵਾਲਾ ਹੈ। ਇਹ ਮਨ ਬੇਲਗਾਮ ਹੈ ਅਤੇ ਦਿਸ਼ਾਹੀਨ ਹੈ, ਪਰ ਜਦੋਂ ਇਸ ਮਨ ਨੂੰ ਗੁਰੂ ਜੋਤ ਦਾ ਪਤਾ ਲੱਗਦਾ ਹੈ ਤਾਂ ਇਹ ਮਨ ਵਾਹਿਗੁਰੂ ਦਾ ਜਾਪ ਕਰਦਾ ਕਰਦਾ ਪਰਮ ਈਸ਼ਵਰ ਨਾਲ ਜੁੜ ਜਾਂਦਾ ਹੈ ਅਤੇ ਸਹਿਜਤਾ ਆਪ ਮੁਹਾਰੇ ਆ ਜਾਂਦੀ ਹੈ, ਕਿਉਂਕਿ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਜਿਸ ਦੀ ਪ੍ਰਾਪਤੀ ਸਤਿਪੁਰਸ਼ਾਂ ਪਾਸੋਂ ਹੁੰਦੀ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿੱਤ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਇਹ ਸੱਚ ਹੈ, ਜਿਨ੍ਹਾਂ ਨੇ ਨਾਮ ਨਾਲ ਪ੍ਰੀਤ ਜੋੜੀ ਉਹ ਹਰ ਸਮੇਂ ਚੜ੍ਹਦੀ ਕਲਾ ਵਿੱਚ ਹੀ ਰਹੇ। ਹਰ ਹਰ ਹਰ ਗੁਣ ਗਾਵੋ ਫੁਰਮਾਨ ਸਾਨੂੰ ਇਹ ਵੀ ਜਾਂਚ ਸਿਖਾਉਂਦਾ ਹੈ ਕਿ ਮੁੱਖ ਰਾਹੀਂ ਉਸਤਤ ਕਰਨ ਤੋਂ ਇਲਾਵਾ ਸ਼ੁਭ ਕਰਮਨ ਦੀ ਰਾਹ ਵੀ ਅਪਣਾਉਣੀ ਚਾਹੀਦੀ ਹੈ। ਜੇਕਰ ਅਸੀਂ ਦਇਆ ਵਾਲੀ ਬਿਰਤੀ ਰੱਖੀਏ, ਸੱਚ ਦੇ ਧਾਰਨੀ ਹੋਈਏ, ਨਿਮਰਤਾ ਨਾਲ ਜੀਵਨ ਬਤੀਤ ਕਰੀਏ, ਤਾਂ ਹੀ ਅਸੀਂ ਪ੍ਰਭੂ ਦੇ ਗੁਣ ਗਾਇਨ ਕਰ ਸਕਦੇ ਹਾਂ। ਇਹ ਹੀ ਸ਼ਰਮਖੰਡ ਹੈ, ਇਹ ਹੀ ਕਾਲਨਾ ਹੈ। ਗੁਰਬਾਣੀ ਆਦੇਸ਼ ਹੈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਅੱਜ ਦੇ ਅਸ਼ਾਂਤ ਯੁੱਗ ਵਿੱਚ ਜਿਹੜੀ ਮਨ ਦੀ ਸ਼ਾਂਤੀ ਮਨਫੀ ਹੋ ਚੁੱਕੀ ਹੈ, ਉਸ ਦਾ ਸਮਾਧਾਨ ਗੁਰਮਤਿ ਨੇ ਸਦੀਆਂ ਪਹਿਲਾਂ ਹੀ ਦੱਸ ਦਿੱਤਾ ਸੀ, ਉਹ ਹੈ ਨਾਮ ਸਿਮਰਨ। ਨਾਮ ਸਿਮਰਨ ਦੁਆਰਾ ਸਾਡੇ ਅੰਦਰ ਇੱਕ ਉਸਾਰੂ ਊਰਜਾ ਪੈਦਾ ਹੁੰਦੀ ਹੈ, ਜਿਸ ਸਦਕਾ ਮਨ ਸ਼ਾਂਤ ਹੋ ਜਾਂਦਾ ਹੈ। ਇਸ ਪੰਕਤੀ ਵਿੱਚ ਹਰ ਤੋਂ ਭਾਵ ਹਰੀ ਹੈ, ਪਰਮਾਤਮਾ ਹੈ, ਸਤਿਪੁਰਖ ਹੈ ਅਤੇ ਅਕਾਲ ਪੁਰਖ ਹੈ। ਯਾਦ ਰਹੇ, ਪਰਮਾਤਮਾ ਕੇਵਲ ਧਰਮ ਸਥਾਨਾਂ ਤੱਕ ਹੀ ਸੀਮਤ ਨਹੀਂ, ਸਗੋਂ ਹਰ ਹਿਰਦੇ ਵਿੱਚ ਵਾਸਾ ਕਰਦਾ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੇ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਹਰੀ ਗੁਣ ਗਾਉਣ ਦੀ ਪ੍ਰੇਰਨਾ ਅਤੇ ਇਹ ਵਿਧੀ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਸੰਗਤ ਦੀ ਪਰਿਭਾਸ਼ਾ ਗੁਰਮਤਿ ਵਿੱਚ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਸਤਸੰਗਤ ਉਹ ਅਸਥਾਨ ਹੈ ਜਿੱਥੇ ਕੇਵਲ ਇੱਕ ਪ੍ਰਭੂ ਦਾ ਨਾਮ ਅਤੇ ਉਸ ਦੇ ਗੁਣਾਂ ਦੀ ਚਰਚਾ ਹੁੰਦੀ ਹੈ। ਸ੍ਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਸਤਸੰਗਤ ਦੀ ਮਹਿਮਾ ਵੀ ਗੁਰਬਾਣੀ ਵਿੱਚ ਬਾਖੂਬੀ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਗੁਜਰੀ ਵਿੱਚ ਉਚੇਚੇ ਤੌਰ 'ਤੇ ਸ਼ਬਦ ਵਿੱਚ ਫਰਮਾਉਂਦੇ ਹਨ ਕਿ ਹੇ ਪ੍ਰਭੂ, ਤੇਰੀ ਸੰਗਤ ਵਿੱਚ ਆ ਕੇ ਪ੍ਰਾਣੀ ਭਵਜਲ ਤੋਂ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੋ ਜਾਂਦਾ ਹੈ ਜਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ,

0: ਸੂਕੇ ਕਾਸਟ ਹਰਿਆ। ਦਰਅਸਲ ਸਤਸੰਗਤ ਹੈ ਹੀ ਐਸੀ ਪਾਠਸ਼ਾਲਾ ਜਿੱਥੇ ਪ੍ਰਭੂ ਦੇ ਗੁਣਾਂ ਦਾ ਗਾਇਨ ਹੁੰਦਾ ਹੈ। ਸਤਸੰਗਤ ਸਤਿਗੁਰੂ ਚਟਸਾਲ ਹੈ ਜਿੱਤ ਹਰ ਗੁਣ ਸਿੱਖਾਂ। ਜਿੱਥੇ ਇੱਕ ਅਕਾਲ ਪੁਰਖ ਦਾ ਨਾਮ ਹੀ ਅਰਾਧਿਆ ਜਾਂਦਾ ਹੈ, ਕਿਉਂਕਿ ਪ੍ਰਭੂ ਨਾਮ ਭਜਨ ਤੋਂ ਬਿਨਾਂ ਮੁਕਤੀ ਸੰਭਵ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਸੇ ਕਰਕੇ ਵਿਚਾਰ ਵਾਲੇ ਬਚਨਾਂ ਵਿੱਚ ਸਤਿਗੁਰ ਫਰਮਾਉਂਦੇ ਹਨ ਅਤੇ ਉਪਦੇਸ਼ ਕਰਦੇ ਹਨ, ਹੇ ਭਾਈ ਪ੍ਰਭੂ ਦੇ ਗੁਣ ਗਾਇਆ ਕਰੋ। ਨਾਲ ਹੀ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਕਿਰਪਾ ਦੇ ਅਸੀਂ ਪਾਤਰ ਉਦੋਂ ਹੀ ਬਣ ਸਕਦੇ ਹਾਂ, ਅਤੇ ਬੇਨਤੀ ਰੂਪ ਵਿੱਚ ਕਹਿੰਦੇ ਨੇ, ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਕਿਉਂਕਿ ਪ੍ਰਭੂ ਆਪ ਹੀ ਆਪਣਾ ਨਾਮ ਜਪਾਉਂਦਾ ਹੈ, ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦੀ ਸਮਰੱਥਾ ਬਖਸ਼ਦਾ ਹੈ। ਪਾਵਨ ਫੁਰਮਾਨ ਹੈ, ਆਪ ਜਪਾਏ ਜਪੇ ਸੁਣਾਓ, ਆਪ ਗਵਾਏ ਸੋ ਹਰਗੁਣ ਗਾਓ। ਹੇ ਪ੍ਰਭੂ ਮੇਰੇ ਮਨ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਸਾਧ ਸੰਗਤ ਵਿੱਚ ਲਾਵੋ, ਵਹਿਮ ਭਰਮ ਝੂਠੇ ਮੋਹ ਦੇ ਬੰਧਨ ਕੱਟ ਕੇ ਆਪਣੇ ਬਚਨਾਂ ਰਾਹੀਂ ਕਿਰਪਾ ਕਰਦੇ ਹੋਏ ਆਪਣੇ ਦਰਸ਼ਨ ਦਿਦਾਰੇ ਬਖਸ਼ੋ। ਮੇਰੇ ਮਨ ਵਿੱਚੋਂ ਹੰਕਾਰ ਦੂਰ ਕਰਕੇ ਮੈਨੂੰ ਨਿਮਰਤਾ ਬਖਸ਼ੋ। ਹੇ ਪ੍ਰਭੂ ਆਪਣੀ ਭਗਤੀ ਦੀ ਦਾਤ ਦੇ ਕੇ ਮੈਨੂੰ ਵਡਭਾਗਾ ਬਣਾਓ, ਤਾਂ ਕਿ ਮੈਂ ਆਪ ਜੀ ਦੇ ਦਰਸ਼ਨ ਦਿਦਾਰੇ ਹਰਦਮ ਕਰਦਾ ਰਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
1: ਹਰ ਹਰ ਹਰ ਗੁਣ ਗਾਵੋ। ਇਹ ਵਾਰਤਾ ਸੁਣਾ ਰਹੇ ਸਨ ਮਨਪ੍ਰੀਤ ਸਿੰਘ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਹ ਸਦੀਵੀ ਸੱਚ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਜੀਵਨ ਹੈ, ਅਤੇ ਉਸ ਨੂੰ ਵਿਸਰਨਾ ਆਤਮਿਕ ਮੌਤ ਹੈ। ਪਰ ਇਹ ਸੁਖਾਲਾ ਕਾਰਜ ਨਹੀਂ, ਇਸ ਵਾਸਤੇ ਪ੍ਰਭੂ ਕਿਰਪਾ ਦੀ ਲੋੜ ਹੁੰਦੀ ਹੈ। ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਰਾਗ ਕਲਿਆਣ ਵਿੱਚ ਉਚਾਰੇ ਸ਼ਬਦ ਵਿੱਚ ਪ੍ਰਭੂ ਕਿਰਪਾ ਦੀ ਜਾਚਨਾ ਬੇਨਤੀ ਰੂਪ ਵਿੱਚ ਕਰਦੇ ਨੇ ਕਿ ਹੇ ਪ੍ਰਭੂ ਰਹਿਮਤਾਂ ਦੇ ਭੰਡਾਰ, ਕਿਰਪਾ ਕਰੋ ਤਾਂ ਕਿ ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਗਾਇਨ ਕਰ ਸਕਾਂ। ਹੁਣ ਤਾਂ ਮੈਂ ਇਹੀ ਆਸ ਕਰਦਾ ਹਾਂ ਕਿ ਆਪ ਕਦੇ ਆਪਣੇ ਗਲ ਨਾਲ ਲਾਓਗੇ। ਅਸੀਂ ਤਾਂ ਅਣਜਾਣ ਬੱਚੇ ਮੂਰਖ ਹਾਂ, ਆਪ ਹੀ ਪਿਤਾ ਵਾਂਗ ਸਾਨੂੰ ਸੋਝੀ ਬਖਸ਼ੋ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਤੁਹਾਡੇ ਤੋਂ ਅਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ। DTI ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਅੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਰ ਸੱਚਾ ਤੇਰਾ ਹੁਕਮ।

ਔੜੀ ਨਾਨਕ ਜੀ ਉਪਾਏ ਕਹਿ ਲਿਖਣਾ ਮਤਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਕੜੇ ਜੇ ਜਮਾਲਿਆ ਥਾਉ ਨਾ ਪਾਇਆ ਨਕੂੜਿਆ ਹਰ ਮੁਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮਤਰਮ ਬਹਾਲਿਆ।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਸਮਾਦ ਰੂਪ ਸਮਾਦ ਰੰਗ ਸਮਾਦ ਮਾਗੈ ਫਿਰੇ ਜਾਂ ਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ।

ਪਾਇਆ ਜੀਵ ਬੋਲੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮੇਰਾ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ।

ਹੋਮ ਚ ਮਾਇਆ ਹੋਮ ਚ ਛਾਇਆ ਹੋਮੇ ਕਰ ਕਰ ਜੰਤੀ ਉਪਾਇਆ ਹੋਮੇ ਬੁਝੇ ਤਾਦਰ ਸੁਝੇ ਗਿਆਨ ਵਿਹੂਣਾ ਕਤ ਕਤ ਲੁਝੇ

ਸੱਚਾ ਸਾਹਿਬ ਇੱਕ ਦੂਜੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਤ ਨਹੀਂ ਸੱਚ ਕਮਾਇਆ। ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ।

ਸੱਚ ਕਾਲ ਕੂੜ ਵਰਤਿਆ ਕਲ ਕਲਕ ਬੇਤਾਲ ਬਿਓ ਵਿੱਚ ਬਤ ਲੈ ਗਏ ਆਗਿਓ ਉਗਵੈਦਾ ਜੇਕ ਹੋਏ ਤਾਂ ਉਗਵੈ ਰੁੱਤੀ ਹੋ ਰੁੱਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰ ਹਸਤ ਕਮਲ ਮਾਥੇ ਪਰ ਤਰਿਅੰ ਅਲੱਖ ਰੂਪ ਜੀ ਲਿਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨ ਹੋਏ ਗੁਰੂ ਨਾਨਕ ਨਿਕਟ ਬਸੇ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਤੀਰਥ ਪਿਓ ਹਰ ਕਾ ਨਾਮ ਅਖੇਨਿਦ ਅਪਿਓ ਅਪਿਓ ਹਰ ਨਾਮ ਅਖੇਨਿਦ ਚੋਂ ਜੁਗ ਗੁਰ ਸੇਵਾ ਕਰ ਫਲ ਲਈਂ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਈਂ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਨੰ ਸਤਿਗੁਰ ਗੁਰਸੇਵ ਅਲੱਖ ਗਤ ਜਾਂ ਕੀ।

0: ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੇ ਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖਤ ਨੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋਰ ਨਾ ਆਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋਰ ਨਾ ਆਏ
1: ਅਬ ਰਾਖੋ ਦਾਸ ਪਾਠ ਕੀ ਲਾਚ ਜੈਸੀ ਰਾਖੀ ਲਾਚ ਭਗਤ ਪ੍ਰਹਿਲਾਦ ਕੀ ਹਰ ਨਾਖਤ ਫਾਰੇ ਕਰ ਆਚ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ

0: ਮਹਾਰਾਜ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਪ ਕਹਿਤ ਮਝ ਸੋਧ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸ਼ਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹ ਕੌਣ ਮੇਚ ਸਕੈ ਈਸਬਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ।

ਨਾਮ ਸੁਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਾਹੇ ਜਿਉ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖ ਸੁਹਰਿਓ ਨਖ ਵਿਦਾਰ ਜਿਉ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਛਦਮ ਅਪ

0: ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸਨਕਾਦ ਆਦ ਜਨਕਾਦ ਜੁਗੇ ਲਾਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਾਗ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਜੈ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੈ ਖੇਨ। ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜੈ ਸਤਿਗੁਰ ਸਿਮਰੰਤ ਜੇ ਕੇ ਤਪਤ ਮਿਟਾਵੈ। ਜੈ ਸਤਿਗੁਰ ਸਿਮਰੰਤ ਹਿਰਦੈ ਸਿੱਧ ਨਵਨ ਦਪਾਵੈ। ਸੋਈ ਰਾਮਦਾਸ ਗੁਰਬਲ ਪਨ ਮਿਲ ਸੰਗਤ ਧਨ ਧਨ ਕਰਹੋ। ਜੇ ਸਤਿਗੁਰ ਲਗ ਪ੍ਰਭਾਈਐ ਸੋ ਸਤਿਗੁਰ ਸਿਮਰਹੁ ਨਰਹੁ।

ਵੀਏ ਐਹਨ ਸਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ। Thank you.

0: ਕਰਾਥ ਕਰਾਥਵਾਓ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੇ ਤਾਹ ਸਤ ਜੁਗ ਰਤ ਸੰਤੋਖ ਕਾ ਧਰਮ ਗੇ ਰਥਵਾਓ ਤਰੇ ਤੇ ਰਤ ਜਿਤੇ ਕਾ ਜੋਰ ਅਗੇ ਰਥਵਾਓ ਦੁਆਪ ਰਤ ਪੇ ਕਾ ਸਤ ਅਗੇ ਰਥਵਾਓ ਕਾਲ ਜੁਗ ਰਤ ਅਗਨ ਕਾ ਕੂੜ ਅਗੇ ਰਥਵਾਓ ਮਹਲਾ ਪਹਿਲਾ
1: ਸਾਮ ਕਹੈ ਸਤੰਬਰ ਸਵਾਮੀ।

ਗੌੜੀ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲੇ ਅਕਸਰ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਜੰਦੀਆ ਨਿਵੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਣ ਜਾ ਰਿਹਾ ਸਤਿਗੁਰੂ ਬੋਹਿਤਾ।

0: ਅਪਰਾਧੀ ਦੂਣਾ ਨੇ ਵੇ ਜੋ ਹੰਤਾ ਬਿਰਗਾ ਸੀਸ ਨਿਵਾਏ ਕਿਆਥੀ ਹੈ ਜਰ ਦੇਕ ਸੁਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦਨ ਸਿਲਪੁ ਜਿਸ ਬਗਲ ਸਮਾਧਨ ਮੁਖ ਝੂਠ ਵਿਪੋਖਣ ਸਾਰੰ ਤ੍ਰੈਪਾਲ ਤਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਣ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਣ ਸਤਿਗੁਰ